ਇਹ ਆਕਾਸ਼ਵਾਣੀ ਏ ਐਫਐਮ ਬੈਂਡ 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫਐਮ ਬਠਿੰਡਾ। ਇਸ ਵੇਲੇ ਸਮਾਂ ਹੋ ਰਿਹਾ ਹੈ ਸਵੇਰ ਦੇ 5:58 ਤੇ 22 ਸਕਿੰਟ। ਅੱਜ ਦਿਨ ਵੀਰਵਾਰ, ਸ਼ੱਕ ਸੰਵਤ 1948 ਦੇ ਸੌਣ ਮਹੀਨੇ ਦੀ 6 ਤਾਰੀਕ ਤੇ ਈਸਵੀ ਸੰਨ 2026 ਦੇ ਜੁਲਾਈ ਮਹੀਨੇ ਦੀ 30 ਤਾਰੀਕ ਹੈ। ਹੁਣ ਸਾਡੀ ਅੱਜ ਦੀ ਪਹਿਲੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਹੈ। ਇਸ ਸਭਾ ਵਿੱਚ ਅਸੀਂ ਸਾਰੇ ਸਰੋਤਿਆਂ ਨੂੰ ਖੁਸ਼ਾਮਦੀਦ ਆਖਦੇ ਹਾਂ।

ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 6:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

0: England's Kevin Santos completed the podium with 10.85 seconds to win the bronze. These medals were India's third medals of the day. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫਐਮ ਬਠਿੰਡਾ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ ਸਵੇਰ ਦੇ 6:10 ਤੇ 22 ਸਕਿੰਟ ਹੁਣ ਤੁਹਾਨੂੰ ਜਾਣਕਾਰੀ ਦੇਵਾਂਗੇ ਅੱਜ ਪ੍ਰਸਾਰਿਤ ਅਤੇ ਰਿਲੇਅ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਠੀਕ 6:15 ਤੇ ਤੁਸੀਂ ਸਰਵਨ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। ਠੀਕ 7 ਪ੍ਰਸਾਰਿਤ ਹੋਵੇਗਾ ਪ੍ਰੋਗਰਾਮ ਸੱਜਰੀ ਸਵੇਰ, ਜਿਸ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਛੁਰਲੀਆਂ। ਪੇਸ਼ਕਰਤਾ ਹੋਣਗੇ ਮਮਤਾ ਅਰੋੜਾ ਤੇ ਸੀਮਾ ਮਹਿਰਾ। ਸਵੇਰੇ 8 ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 8:15 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 8:30 ਤੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਠੀਕ 8:40 ਤੇ ਪੇਸ਼ ਕਰਾਂਗੇ ਪ੍ਰੋਗਰਾਮ ਮਹਿਕ ਪੰਜਾਬ ਦੀ, ਜਿਸ ਦੇ ਤਹਿਤ ਤੁਸੀਂ ਸੁਣੋਗੇ ਸੂਫੀਆਨਾ ਸੰਗੀਤ। ਸਵੇਰੇ 9 ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 9 ਪ੍ਰੋਗਰਾਮ ਚਿੱਤਰਲੋਕ, 9:30 ਤੇ ਪ੍ਰੋਗਰਾਮ ਆਜ ਕੇ ਫਨਕਾਰ। ਸਵੇਰੇ 10 ਪ੍ਰੋਗਰਾਮ ਗੀਤ ਪਿਟਾਰਾ ਪੇਸ਼ ਕੀਤਾ ਜਾਏਗਾ, ਜਿਸ ਵਿੱਚ ਤੁਸੀਂ ਸੁਣੋਗੇ ਸਦਾ ਬਹਾਰ ਪੰਜਾਬੀ ਗੀਤ। ਠੀਕ 11 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 11:05 ਤੇ ਐਫਐਮ ਰੇਨਬੋ ਦਿੱਲੀ ਦੇ ਪ੍ਰਸਾਰਣ ਪ੍ਰੋਗਰਾਮ ਰਹੇਗਾ ਬਾਲੀਵੁੱਡ ਟ੍ਰੇਲਸ। ਠੀਕ 12 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਦੁਪਹਿਰ 12:10 ਤੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ, ਜਿਸ ਦਾ ਸੰਚਾਲਨ ਕਰਨਗੇ ਸੀਮਾ ਕਟਾਰੀਆ। 12:30 ਤੇ ਪ੍ਰੋਗਰਾਮ ਘਰ ਪਰਿਵਾਰ ਤਹਿਤ ਪੇਸ਼ ਕੀਤਾ ਜਾਏਗਾ ਸਿਲਸਿਲਾ ਰੱਬ ਨੇ ਬਣਾਈਆਂ ਜੋੜੀਆਂ। ਪੇਸ਼ਕਰਤਾ ਰਹਿਣਗੇ ਮਮਤਾ ਅਰੋੜਾ, ਮੁੱਖ ਮਹਿਮਾਨ ਐਡਵੋਕੇਟ ਲਕਿੰਦਰ ਸਿੰਘ ਤੇ ਡਾਕਟਰ ਨਵਜੋਤ ਕੌਰ ਸਿੱਧੂ। ਠੀਕ 1:10 ਤੇ ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:15 ਤੇ ਪੇਸ਼ ਕਰਾਂਗੇ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਜੋ ਲਾਈਵ ਫੋਨ ਇਨ ਰਹੇਗਾ ਤੇ ਤੁਸੀਂ ਸੁਣੋਗੇ ਫਰਮਾਇਸ਼ੀ ਹਿੰਦੀ ਫਿਲਮੀ ਗੀਤ। ਦੁਪਹਿਰ 2 ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ। ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਦੁਪਹਿਰ 2:30 ਤੇ ਤੁਸੀਂ ਸੁਣੋਗੇ ਫਰਮਾਇਸ਼ੀ ਪੰਜਾਬੀ ਗੀਤ, ਪ੍ਰੋਗਰਾਮ ਰਹੇਗਾ ਸੁਰੀਲੀ ਦੁਪਹਿਰ। ਇਹ ਪ੍ਰੋਗਰਾਮ ਤੁਹਾਡੇ ਵਟਸਐਪ ਮੈਸੇਜਿਸ ਤੇ ਖਤਾਂ ਤੇ ਆਧਾਰਿਤ ਹੋਏਗਾ। ਠੀਕ 3 ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 3 ਪ੍ਰੋਗਰਾਮ ਸਖੀ ਸਹੇਲੀ ਤੇ 4 ਪ੍ਰੋਗਰਾਮ ਹੈਲੋ ਫਰਮਾਇਸ਼। ਸ਼ਾਮ 5 ਤੁਸੀਂ ਸੁਣੋਗੇ ਪ੍ਰੋਗਰਾਮ ਕਿਸਾਨ ਵਾਣੀ, ਜਿਸ ਦਾ ਸੰਚਾਲਨ ਕਰਨਗੇ ਕੁਲਵਿੰਦਰ ਚੰਨੀ। ਸ਼ਾਮ 5:30 ਤੇ ਪ੍ਰੋਗਰਾਮ ਸੁਣੋਗੇ ਗੱਲਾਂ ਚੋਂ ਗੱਲ, ਸਿਲਸਿਲਾ ਹੈਲੋ ਡਾਕਟਰ। ਵਿਸ਼ਾ ਰਹੇਗਾ ਪਲਾਸਟਿਕ ਸਰਜਰੀ ਦੀ ਮਹੱਤਤਾ। ਮਹਿਮਾਨ ਹੋਣਗੇ ਡਾਕਟਰ ਜੋਤੀ ਭੱਲਾ ਤੇ ਮੇਜ਼ਬਾਨ ਖੁਸ਼ਪ੍ਰੀਤ ਕੌਰ ਸ਼ੇਰਗਿੱਲ। ਸ਼ਾਮ 6:30 ਤੇ ਮਹਿਨਾਜ਼ ਅਖ਼ਤਰ ਤੇ ਨਿਸ਼ਾਂਤ ਕੁਮਾਰ ਪੇਸ਼ ਕਰਨਗੇ ਯੁਵਾ ਦੋਸਤਾਂ ਦੀ ਮਨਪਸੰਦ ਪੇਸ਼ਕਾਰੀ ਯੁਵਾਣੀ। ਠੀਕ 7 ਪ੍ਰੋਗਰਾਮ ਸ਼ਾਮ ਸੁਹਾਣੀ ਪੇਸ਼ ਕੀਤਾ ਜਾਵੇਗਾ, ਜੋ ਜਾਰੀ ਰਹੇਗਾ 8 ਤੱਕ। ਉਸ ਦੌਰਾਨ 7:30 ਤੇ ਰਿਲੇਅ ਕਰਾਂਗੇ ਆਕਾਸ਼ਵਾਣੀ ਜਲੰਧਰ ਤੋਂ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ। ਠੀਕ 8 ਤੁਸੀਂ ਸੁਣੋਗੇ NCERT ਵੱਲੋਂ ਸਪੋਂਸਰਡ ਪ੍ਰੋਗਰਾਮ ਉਮੰਗ ਦਾ ਐਪੀਸੋਡ 1339। 8:30 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਤਹਿਤ ਪੰਜਾਬੀ ਗੀਤ। 8:45 ਤੇ ਸਮਾਚਾਰ ਸੰਧਿਆ ਆਕਾਸ਼ਵਾਣੀ ਦਿੱਲੀ ਤੋਂ। 9 ਅੰਗਰੇਜ਼ੀ ਖਬਰਾਂ ਆਕਾਸ਼ਵਾਣੀ ਦਿੱਲੀ ਤੋਂ। ਰਾਤ 9:15 ਤੇ ਰਿਲੇਅ ਕਰਾਂਗੇ ਵਿਵਿਧ

FM ਬੈਂਡ 101.1 ਮੈਗਾਹਰਟਸ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ ਤੇ ਸਰਵਨ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ। ਹੁਣ ਅਸੀਂ ਸਰਵਨ ਕਰਾਂਗੇ ਸ਼ਬਦ ਜਿਸ ਨੂੰ ਗਾਇਨ ਕੀਤਾ ਹੈ ਭਾਈ ਮਨਿੰਦਰ ਸਿੰਘ ਰਾਗੀ ਨੇ।

ਇਸ ਦੇ ਨਾਲ ਹੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ ਇੱਥੇ ਹੀ ਸਮਾਪਤ ਹੁੰਦਾ ਹੈ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 7:18। ਹੁਣ ਪੇਸ਼ ਹੈ ਪ੍ਰੋਗਰਾਮ ਸੱਜਰੀ ਸਵੇਰ।

ਅੱਜ ਦਾ ਪ੍ਰੋਗਰਾਮ ਸੱਜਰੀ ਸਵੇਰ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਆਕਾਂਕਸ਼ਾ ਅਰੋੜਾ। ਮੇਰੇ ਵੱਲੋਂ ਆਕਾਸ਼ਵਾਣੀ FM ਬਠਿੰਡਾ ਸੁਣ ਰਹੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਸੱਜਰੀ ਸਵੇਰ ਦੇ ਪਹਿਲੇ ਅੰਕ ਵਿੱਚ ਪੇਸ਼ ਹੈ ਅੱਜ ਦਾ ਸ਼ੁਭ ਵਿਚਾਰ। ਬਿਨਾਂ ਮਿਹਨਤਾਂ ਅਤੇ ਹੌਸਲਿਆਂ ਦੇ ਹਾਸਲ ਤਖਤੇ ਤਾਜ਼ ਨਹੀਂ ਹੁੰਦੇ। ਬਿਨਾਂ ਮਿਹਨਤਾਂ ਅਤੇ ਹੌਸਲਿਆਂ ਦੇ ਹਾਸਲ ਤਖਤੇ ਤਾਜ਼ ਨਹੀਂ ਹੁੰਦੇ। ਲੱਭ ਲਵਾਂਗੇ ਹਨੇਰਿਆਂ ਵਿੱਚ ਵੀ ਅਸੀਂ ਮੰਜ਼ਿਲ ਆਪਣੀ, ਕਿਉਂਕਿ ਜੁਗਨੂੰ ਕਦੀ ਰੌਸ਼ਨੀ ਦੇ ਮੁਹਤਾਜ ਨਹੀਂ ਹੁੰਦੇ। ਅੱਜ ਦਾ ਸ਼ੁਭ ਵਿਚਾਰ ਦਾ ਭਾਵ ਹੈ ਕਿ ਜ਼ਿੰਦਗੀ ਵਿੱਚ ਕਾਮਯਾਬੀ ਮਿਹਨਤ, ਹੌਸਲੇ ਅਤੇ ਆਤਮ ਵਿਸ਼ਵਾਸ ਨਾਲ ਮਿਲਦੀ ਹੈ। ਜੇ ਸਾਡੇ ਇਰਾਦੇ ਮਜ਼ਬੂਤ ਹੋਣ ਤਾਂ ਹਨੇਰੇ ਹਾਲਾਤ ਵੀ ਸਾਡਾ ਰਾਹ ਨਹੀਂ ਰੋਕ ਸਕਦੇ। ਜਿਵੇਂ ਜੁਗਨੂੰ ਆਪਣੀ ਹੀ ਰੌਸ਼ਨੀ ਨਾਲ ਚਮਕਦਾ ਹੈ, ਉਸੇ ਤਰ੍ਹਾਂ ਇਨਸਾਨ ਵੀ ਆਪਣੀ ਕਾਬਲੀਅਤ ਅਤੇ ਹਿੰਮਤ ਦੇ ਸਹਾਰੇ ਆਪਣੀ ਮੰਜ਼ਿਲ ਤੱਕ ਪਹੁੰਚ ਸਕਦਾ ਹੈ। ਦੋਸਤੋ, ਇਹ ਸੀ ਸਾਡਾ ਅੱਜ ਦਾ ਸ਼ੁਭ ਵਿਚਾਰ। ਇਸ ਦੇ ਨਾਲ ਹੀ ਸੁਣਦੇ ਹਾਂ ਇੱਕ ਗੀਤ।

0: ਐਫਐਮ ਬੈਂਡ 101.1 ਮੈਗਾਹਰਟਸ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫਐਮ ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 7:07। ਪ੍ਰੋਗਰਾਮ ਚੱਲ ਰਿਹਾ ਹੈ ਸੱਜਰੀ ਸਵੇਰ ਤੇ ਹੁਣ ਪੇਸ਼ ਹੈ ਸਿਲਸਿਲਾ ਸ਼ੁਰਲੀਆਂ, ਜਿਸ ਵਿੱਚ ਬਬਲੀ ਦਾ ਕਿਰਦਾਰ ਅਦਾ ਕਰ ਰਹੇ ਨੇ ਮਮਤਾ ਅਰੋੜਾ ਤੇ ਡੋਲੀ ਦੀ ਭੂਮਿਕਾ ਨਿਭਾ ਰਹੇ ਨੇ ਸੀਮਾ ਮਹਿਰਾ।
1: ਨਹੀਂ ਇਹ ਤਾਂ ਭਾਈ ਜੱਗੋ ਤੇਰਵੀਂ ਗੱਲ ਆ ਕੁੜੇ। ਹਾਂ ਲੈ ਸਾਰਾ ਦਿਨ ਡੰਗਰਾਂ ਵਾਂਗੂ ਕੰਮ ਕਰਦੇ ਰਹੋ ਘਰਾਂ ਦਾ, ਤੇ ਜਦੋਂ ਮੰਗ ਲਓ ਘਰ ਵਾਲੇ ਤੇ ਸੂਟ, ਫਿਰ ਆਖਣਗੇ ਲੈ ਦੱਸ ਤੈਨੂੰ ਕੋਈ ਸੂਟਾਂ ਦਾ ਘੱਟ।
2: ਨਾ ਨਾ ਹੋਇਆ ਕੀ ਬੀਬੋ, ਕੱਲ ਪੀ ਪਈ ਹੈ, ਮੈਨੂੰ ਲੱਗਦਾ ਡੋਲੀ ਘਰੋਂ ਫਿਰ ਲਾੜ ਆਈ ਏ ਤਾਂ।
3: ਲੈ ਇਹ ਕੋਈ ਨਵੀਂ ਗੱਲ ਹੈ, ਇਹਨਾਂ ਜ਼ਰੂਰ ਦਾ ਕੰਮ ਹੈ।
1: ਨਹੀਂ ਆਹੋ ਤੁਸੀਂ ਭਾਈ ਹੋ ਲੂਣ ਪਾਇਆ ਕਰੋ ਅਗਲੇ ਤੇ ਹੈ, ਨੀ ਨਾਲੇ ਭਾਈ ਗੱਲ ਸੁਣ ਲਾ ਦੋਨੇ ਜਾਣੀਆਂ, ਕਿਸੇ ਦੇ ਜ਼ਖਮਾਂ ਤੇ ਐਵੇਂ ਲੂਣ ਨਹੀਂ ਪਾਈਦਾ ਹੁੰਦਾ।
2: ਬਿਲਕੁਲ ਨਹੀਂ ਪਾਈਦਾ ਡੋਲੀ, ਪਾਗਲ ਹੈ, ਜ਼ਖਮਾਂ ਦੇ ਉੱਤੇ ਐਵੇਂ ਲੂਣ ਥੋੜਾ ਪਾ ਦੀਦਾ ਹੁੰਦਾ, ਪਹਿਲਾਂ ਉਹਨੂੰ ਚੰਗੀ ਤਰ੍ਹਾਂ ਖੁਰਚੀ ਦਾ ਹੁੰਦਾ, ਫਿਰ ਲੂਣ ਪਾਓ, ਜੇ ਲੂਣ ਨਹੀਂ ਹੈਗਾ ਤਾਂ ਮਿਰਚਾ ਪਾ ਦੋ। ਹਾਏ ਵੇ ਮੇਰਿਆ ਰੱਬਾ, ਨੀ ਬੀਬੋ ਫੜ, ਉਹ ਤਾਂ ਸੱਚੀ ਮੁੱਚੀ ਚਲੀ ਗਈ। ਮੈਂ ਤਾਂ ਇਹ ਪੁੱਛ ਰਹੀ ਹਾਂ ਕਿ ਬੀਬੋ ਗੱਲ ਕੀ ਹੋਈ।
1: ਕੁੜੇ ਦੱਸ, ਮੈਂ ਉਹਨੂੰ ਆਖਿਆ ਵੀ ਮੈਂ ਭਾਈ ਤੜਕੇ ਦੀ ਟੈਨਸ਼ਨ ਚ ਬੈਠੀ ਆ, ਟੈਨਸ਼ਨ ਚ।
2: ਆਏ ਹਾਏ ਭਾਜੀ ਤਾਂ ਘਬਰਾ ਗਏ ਹੋਣੇ ਆ ਇਹ ਗੱਲ ਸੁਣ ਕੇ।
3: ਹੋਰ ਕੀ,
1: ਨੀ ਕਾਹਨੂੰ ਪੁੱਛਦੀ ਆ ਭਾਈ, ਅਗਲੇ ਨੇ ਜਦੋਂ ਮੈਨੂੰ ਪੁੱਛਿਆ ਵੀ ਤੈਨੂੰ ਹੁਣ ਕਾਹਦੀ ਟੈਨਸ਼ਨ ਹੋ ਗਈ, ਚੰਗਾ ਖਾਨੀ ਹੈ, ਚੰਗਾ ਪੀਨੀ ਹੈ, ਨਾਲੇ ਸਾਨੂੰ ਤੂੰ ਸਾਰੇ ਟੱਬਰ ਨੂੰ ਢਾਉਣ ਆਉਂਦੀ ਆ।
2: ਫੇਰ
1: ਨੀ ਮੈਂ ਤਾਂ ਬਸ ਫਿਰ ਆਈ ਆਖਿਆ ਸੀ ਵੀ ਮੇਰਾ ਚਿੱਤ ਕਰਦਾ ਵੀ ਮੈਂ 2-3 ਸੂਟ ਲੈ ਲਾ, ਜੇ ਸੂਟ ਹੋ ਜਾਣਗੇ ਤਾਂ ਸ਼ਾਇਦ ਮੇਰੀ ਟੈਨਸ਼ਨ ਮੁੱਕ ਜਾਏ।
2: ਭਾਜੀ ਨੇ ਤਾਂ ਪੱਕਾ ਡੋਲੀ ਇਹਨੂੰ ਫੇਰ ਸੂਟ ਦਵਾ ਹੀ ਦਿੱਤੇ ਹੋਣੇ ਆ।
3: ਲੈ ਮੈਨੂੰ ਐਂ ਲੱਗਦਾ ਭਾਜੀ ਨੇ ਦਵਾਏ ਵੀ, ਬੀਬੋ ਸਿਸ ਨੂੰ ਸੂਟ ਪੂਰੇ ਟ੍ਰੈਂਡਿੰਗ ਹੋਣੇ ਆ।
1: ਨੀ ਦਵਾਏ ਹੋਣੇ ਆ ਟ੍ਰੈਂਡਿੰਗ, ਮੈਂ ਤਾਂ ਕਹਿਣੀ ਆ ਤੂੰ ਹੀ ਲੈ ਜਾਓ।
2: ਨਾ ਇੰਨੀ ਔਖੀ ਕਿਉਂ ਹੋਈ ਪਈ ਹੈ, ਤੈਨੂੰ ਟੈਨਸ਼ਨ ਸੀ ਕਿ ਤੈਨੂੰ ਸੂਟ ਚਾਹੀਦੇ ਆ, ਭਾਜੀ ਨੇ ਤੈਨੂੰ ਕੀ ਕਿਹਾ ਫੇਰ?
1: ਨਹੀਂ ਅਗਲੇ ਨੇ ਅੱਗੋਂ ਮੂੰਹ ਸਵਾਰ ਕੇ ਕਹਿਤਾ, ਕਹਿੰਦਾ ਚੱਲ ਕੋਈ ਨੀ ਤੂੰ ਟੈਨਸ਼ਨ ਚ ਠੀਕ ਆ।
2: ਨਾ ਡੋਲੀ ਮੇਰੀ ਗੱਲ ਸੁਣ, ਭਾਜੀ ਵਿਚਾਰੇ ਕਰਨ ਵੀ ਕੀ, ਕਦੇ ਤਾਂ ਇੰਨੀਆਂ ਫਰਮਾਇਸ਼ਾਂ, ਕਦੇ ਮੁੰਡੇ ਦੀਆਂ ਫਰਮਾਇਸ਼ਾਂ। ਕੱਲ ਪਤਾ ਬੀਬੋ ਦਾ ਮੁੰਡਾ ਕਿਹੜੀ ਗੱਲੋਂ ਉੜਿਆ ਬੈਠਾ ਸੀ।

0: ਖੇਰੀ ਕੱਲ ਚੋਂ ਅੜ ਗਿਆ।
1: ਫੋਨ ਕਰਕੇ ਕਹਿੰਦਾ, ਏ ਪਾਪਾ ਜੀ ਮੈਨੂੰ ਬੁਲਟ ਲੈ ਕੇ ਦਿਓ, ਨਹੀਂ ਤਾਂ ਮੈਂ ਘਰ ਛੱਡ ਕੇ ਚੱਲਿਆ।
0: ਓ ਫੇਰ ਘਰ ਛੱਡ ਕੇ ਚਲਾ ਗਿਆ ਕਿ ਬੁਲਟ ਮਿਲ ਗਈ ਉਸਨੂੰ?
1: ਨਾ ਅੱਗੋਂ ਫਿਰ ਭਾਜੀ ਵੀ ਤਪੇ ਪਏ ਸੀ, ਕੁਛ ਇਹਦੇ ਸੂਟਾਂ ਕਰਕੇ ਤੇ ਕੁਛ ਹੋਰ ਪਰੇਸ਼ਾਨੀਆਂ ਕਰਕੇ। ਕਹਿੰਦੇ, ਕਾਕਾ ਜੇ ਜਾਣਾ ਹੈ ਨਾ ਬੂਹਾ ਢੋ ਕੇ ਜਾਈ, ਗਲੀ ਚ ਕੁੱਤੇ ਬਹੁਤ ਫਿਰਦੇ ਆ, ਕੋਈ ਰੋਟੀਆਂ ਨੂੰ ਪੈਂਦਾ ਹੈ ਤੇ ਕੋਈ ਬੁਲਟ ਨੂੰ। ਨਾਲੇ ਕਹਿੰਦੇ, ਆਹ ਮੁਰਲੀ ਗਲੀ ਚੋਂ ਨਾ ਜਾਈ, ਉੱਥੇ ਲੰਗਰ ਲੱਗਾ, ਗਲੀ ਬੰਦ ਹੈ, ਪਿਛਲੇ ਗੇਟ ਤੋਂ ਨਿਕਲੀ, ਉਹ ਗਲੀ ਖਾਲੀ ਪਈ ਹੈ।
0: ਓ ਮਾਈ ਗੋਡ, ਫਿਰ ਲੱਡੂ ਚਲਾ ਗਿਆ?
1: ਨਾ ਅੱਗੋ ਸੁਣ, ਫੋਨ ਰੱਖਿਆ ਹੋਲਡ ਤੇ, ਆ ਬੀਬੋ ਨੂੰ ਕਹਿੰਦਾ, ਆ ਬੇਬੇ ਮੇਰੀਆਂ ਅੱਜ ਦੋ ਰੋਟੀਆਂ ਘੱਟ ਪਕਾਈ, ਮੈਂ ਘਰ ਛੱਡ ਕੇ ਚੱਲਿਆ। ਅੱਗੋ ਭਾਜੀ ਨੇ ਵੀ ਫੋਨ ਚੋਂ ਹੀ ਆਵਾਜ਼ ਮਾਰੀ, ਆ ਬੀਬੋ ਮੇਰੀਆਂ ਚਾਰ ਬਣਾ ਲਈ, ਅੱਜ ਮੈਨੂੰ ਭੁੱਖ ਵੱਧ ਲੱਗੀ ਹੈ।
0: ਅੱਛਾ ਫੇਰ?
1: ਨਾ ਜਦੋਂ ਵੇਖਿਆ ਨਾ ਲੱਡੂ ਨੇ ਕਿ ਮੇਰੀ ਤਾਂ ਇੱਥੇ ਕੋਈ ਚੱਲਦੀ ਨਹੀਂ ਪਈ, ਅੱਗੋ ਕਹਿੰਦਾ ਮੈਨੂੰ ਆਨਲਾਈਨ ਕਹਿੰਦਾ ਜੀ 200 ਰੁਪਇਆ ਪਾ ਦਿਓ, ਮੈਂ ਪੀਜ਼ਾ ਮੰਗਵਾਣਾ, ਆ ਤੁਹਾਡੇ ਕਹਿਣ ਤੇ ਮੈਂ ਬੇਬੇ ਨੂੰ ਰੋਟੀ ਵੀ ਮਨਾ ਕਰ ਬੈਠਾ।
0: ਅੱਛਾ ਫੇਰ ਅੱਗੋ ਕੀ ਹੋਇਆ?
1: ਬਸ ਭਾਜੀ ਨੂੰ ਬੀਬੋ ਦੀਆਂ ਤੇ ਲੱਡੂ ਦੀਆਂ ਧਮਕੀਆਂ ਸਭ ਪਤਾ। ਅੱਗੋ ਕਹਿੰਦੇ, ਜਾ ਗੱਦੇ ਥੱਲੇ 200 ਰੁਪਇਆ ਪਿਆ, ਜਾ ਲੈ ਲਾ ਤੇ ਮੰਗਵਾ ਲਾ ਪੀਜ਼ਾ, ਤੇ ਢੀਠ ਜਿਹਾ ਅੱਗੋ ਦੰਦ ਕੱਢ ਕੇ ਕਹਿੰਦਾ, ਦੇਖਿਆ ਇੰਜ ਆਏ ਨਾ ਲਾਈਨ ਤੇ, ਇੰਜ ਤਾਂ ਤੁਸੀਂ ਮੈਨੂੰ ਪੀਜ਼ਾ ਮੰਗਵਾ ਕੇ ਹੀ ਨਹੀਂ ਸੀ ਦੇਣਾ।
2: ਨਹੀਂ ਜਾ ਨੀ ਭਾਈ ਬਬਲੀਏ, ਤੈਨੂੰ ਤਾਂ ਪੂਰੀ ਗੱਲ ਦਾ ਪਤਾ ਹੀ ਨਹੀਂ ਹੁੰਦਾ, ਜਿੰਨਾ ਕੁ ਮਹੱਲੇ ਦੀਆਂ ਮੈਨੂੰ ਪਤਾ ਹੁੰਦੀਆਂ ਨੇ, ਤੂੰ ਤਾਂ ਕੁੜੇ ਅੱਗੋਂ ਅੱਧਾ ਹੀ ਜਾਣਦੀ ਆ।
0: ਬਿਲਕੁਲ, ਇਹ ਤਾਂ ਮੈਂ ਵੀ ਅਗਰੀ ਖੜਜੀ ਆ, ਵੀ ਬਸ ਇਸ ਨੂੰ ਸਾਰਾ ਕੁਝ ਹੀ ਪਤਾ ਹੁੰਦਾ, ਦੱਸੋ ਪੂਰੀ ਗੱਲ ਦੱਸੋ।
2: ਨਹੀਂ ਪੂਰੀ ਗੱਲ ਭਾਈ ਡੋਲੀਏ ਇਹ ਆ, ਵੀ ਆ ਸਾਰੀ ਵਿਉਂਤ ਬੰਦੀ ਮੇਰੀ ਓ ਬਣਾਈ ਹੋਈ ਸੀ।
0: ਹੈ ਵਿਉਂਤ ਬੰਦੀ? ਉਹ ਕੀ ਹੁੰਦਾ? ਉਹੀ ਜਿਹੜੀ ਸਰਕਾਰਾਂ ਬਣਾਉਂਦੀਆਂ?
2: ਨਹੀਂ ਉਹ ਯੋਜਨਾ ਬੰਦੀ ਹੁੰਦੀ ਆ ਕੁੜੇ, ਨਹੀਂ ਆਪਣੀ ਦਾ ਵਿਉਂਤ ਬੰਦੀ। ਮੇਰਾ ਮਤਬਲ ਸੀ ਪੀਜ਼ਾ ਖਾਣ ਨੂੰ ਭਾਈ, ਮੇਰਾ ਬਲਾਂ ਚਿੱਤ ਕਰਦਾ ਸੀ, ਤੇ ਮੇਰੇ ਕੋਲੇ ਤੈਨੂੰ ਪਤਾ ਵੀ ਪੈਸੇ ਖੁੱਲੇ ਨਹੀਂ ਹੁੰਦੇ, ਬੱਜੇ ਹੁੰਦੇ ਨੇ।
1: ਓ ਹੋ ਆ ਸੀ ਗੱਲ, ਆਪਦੇ ਪੈਸੇ ਖਰਚਨੇ ਨਹੀਂ ਸੀ, ਤੇ ਫੇਰ ਲੱਡੂ ਨੂੰ ਤਰੀਕਾ ਸਮਝਾਤਾ ਕਿ ਬਾਪੂ ਦੀ ਜੇਬ ਚੋਂ 200 ਰੁਪਇਆ ਕਢਾਇਆ ਕਿਵੇਂ ਜਾਵੇ।
0: ਥੋੜੀ ਪਰੇਸ਼ਾਨੀ ਵੀ ਪਰੇਸ਼ਾਨੀ ਹੈ, ਮੇਰੀ ਪਰੇਸ਼ਾਨੀ ਸੁਣੋ।
2: ਨੀ ਆਹੋ ਭਾਈ, ਜਦੋਂ ਹੁਣ ਸੁਣਨੀ ਬੈਠੇ ਹੋ ਇੱਕ ਦੂਜੇ ਦੀਆਂ, ਤੇ ਭਾਈ ਤੂੰ ਵੀ ਸੁਣਾ ਲਾ, ਕੱਢ ਲਾ ਪੜਾ ਸਾਹਿਬ ਦੀ, ਕਰ ਲਾ ਚਿੱਤ ਹੌਲਾ ਕਿ ਨਹੀਂ ਭਾਈ ਬਬਲੀਏ।
1: ਨੀ ਆ ਜਿਹੜੀ ਆਪਣੀ ਮੀਟਿੰਗ ਜੀ ਆ, ਇਹ ਤਾਂ ਇੱਕ ਦੂਜੇ ਦੀਆਂ ਟੈਨਸ਼ਨਾਂ ਸੁਣਨ ਦੀ ਹੈ।
0: ਹਾਂ ਸੁਣੋ ਫਿਰ।
1: ਨਾ ਸੁਣਾਏਗੀ ਕਿ ਨਵੀਂ ਸਿਗਨੇਚਰ ਟਿਊਨ ਚਲਾਵਾਂ?
0: ਸੋ ਫਿਰ ਕੱਲ ਮੈਂ ਗਈ ਡਾਕਟਰ ਕੋਲ, ਮੈਨੂੰ ਤਾਂ ਇੰਨੀ ਕਮਜ਼ੋਰੀ ਆਈ ਪਈ ਸੀ, ਨਾ ਮੈਂ ਤੋਂ ਉੱਠਦਾ ਸੀ ਤੇ ਨਾ ਮੈਂ ਤੋਂ ਕੋਈ ਕੰਮ ਕੀਤਾ ਜਾਂਦਾ ਸੀ।
2: ਆਹੋ ਭਾਈ ਇਹ ਤਾਂ ਸਾਨੂੰ ਪਤਾ ਹੀ ਆ ਕੁੜੇ, ਇਹ ਤਾਂ ਤੇਰਾ ਰੋਜ਼ ਦਾ ਹੀ ਕੰਮ ਹੈ, ਨਾ ਤੂੰ ਉੱਠ ਸਕੇ ਤੇ ਨਾ ਕੋਈ ਕੰਮ ਕਰ ਸਕੇ, ਕੁੜੇ ਤੈਨੂੰ ਤਾਂ ਬੈੱਡ ਟੀਵੀ ਤੇਰੀ ਸਾਸੂ ਮਾਂ ਤੋਂ ਚਾਹੀਦੀ ਆ।
0: ਓਹੋ ਖੱਟੀ ਨਾ ਮੇਰੀ ਸਾਸੂ ਮਾਂ ਵਾਲੀ ਗੱਲ, ਮੇਰੀ ਗੱਲ ਸੁਣੋ ਪੂਰੀ। ਮੈਂ ਗਈ ਡਾਕਟਰ ਕੋਲ ਤੇ ਡਾਕਟਰ ਨੇ ਲਗਾਈ ਸੂਈ।
2: ਅੱਛਾ ਫਿਰ ਭਾਈ ਤੋਤਾ ਕਹਿੰਦਾ ਉਈ ਉਈ ਉਈ।
1: ਨੀ ਕਿਆ ਸ਼ਾਇਰੀ ਹੈ, ਕਿਆ ਸ਼ਾਇਰੀ ਹੈ। ਨੀ ਉਹਨੇ ਸ਼ੇਅਰ ਨਹੀਂ ਸੁਣਾਇਆ ਤੈਨੂੰ, ਆਪਣੀ ਪਰੇਸ਼ਾਨੀ ਸੁਣਾਈ ਹੈ। ਡੋਲੀ ਛੱਡ, ਬੀਬੋ ਤਾਂ ਮਜ਼ਾਕ ਕਰਦੀ ਪਈ ਹੈ, ਤੂੰ ਟੈਸਟ ਕਰਾਣ ਗਈ ਸੀ, ਹੋਇਆ ਕੀ?
0: ਹਾਂ ਮੈਂ ਦੱਸ ਰਹੀ ਸੀ, ਮੇਰੇ ਆਈ ਕਮਜ਼ੋਰ ਜੇ ਡਾਕਟਰ ਕਹਿੰਦਾ ਬਈ ਤੁਹਾਨੂੰ ਟੈਸਟ ਕਰਨਾ ਪਊਗਾ। ਪਹਿਲਾਂ ਤਾਂ ਉਹਨਾਂ ਨੇ ਏਡੋ ਵੱਡੀ ਸਿਰਿੰਜ ਪਾ ਕੇ ਖੂਨ ਕੱਢ ਲਿਆ, ਤੇ ਫਿਰ ਕਹਿੰਦੇ ਤੇਰੇ ਚ ਖੂਨ ਘੱਟ ਹੈ। ਲੈ ਭਲਾ ਇਹ ਕੀ ਗੱਲ ਹੋਈ, ਖੂਨ ਕੱਢ ਕੇ ਕਹਿੰਦੇ ਤੁਹਾਡੇ ਚ ਖੂਨ ਘੱਟ ਹੈ।
2: ਤੂੰ ਭਾਈ ਐ ਕਰਨਾ ਸੀ, ਕੋਈ ਇੱਕ ਅੱਧੀ ਬੋਤਲ ਸੀਸੀ ਨਾਲ ਲੈ ਜਾਂਦੀ, ਜਿਹੜਾ ਅਗਲਿਆਂ ਕੋਲੇ ਪਹਿਲਾਂ ਕਿਸੇ ਹੋਰ ਦਾ ਕੱਢਿਆ ਪਿਆ ਸੀ, ਕੁੜੇ ਤੂੰ ਉਹੀ ਪਵਾ ਲਿਆਉਂਦੀ।
1: ਕਰ ਲੋ ਕਿਉਂ ਨੂੰ ਭਾਂਡਾ, ਨੀ ਰਹਿਣ ਹੀ ਦਿਓ ਤੁਸੀਂ ਦੋਨੋਂ। ਵੈਸੇ ਇੱਕ ਗੱਲ ਦੱਸਾਂ, ਆਪਾਂ ਨਵਾਂ ਬਿਜ਼ਨਸ ਨਾ ਸਟਾਰਟ ਕਰੀਏ ਬੀਬੋ।
0: ਹੈ ਬਿਜ਼ਨਸ ਸਟਾਰਟ ਕਰੋਗੇ? ਕਿਹੜਾ ਬਿਜ਼ਨਸ?
1: ਆਪਾਂ ਤਿੰਨੋਂ ਰਲ ਕੇ ਕਰ ਸਕਦੇ ਆ, ਕਿਉਂਕਿ ਉਹ ਕੰਮ ਆਪਾਂ ਵੈਸੇ ਹੀ ਕਰੀ ਜਾਂਦੇ ਆ, ਤੇ ਹੁਣ ਆਪਾਂ ਪੈਸਿਆਂ ਨਾਲ ਕਰ ਲਈਏ।
2: ਨਹੀਂ ਆਹੋ ਭਾਈ, ਨਾਲੇ ਭਾਈ ਪੈਸਾ ਕਿਹਨੂੰ ਮਾੜਾ ਲੱਗਦਾ, ਜੇ ਕਿਸੇ

0: ਵੀ ਪਾਸਿਓ ਆਉਂਦਾ ਹੋਵੇ ਤੇ ਜੀ ਆਇਆਂ ਨੂੰ ਕਹਿ ਲੈਣਾ ਚਾਹੀਦਾ ਪੈਸੇ ਨੂੰ।
1: ਬੀਬੋ ਤੇਰੀ ਤਾਂ ਮੈਂ ਕਹਿੰਨੀ ਆ ਦੋਨਾਂ ਹੱਥਾਂ ਦੇ ਵਿੱਚ ਪੈਸਾ ਹੀ ਪੈਸਾ ਹੋ ਜਾਊਗਾ ਕਿਉਂਕਿ ਇਸ ਕੰਮ ਦੇ ਵਿੱਚ ਪਰਫੈਕਟ ਹੈ ਤੂੰ।
0: ਨੀ ਹਾਏ ਕੁੜੇ ਨੀ ਮੈਨੂੰ ਤਾਂ ਹਲੇ ਪਤਾ ਹੀ ਨਹੀਂ ਲੱਗਿਆ ਮੇਰੇ ਗੁਣਾਂ ਦਾ। ਨੀ ਤੂੰ ਤਾਂ ਬਾਵਾ ਪਾਰਖੂ ਆ ਭਾਈ, ਆਹੋ ਅੱਗੇ ਹੀਰਿਆਂ ਦੀ ਪਰਖ ਜੌਰੀ ਕਰ ਸਕਦਾ।
2: ਕੌਣ ਹੀਰਾ ਚ ਕੌਣ ਜੌਰੀ।
1: ਨੀ ਡੋਲੀ ਇਸ ਕੰਮ ਚ ਤੂੰ ਵੀ ਥੋੜੀ ਘੱਟ ਨੀ ਪਰਫੈਕਟ ਹੈ ਤੂੰ ਵੀ ਇਸ ਕੰਮ ਚ, ਬਿਜ਼ਨਸ ਆਪਣਾ ਵਧੀਆ ਚੱਲੂਗਾ।
2: ਹੈ ਸੱਚੀ? ਓ ਆਈ ਐਮ ਵੈਰੀ ਇੰਟੈਲੀਜੈਂਟ।
0: ਨੀ ਆਹੋ ਭਾਈ ਇਹ ਤਾਂ ਸ਼ਕਲੋਂ ਹੀ ਭੋਲੀ ਆ।
1: ਹਾਂ ਸ਼ਕਲੋਂ ਹੀ ਭੋਲੀ ਹੈ, ਅੰਦਰੋਂ ਤਾਂ ਪੂਰੀ
2: ਖੀ ਖੀ ਖੀ ਖੀ ਹੈ।
1: ਓ ਮੇਰਾ ਮਤਲਬ ਅੰਦਰੋਂ ਤਾਂ ਪੂਰੀ ਇੰਟੈਲੀਜੈਂਟ ਆ, ਇੰਟੈਲੀਜੈਂਟ।
2: ਥੈਂਕ ਯੂ ਥੈਂਕ ਯੂ।
0: ਮੇਰਾ ਮਤਲਬ ਵੀ ਆਹੀ ਵੀ ਲਿਖੀ ਪੜ੍ਹੀ ਹੈ।
1: ਹਾਂ ਪੜ੍ਹੀ ਲਿਖੀ ਹੁੰਦੀ ਤੇ ਫਿਰ ਗੱਲ ਹੀ ਕੀ ਸੀ।
2: ਓਹੋ ਪੜ੍ਹੀ ਲਿਖੀ ਹੁੰਦਾ, ਲਿਖੀ ਪੜ੍ਹੀ ਕੀ ਹੁੰਦਾ।
0: ਮੇਰਾ ਮਤਲਬ ਸੀ ਵੀ ਜਿਹੜਾ ਲਿਖ ਲੈਂਦੀ ਹੈ ਬਸ ਉਹੀ ਪੜ੍ਹ ਲੈਂਦੀ ਹੈ।
1: ਯਾਨੀ ਕਿ ਡਾਲੀ ਇਸ ਦਾ ਮਤਲਬ ਇਹ ਹੈ ਕਿ ਪਹਿਲਾਂ ਤੂੰ ਲਿਖਦੀ ਹੈ ਤੇ ਉਹੀ ਪੜ੍ਹ ਲੈਣੀ ਹੈ, ਤੇਰਾ ਲਿਖਿਆ ਕੋਈ ਹੋਰ ਨਹੀਂ ਪੜ੍ਹ ਸਕਦਾ।
2: ਓ ਮਾਈ ਗੋਡ, ਗੱਲਾਂ ਛੱਡੋ ਬਬਲੀ ਸਿਸ, ਗੱਲ ਸੁਣੋ। ਬੀਬੋ ਸਿਸ ਇਧਰ ਆਓ, ਮੈਨੂੰ ਕੰਮ ਦੱਸੋ, ਕੰਮ ਕੀ ਹੈ ਬਬਲੀ ਸਿਸ। ਮੈਨੂੰ ਤਾਂ ਪੈਸਾ ਹੀ ਪੈਸਾ ਦਿਖੀ ਜਾਂਦਾ, ਇੱਧਰ ਪੈਸਾ ਉੱਧਰ ਪੈਸਾ, ਜਿੱਥੇ ਮੈਂ ਸੁੱਤੀ ਹਾਂ ਮੇਰੇ ਸਿਰਹਾਣੇ ਪੈਸਾ। ਦੱਸੋ ਤਾਂ ਸਹੀ ਕੰਮ ਕੀ ਹੈ।
1: ਮੈਂ ਸੋਚ ਲਿਆ ਆਪਾਂ ਬਿਜ਼ਨਸ ਸ਼ੁਰੂ ਕਰ ਲਈਏ, ਲੋਕਾਂ ਚ ਤੇ ਰਿਸ਼ਤਿਆਂ ਚ ਦਰਾਰ ਕਿਵੇਂ ਪਾਈ ਜਾਵੇ।
0: ਦਰਾਰ ਭਾਈ ਮੈਂ ਤਾਂ ਕੁੜੇ ਕੰਧਾਂ ਕੁੰਧਾਂ ਜਿੱਦਾਂ ਸੁਣਿਆ ਸੀ, ਘਰਾਂ ਚ ਸੁਣਿਆ ਸੀ ਵੀ ਦਰਾਰ ਪੜ ਗਈ ਹੈ, ਕੁੜੇ ਹੁਣ ਰਿਸ਼ਤਿਆਂ ਚ ਵੀ ਪਾਵਾਂਗੇ।
1: ਓਹੋ ਅੱਜ ਕੱਲ ਤਾਂ ਇਹੀ ਬਿਜ਼ਨਸ ਚੱਲੂਗਾ ਕਿ ਰਿਸ਼ਤਿਆਂ ਦੇ ਵਿੱਚ ਫਿੱਕ ਕਿਵੇਂ ਪਾਇਆ ਜਾਵੇ। ਛੋਟੀ ਦਰਾਰ ਪਵਾਣੀ ਹੈ ਤਾਂ 500 ਰੁਪਇਆ, ਜੇ ਵੱਡੀ ਦਰਾਰ ਪਵਾਣੀ ਹੈ
2: ਫਿਰ ਕਿੰਨੇ?
1: ਫਿਰ 1000 ਰੁਪਇਆ।
2: ਓ ਮਾਈ ਗੋਡ, ਫਿਰ ਮੈਂ ਵੱਡੀ ਦਰਾਰ ਪਾਉਂਗੀ।
0: ਨਾ ਜੇ ਭਾਈ ਕੁੜੇ ਜਮਾ ਹੀ ਪਾੜ ਖੋਲਣਾ ਹੋਵੇ।
1: ਹਾਂ ਤੇ ਜੇ ਰਿਸ਼ਤਾ ਹੀ ਖਤਮ ਕਰਨਾ ਹੋਵੇ ਸਿਰੇ ਤੋਂ ਤੇ ਫਿਰ 1500 ਲੈ ਲਾਂਗੇ।
0: ਇਹ ਤਾਂ ਭਾਈ ਥੋੜਾ ਲੱਗਦਾ।
1: ਨਾ ਬੀਬੋ ਉਂਜ ਤੂੰ ਫ੍ਰੀ ਚ ਕਰੀ ਜਾਨੀ ਹੈ ਸਾਰੇ ਮਹੱਲੇ ਚ, ਤੇ ਹੁਣ ਤੈਨੂੰ 1500 ਰੁਪਇਆ ਤੈਨੂੰ ਥੋੜਾ ਲੱਗਦਾ।
0: ਨੀ ਗੱਲ ਤਾਂ ਫਿਰ ਐ ਸੀ ਨਾ ਵੀ ਮੈਨੂੰ ਤਾਂ 500 ਹੀ ਆਊਗਾ, ਕੁੜੇ 1000 ਰੁਪਇਆ ਤਾਂ ਥੋੜੇ ਚ ਵੰਡਿਆ ਜਾਊਗਾ, ਹੈ ਕਿ ਨਾ?
1: ਓਫੋ ਨਾ ਗੱਲ ਸੁਣ, ਛੋਟਾ ਛੋਟਾ ਬਿਜ਼ਨਸ ਕਰਕੇ ਪੈਸੇ ਵੀ ਤਾਂ ਬਹੁਤ ਇਕੱਠੇ ਹੋਣਗੇ।
2: ਠੀਕ ਹੈ ਪਰ ਬਬਲੀ ਸੇਸ ਮੈਨੂੰ ਲੱਗਦਾ ਨੀ ਇਹ ਕੰਮ ਚੱਲੂਗਾ। ਇਹ ਕੰਮ ਤਾਂ ਹਰ ਕੋਈ ਕਰੀ ਜਾਂਦਾ, ਘਰ ਘਰ ਸਾਰੇ ਇਹੀ ਕੰਮ ਕਰਨ ਲੱਗੇ ਪਏ ਆ, ਆਪਣਾ ਕੰਮ ਕਿਵੇਂ ਚੱਲੂਗਾ ਇਹ?
0: ਨੀ ਆਹੋ ਭਾਈ ਬਬਲੀਏ ਗੱਲ ਤਾਂ ਇਹ ਜਮਾ ਸੋਚਣ ਵਾਲੀ ਆ, ਕੁੜੇ ਜਿਹੜਾ ਕੰਮ ਲੋਕਾਂ ਨੂੰ ਮੁਫ਼ਤ ਚ ਮਿਲਦਾ ਹੋਵੇ ਕੁੜੇ ਉਹਦੇ ਆਪਾਂ ਪੈਸੇ ਕਿਵੇਂ ਲੈ ਸਕਦੇ ਆ।
1: ਹਾਂ ਗੱਲ ਤਾਂ ਸਹੀ ਹੈ, ਚੱਲ ਇਹ ਕੰਮ ਤਾਂ ਹਰ ਕੋਈ ਕਰੀ ਜਾਂਦਾ ਉਹ ਵੀ ਫ੍ਰੀ ਚ, ਇੱਕ ਬਿਜ਼ਨਸ ਆਪਾਂ ਹੋਰ ਸ਼ੁਰੂ ਕਰ ਸਕਦੇ ਆ। ਉਹ ਬਿਜ਼ਨਸ ਮੈਂ ਕਹਿੰਨੀ ਆ ਦੌੜੂਗਾ ਦੌੜੂ।
0: ਕਰਾਂਗੇ ਬਿਜ਼ਨਸ ਕਹਿੰਦੀ ਲੈ ਦੱਸ, ਕੁੜੇ ਜਿਹੜਾ ਬਿਜ਼ਨਸ ਦੌੜੀ ਗਿਆ ਮਗਰੋਂ ਕੀ ਉਹਦੀ ਪੂਛ ਫੜਾਂਗੇ।
1: ਨੀ ਬੀਬੋ ਉਹ ਘੋੜੇ ਵਾਂਗੂ ਭੱਜੂਗਾ ਤੇ ਘੋੜੇ ਦੇ ਉੱਤੇ ਤੂੰ ਬੈਠੀ ਹੋਏਗੀ ਨਾਲ, ਤੂੰ ਵੀ ਉਸੇ ਰਫਤਾਰ ਚ ਭੱਜੇਗੀ, ਯਾਨੀ ਕਿ ਪੈਸੇ ਹੀ ਪੈਸੇ।
2: ਬੁਝਾਟਾ ਨਾ ਪਾਓ ਬਬਲੀ ਸੇ, ਜਲਦੀ ਦੱਸੋ, ਮੈਂ ਤਾਂ ਸਬਰ ਨਹੀਂ ਹੋ ਰਿਹਾ, ਜਲਦੀ ਦੱਸੋ ਜਲਦੀ ਦੱਸੋ ਬਿਜ਼ਨਸ ਕੀ ਹੈ।
1: ਡੋਲੀ ਬਿਜ਼ਨਸ ਇਹ ਹੈ ਕਿ ਅੱਜ ਕੱਲ ਕਿਸੇ ਕੋਲ ਕਿਸੇ ਦਾ ਦੁੱਖ ਸੁਣਨ ਦਾ ਟਾਈਮ ਹੈ ਨੀ। ਆਪਾਂ ਇੱਕ ਆਫਿਸ ਖੋਲ ਲੈਣੇ ਆ ਤੇ ਉਸ ਆਫਿਸ ਦੇ ਵਿੱਚ ਲੋਕਾਂ ਦੇ ਦੁੱਖ ਸੁਣਿਆ ਕਰਾਂਗੇ। ਛੋਟਾ ਦੁੱਖ ਸੁਣਾਓ 500 ਰੁਪਇਆ, ਜੇ ਤੁਹਾਡਾ ਦੁੱਖ ਵੱਡਾ ਹੈ ਤਾਂ 1000 ਰੁਪਇਆ, ਜੇ ਉਸ ਦੁੱਖ ਨਾਲ ਅਸੀਂ ਵੀ ਥੋੜਾ ਦੁਖੀ ਜੇ ਹੋਣ ਦੀ ਐਕਟਿੰਗ ਕਰਨੀ ਹੈ ਤਾਂ 1500 ਰੁਪਇਆ, ਤੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਰੋ ਰਹੇ ਹੋ ਦੁਖੀ ਹੋ ਤੇ ਅਸੀਂ ਵੀ ਤੁਹਾਡੇ ਨਾਲ ਰੋਈਏ ਤੇ ਫਿਰ 2000 ਰੁਪਇਆ।
0: ਨਹੀਂ ਆਹੋ ਭਾਈ ਹਾਂ ਸੁਣ ਕੇ ਤਾਂ ਮੇਰਾ ਮਨ ਜਾ ਸੱਚੀਆਂ ਭਰਿਆ ਆ ਹੈ, ਕੁੜਿਆ 2000 ਵਾਲੀ ਗੱਲ ਮੇਰੇ ਤੇ ਰੱਖ ਦਿਓ ਹੈ, ਬਾਕੀ 500-700 ਵਾਲਾ ਭਾਈ ਤੁਸੀਂ ਦੇਖ ਲਓ।
1: ਬਿਜ਼ਨਸ ਚੱਲੂਗਾ ਤਾਂ ਇਹ ਤਾਂ ਭਾਈ ਵਾਲੀ ਚ ਚੱਲੂਗਾ, ਫੇਰ ਸਾਰੇ 3 ਹਿੱਸੇ ਹੋਇਆ ਕਰਨਗੇ। ਤੇ ਮੈਨੂੰ ਇੰਜ ਲੱਗਦਾ ਹੈ ਕਿ ਸ਼ੁਰੂਆਤ ਤਾਂ ਡੋਲੀ ਤੋਂ ਹੀ ਕਰ ਲੈਣੇ ਆ, ਦੁਖੀ ਤਾਂ ਅੱਜ ਇਹ ਵੀ ਲੱਗੀ ਜਾਂਦੀ ਹੈ।
0: ਆਹੋ ਭਾਈ ਰੌਲੀਏ ਲੈ ਲੱਗਦੇ ਹੱਥ, ਤੂੰ ਅੱਜ 500 ਦੀ ਬੋਣੀ ਕਰਾ ਹੀ ਦੇ ਭਾਈ।
2: ਓ ਮਾਈ ਗੋਡ ਮੈਂ ਤਾਂ ਪਾਰਟਨਰ ਹੈ, ਮੇਰੇ ਤੋਂ ਥੋੜੀ ਪੈਸੇ ਲਓਗੇ ਤੁਸੀਂ?
0: ਕੁੜੇ ਤੂੰ ਆਪਦਾ 150 ਕੱਟ ਕੇ ਦੇ।

0: ਸੁਣੋ ਫਿਰ ਜੇ ਤੁਸੀਂ ਸੁਣਾਉਣ ਨੂੰ ਕਹਿੰਦੇ ਹੋ, ਉਹ ਤੁਸੀਂ ਇੱਕ ਡਾਇਲੋਗ ਨਹੀਂ ਸੁਣਿਆ ਸ਼ਾਹਰੁਖ ਖਾਨ ਦਾ?
1: ਕਿਹੜਾ ਤੇ ਕਿਹੜੀ ਫਿਲਮ?
0: ਓਹੀ ਓਮ ਸ਼ਾਂਤੀ ਓਮ ਦਾ ਇੰਨਾ ਮਸ਼ਹੂਰ ਡਾਇਲੋਗ, ਓਹੀ ਨੀ ਪਤਾ ਤੁਹਾਨੂੰ?
1: ਹਾਂ ਯਾਦ ਤਾਂ ਆ ਰਿਹਾ, ਡਾਇਲੋਗ ਕੀ ਸੀ?
0: ਬਬਲਿਸਿਸ ਆ ਵਾਲਾ।
2: ਕਹਤੇ ਹੈ ਅਗਰ ਕਿਸੀ ਚੀਜ਼ ਕੋ ਦਿਲ ਸੇ ਚਾਹੋ ਤੋ ਪੂਰੀ ਕਾਇਨਾਤ ਉਸੇ ਤੁਮ ਸੇ ਮਿਲਾਨੇ ਕੀ ਕੋਸ਼ਿਸ਼ ਮੇ ਲਗ ਜਾਤੀ ਹੈ। ਆਜ ਆਪ ਸਭ ਨੇ ਮੁਝੇ ਮੇਰੀ ਚਾਹਤ ਸੇ ਮਿਲਾਇਆ। ਥੈਂਕ ਯੂ ਵੈਰੀ ਮਚ। ਮੈਂ ਆਪ ਸਭ ਕਾ ਸ਼ੁਕਰ ਗੁਜ਼ਾਰ ਹੂੰ ਕਿ ਆਪਨੇ ਮੇਰੇ ਖਾਬੋ ਕੋ ਯਕੀਨ ਮੇ ਬਦਲ ਦਿਆ ਇਤਨਾ।
1: ਨਾ ਇਹ ਡਾਇਲੋਗ ਤੇ ਤੈਨੂੰ ਕਿਹੜਾ ਦੁੱਖ ਆ ਗਿਆ?
0: ਸੁਣਿਆ ਤੁਸੀਂ ਡਾਇਲੋਗ?
1: ਹਾਂ
0: ਸ਼ਾਹਰੁਖ ਖਾਨ ਕੀ ਕਹਿੰਦਾ ਪਿਆ, ਕੋਈ ਵੀ ਕੰਮ ਕਰਨ ਦੀ ਤੁਸੀਂ ਸ਼ੁਰੂਆਤ ਕਰੋ, ਕੋਈ ਸੋਚੋ ਤੇ ਸਾਰੀ ਕਾਇਨਾਤ ਉਸ ਕੰਮ ਨੂੰ ਪੂਰਾ ਕਰਨ ਦੇ ਵਿੱਚ ਤੁਹਾਡੇ ਨਾਲ ਲੱਗ ਜਾਂਦੀ ਹੈ। ਪਰ ਮੈਂ ਜੇ ਕੋਈ ਕੰਮ ਸ਼ੁਰੂ ਕਰਾਂ ਤੇ ਮੇਰੇ ਰਿਸ਼ਤੇਦਾਰ, ਮੇਰੇ ਆਂਢੀ ਗੁਆਂਢੀ, ਮੇਰੇ ਘਰ ਦੇ ਸਾਰੇ ਮਗਰ ਲੱਗ ਜਾਂਦੇ।
3: ਨਹੀਂ ਇੱਥੋਂ ਭਾਈ ਇੱਕੋ ਹਿਸਾਬ ਜਿਹਾ ਲਾਇਆ ਜਾ ਸਕਦਾ ਵੀ ਜਿਵੇਂ ਤੇਰੀ ਆਂਢ ਗੁਆਂਢ ਤੇ ਰਿਸ਼ਤੇਦਾਰਾਂ ਨਾਲ ਨਹੀਂ ਨਾ ਬਣਦੀ, ਬਣਦੀ ਤੇਰੀ ਭਾਈ ਕਾਇਨਾਤ ਨਾਲ ਵੀ ਨੀ।
1: ਆਏ ਹਾਏ, ਇੱਕ ਤਾਂ ਡੋਲੀ ਪਰੇਸ਼ਾਨ, ਉੱਤੋਂ ਪਰੇਸ਼ਾਨ ਇਹਦਾ ਮੁੰਡਾ। ਨਹੀਂ ਬੀਬੋ, ਜਿਵੇਂ ਅੱਜ ਡੋਲੀ ਲੱਗੀ ਹੈ, ਕੱਲ ਇਹਦਾ ਮੁੰਡਾ ਲੱਗਾ ਹੋਇਆ ਸੀਗਾ। ਸ਼ਾਮ ਨੂੰ ਖੜਾ ਸੀ ਛੱਤ ਤੇ ਤੇ ਫੋਨ ਮਿਲਾ ਕੇ ਲੱਗਾ ਹੋਇਆ ਉੱਚੀ ਉੱਚੀ ਬੋਲਣ। ਮੈਂ ਕਿਹਾ ਇਹ ਬੈਸੀ ਕਿੰਦੇ ਨਾਲ ਜਾਂਦਾ? ਜਦੋਂ ਆਵਾਜ਼ ਸੁਣੀ ਤੇ ਮਾਰਿਆ ਮੈਂ ਮੱਥੇ ਨੂੰ ਹੱਥ।
3: ਨਹੀਂ ਹੱਸਿਆ ਕੁੜੇ, ਪਰ ਭਾਈ ਬੈਸੀ ਕਿਹਦੇ ਨਾਲ ਜਾਂਦਾ ਸੀ?
1: ਨੀ ਰੱਬ ਨਾਲ।
3: ਬੂਵੇ ਮਰ ਜਾ। ਨੀ ਉਹ ਕਿਵੇਂ
1: ਰੱਬ ਨੂੰ ਫੋਨ ਮਿਲਾ ਕੇ ਛੱਤ ਤੇ ਖੜਾ ਬੋਲੀ ਜਾਵੇ, ਰੱਬ ਜੀ ਜਿਹੜੇ ਤੁਸੀਂ ਮੈਨੂੰ ਮੇਰੇ ਕਰਮਾਂ ਦਾ ਹਿਸਾਬ ਦੇ ਰਹੇ ਹੋ, ਇਹ ਕਰਮ ਮੈਂ ਇਹੋ ਜਿਹੇ ਤਾਂ ਕੀਤੇ ਨੀ। ਜਿਹੜੇ ਦੁੱਖ ਦੇ ਰਹੇ ਹੋ ਮੇਰੇ ਹਿਸਾਬ ਨਾਲ ਤਾਂ ਉਹ ਦੁੱਖ ਮੇਰੇ ਖਾਤੇ ਦੇ ਨੀ ਲੱਗਦੇ। ਆ ਜਰਾ ਚੈੱਕ ਕਰਿਓ, ਇਹ ਜਿਹੜੇ ਦੁੱਖ ਵਾਲਾ ਅਕਾਊਂਟ ਹੈ, ਇਹ ਕਿਤੇ ਆਂਡੀਆਂ ਜਾਂ ਗੁਆਂਢੀਆਂ ਦਾ ਤਾਂ ਨੀ ਜਿਹੜਾ ਮੇਰੇ ਹਿੱਸੇ ਆਈ ਜਾਂਦਾ? ਨਾਲੇ ਮੇਰੇ ਵੱਲ ਵੇਖ ਕੇ ਹੱਸਣ ਲੱਗ ਪਿਆ।
3: ਨੀ ਅੱਛਾ ਭਾਈ, ਇਹਦਾ ਮਤਲਬ ਹੋਇਆ ਵੀ ਉਹ ਤੈਨੂੰ ਸੁਣਾ ਕੇ ਗੱਲ ਕਰ ਰਿਹਾ ਸੀ?
1: ਹਾਂ, ਤੇ ਮੈਨੂੰ ਵੀ ਚੜਿਆ ਵੱਟ। ਮੈਂ ਅੱਗੋ ਕਿਹਾ, ਵੇ ਆ ਜਿਹੜੇ ਕਰਮ ਤੂੰ ਕਰੀ ਜਾਂਦਾ ਨਾ, ਇਹਨਾਂ ਦਾ ਤਾਂ ਅਜੇ ਲੇਖਾ ਜੋਖਾ ਅਗਾਂਹ ਮਿਲਣਾ। ਇਹ ਤਾਂ ਤੈਨੂੰ ਉਹਨਾਂ ਕਰਮਾਂ ਦਾ ਮਿਲਦਾ ਪਿਆ ਜਿਹੜੇ ਤੂੰ ਪਿਛਲੇ ਜਨਮ ਚ ਕਰ ਆਇਆ ਹੈ।
0: ਬਬਲਿਸਿਸ ਤੁਸੀਂ ਕੀ ਪਰੇਸ਼ਾਨ? ਪਰੇਸ਼ਾਨ ਤਾਂ ਮੈਂ ਵੀ ਹੋਈ ਪਈ ਆ ਚੀਸ਼ੂ ਦੀ ਗੱਲਾਂ ਸੁਣ ਸੁਣ ਕੇ।
1: ਹੁਣ ਤੈਨੂੰ ਕੀ ਕਹਿਤਾ ਉਹਨੇ?
0: ਮੇਰੇ ਕੋਲ ਆਇਆ ਕਹਿੰਦਾ, ਮੰਮੀ ਜੀ ਮੰਮੀ ਜੀ ਮੈਨੂੰ ਸੋਲੂਸ਼ਨ ਮਿਲ ਗਿਆ ਅਧੂਰੇ ਸੁਪਨੇ ਪੂਰੇ ਕਰਨ ਦਾ।
1: ਹੈ? ਅੱਛਾ, ਨੀ ਉਹ ਕੀ?
0: ਕਹਿੰਦਾ, ਮੰਮੀ ਜੀ ਇਹ ਤਾਂ ਕੰਮ ਹੀ ਬੜਾ ਸੌਖਾ।
3: ਨੀ ਗੱਲਾਂ ਹੀ ਕਰੀ ਜਾਏਗੀ, ਕਹਿ ਕੁਛ ਦੱਸੇਗੀ ਵੀ? ਮੇਰੇ ਤਾਂ ਆਪ ਬਲਾਂ ਵੱਡੇ ਵੱਡੇ ਸੁਪਨੇ ਨੇ, ਛੇਤੀ ਪੂਰੇ ਹੋਣ ਮੈਂ ਤਾਂ ਆਪ ਚਾਹੁੰਦੀ ਹਾਂ। ਕੁੜਾ ਮੈਨੂੰ ਵੀ ਦੱਸ ਡੋਲੀਏ।
0: ਕਹਿੰਦਾ, ਮੰਮੀ ਜੀ ਤੁਸੀਂ ਚੱਡਰ ਲਓ, ਮੂੰਹ ਲੁਕੋ ਤੇ ਸੋ ਜਾਓ ਤੇ ਆਪਣੇ ਸੁਪਨੇ ਪੂਰੇ ਕਰ ਲਓ। ਜਿੰਨੇ ਸੁਪਨੇ ਵੱਡੇ ਤੁਹਾਡੇ, ਓਨੀ ਲੰਬੀ ਨੀਂਦ ਲੈ ਲਓ। ਦੇਖਿਆ ਕਿੰਨਾ ਸਿਆਣਾ ਚੀਚੂ ਮੇਰਾ?
3: ਨੀ ਫੇਰ ਤਾਂ ਭਾਈ ਮੁੰਡਾ ਤੁਹਾਡਾ ਜਮਾ ਸਿਆਣਾ। ਕੁੜੇ ਸੌਂਦੀ ਤਾਂ ਭਾਈ ਮੈਂ ਵੀ ਬਥੇਰਾ, ਤੁਹਾਨੂੰ ਪਤਾ ਹੀ ਹੈ ਸੁਪਨੇ ਤਾਂ ਭਾਈ ਮੇਰੇ ਵੀ ਬਲਾਂ ਵੱਡੇ ਨੇ।
0: ਮੇਰੀ ਗੱਲ ਸੁਣੋ ਬੀਬੋਸਿਸ, ਬਬਲਿਸਿਸ, ਆ ਕੁਝ ਕੁ ਦੁਕਾਨਦਾਰਾਂ ਨੂੰ ਅਕਲ ਕਿਵੇਂ ਆਊਗੀ?
3: ਨਹੀਂ ਬਸ, ਜਦੋਂ ਤੈਨੂੰ ਆ ਗਈ ਸਮਝ ਲਾ ਉਹਨਾਂ ਨੂੰ ਵੀ ਆ ਹੀ ਗਈ ਭਾਈ।
0: ਕੀ ਮਤਲਬ ਤੁਹਾਡਾ? ਕਿਉਂ ਉਹਨਾਂ ਨੂੰ ਕਦੇ ਅਕਲ ਹੀ ਨਹੀਂ ਆਉਣੀ?
1: ਲੈ ਆਪੇ ਹੀ ਮੰਨੀ ਜਾਂਦੀ ਹੈ ਬੀਬੋ, ਆਪੇ ਮੰਨੀ ਜਾਂਦੀ ਹੈ ਕਿ ਇਹਨੂੰ ਕਦੇ ਅਕਲ ਆਣੀ ਨੀ।
3: ਆਹੋ ਬਬਲੀਏ, ਕੁੜੇ ਤੂੰ ਵੀ ਐਤਕੀ ਭੁੱਲੀ ਗਈ ਭਾਈ।
1: ਨਾ ਕੀ ਭੁੱਲ ਗਈ ਮੈਂ?
3: ਆਹੀ ਕਰ ਲੋ ਘਿਓ ਨੂੰ ਭਾਂਡਾ,
1: ਉਹ ਤਾਂ ਪਹਿਲਾਂ ਹੀ ਭਰਿਆ ਪਿਆ, ਆ ਹੁਣ ਹੋਰ ਹੋ ਜੂਗਾ।
0: ਕੀ ਬੁਝਾਠਾ ਪਾਈ ਜਾਂਦੇ ਹੋ, ਸਹੀ ਸਹੀ ਦੱਸੋ ਕੀ ਕਹੀ ਜਾਂਦੇ ਹੋ?
1: ਨੀ ਉਹ ਗੱਲ ਛੱਡ, ਆਪਣਾ ਦੁੱਖ ਸੁਣਾ ਆਪਣਾ ਦੁੱਖ। ਪੈਸੇ ਲੈਣੇ ਇਸ ਤੋਂ ਬਾਅਦ, ਤੂੰ ਹੁਣ ਇਹ ਦੱਸ ਦੁਕਾਨਦਾਰਾਂ ਤੋਂ ਕਿਉਂ ਦੁਖੀ ਹੋਈ ਪਈ ਹੈ?
0: ਮਖੈਨਿਕ ਜੀ ਦੁਕਾਨ ਤੇ ਜਾਓ ਤਾਂ ਤੇਲ ਡੁੱਲਿਆ ਪਿਆ ਹੁੰਦਾ।
1: ਹਾਂ
0: ਜੀ ਖਚਿੰਗ ਵਾਲੀ ਦੁਕਾਨ ਤੇ ਜਾਓ ਤੁਸੀਂ, ਬਾਲ ਹੀ ਬਾਲ ਖਿਲਰੇ ਪਏ ਹੁੰਦੇ
1: ਤੇ ਬਾਲ ਹੀ ਹੋਣੇ ਹੈ।
0: ਕੱਪੜੇ ਵਾਲੀ ਦੁਕਾਨ ਤੇ ਜਾਓ ਤਾਂ ਕੱਪੜੇ ਕੱਪੜੇ ਖਿਲਰੇ ਪਏ ਹੁੰਦੇ।
1: ਨਾ ਹੁਣ ਦੁਖੀ ਕਿਹੜੀ ਗੱਲ ਤੋਂ ਹੈ?
3: ਨੀ ਆਹੋ ਕੁੜੇ, ਦਰਜੀਆਂ ਦੇ ਬਾਹਰ ਕਾਤਰਾਂ ਹੀ ਕਾਤਰਾਂ ਖਿਲਰੀਆਂ ਹੁੰਦੀਆਂ ਨੇ
0: ਤੇ ਆ ਬੈਂਕ ਵਾਲੇ, ਇਹਨਾਂ ਨੂੰ ਅਕਲ ਖਿਜਵਾਓਗੀ?
3: ਨੀ ਭਾਈ ਹੁਣ ਉਹਨਾਂ ਨੇ ਕੀ ਕਰਤਾ,

0: ਓਹੋ, ਬੀਬੋ ਇਹ ਤਾਂ ਨੋਟ ਭਾਲਦੀ ਹੈ ਕਿ ਬੈਂਕ ਦਾ ਦਰਵਾਜ਼ਾ ਖੋਲ੍ਹੇ, ਬੈਂਕ 'ਚ ਜਾਵੇ ਤੇ ਫਰਸ਼ ਤੇ ਨੋਟ ਹੀ ਨੋਟ ਹੋਣ।
1: ਇਹੀ ਗੱਲ ਬੀਬੋ ਸਿਸ ਤੁਹਾਨੂੰ ਸਮਝ ਨਹੀਂ ਆਉਂਦਾ, ਇਹੀ ਤਾਂ ਗੱਲ ਮੈਂ ਕਹਿ ਰਹੀ ਹਾਂ ਜਿਹੜੀ ਬਾਬੀ ਸਿਸ ਨੇ ਕਹੀ ਹੈ।
2: ਨਾ ਭਾਈ ਡੋਲੀਏ, ਇਹ ਤਾਂ ਗੱਲ ਤੇਰੀ ਜਮਾ ਗਲਤ ਆ। ਕੁੜੇ ਉੱਥੇ ਹੁੰਦੀਆਂ ਨੇ ਪਰਚੀਆਂ, ਜਿਹੜੇ ਲੋਕ ਪੈਸੇ ਕਢਾ ਕੇ ਲੈ ਜਾਂਦੇ ਨੇ ਉਹ ਪਰਚੀ ਜੀ ਫਿਰ ਉੱਥੇ ਹੀ ਸਿੱਟ ਜਾਂਦੇ ਆ, ਤੂੰ ਉਹੀ ਇਕੱਠੀਆਂ ਕਰ ਲਿਆ ਕਰ।
0: ਹਾਂ ਨੀ, ਇਹ ਤਾਂ ਐਡੀ ਸਿਆਣੀ ਹੈ, ਕੱਲ ਨੂੰ ਇਹ ਕਹੂਗੀ ਮੈਂ ਸੁਨਿਆਰੇ ਦੀ ਦੁਕਾਨ ਤੇ ਗਈ ਆ ਤੇ ਉਹਨਾਂ ਨੂੰ ਅਕਲ ਕਦੋਂ ਆਊਗੀ? ਜ਼ਮੀਨ ਤੇ ਉਹ ਕਿਉਂ ਨੀ ਸੋਨਾ ਸੁੱਟੀ ਫਿਰਦੇ?
1: ਬਿਲਕੁਲ ਬਿਲਕੁਲ, ਆਹੀ ਕਹਿਣ ਲੱਗੀ ਸੀ ਮੈਂ ਅੱਗੇ।
0: ਨਾ ਦੁਨੀਆ ਤਾਂ ਸਾਰੀ ਕਮਲੀ ਆ, ਸਿਆਣੀ ਤਾਂ ਬਸ ਇੱਕ ਡੋਲੀ ਹੈ।
2: ਭਾਈ ਫਿਰ ਮੇਰੀ ਰਾਏ ਮੰਨ ਲੈ ਤਾਂ ਕਾਮਯਾਬ ਹੋ ਸਕਦੀ ਹੈ ਇਹ।
1: ਹੈ ਕਿਹੜੀ ਰਾਏ, ਦੱਸੋਗਾ ਤੁਸੀਂ ਵੀ?
2: ਤੂੰ ਐ ਕਰੀ ਭਾਈ, ਆ ਬਠਿੰਡੇ ਵਾਲੇ ਮਹਿਣਾ ਚੌਂਕ ਵਾਲੇ ਪਾਸੇ ਜਾਈ, ਜੋੜੇ ਜੁੱਤੀਆਂ ਵਾਲੀਆਂ ਦੁਕਾਨਾਂ ਚ ਵੇਖੀ, ਫਿਰ ਅਗਲਿਆਂ ਨੇ ਸਜਾ ਕੇ ਬਾਹਰ ਹੀ ਲਾਈਆਂ ਹੁੰਦੀਆਂ, ਜੇ ਲੋੜ ਪਈ ਤੇ ਭਾਈ ਤੇਰਾ ਵੀ ਡੰਗ ਸਾਰ ਦੇਣਗੇ। ਹੈ
0: ਨੀ ਬੀਬੋ, ਆ ਜੁੱਤੀਆਂ ਵਾਲੀ ਗੱਲ ਤੋਂ ਮੈਨੂੰ ਇੱਕ ਗੱਲ ਯਾਦ ਆ ਗਈ। ਨੀ ਇੱਕ ਦਿਨ ਡੋਲੀ ਦਾ ਘਰ ਕਿਸੇ ਭੰਡਾਰੇ ਤੇ ਗਿਆ, ਉੱਥੇ ਮੱਥਾ ਟੇਕ ਕੇ ਜਦੋਂ ਆਇਆ ਬਾਹਰ ਤੇ ਇਧਰ ਉਧਰ ਭਾਈ ਉਹ ਨਿਗਾਹ ਮਾਰੀ ਜਾਵੇ, ਇੱਕ ਜਾਣੇ ਨੇ ਪੁੱਛਿਆ ਕਿ ਭਾਜੀ ਕੀ ਲੱਭਦੇ ਹੋ? ਅੱਗੋਂ ਇਹਦੇ ਘਰ ਵਾਲੇ ਨੇ ਜਵਾਬ ਦਿੱਤਾ।
2: ਭਾਈ ਫਿਰ ਕੀ ਜਵਾਬ ਦਿੱਤਾ ਅਗਲੇ ਨੇ?
0: ਅੱਗੋਂ ਕਹਿੰਦੇ ਮੈਂ ਨਿਗਾਹ ਮਾਰਦਾ ਪਿਆ ਸੀ, ਇਸ ਜਗ੍ਹਾ ਤੇ ਨਾ ਮੇਰੇ ਜੁੱਤੀਆਂ ਪਈਆਂ ਸੀ।
2: ਨਾ ਫਿਰ ਭਾਈ ਅਗਲੇ ਨੇ ਕੀ ਜਵਾਬ ਦਿੱਤਾ?
0: ਨੀ ਅਗਲਾ ਕਹਿੰਦਾ ਭਾਜੀ ਤੁਹਾਨੂੰ ਇਹੋ ਜਿਹੇ ਕੰਮ ਕਰਨੇ ਹੀ ਨਹੀਂ ਚਾਹੀਦੇ ਜਿਸ ਦੇ ਨਾਲ ਤੁਹਾਨੂੰ ਜੁੱਤੀਆਂ ਪੈਣ। ਅੱਗੋਂ ਭਾਜੀ ਨੇ ਕਿਹਾ ਉਹ ਗੱਲ ਸੁਣੋ ਜਨਾਬ, ਮੇਰਾ ਕਹਿਣ ਦਾ ਮਤਲਬ ਸੀ ਕਿ ਮੇਰੇ ਇੱਥੇ ਜੋੜੇ ਪਏ ਸੀ, ਉਹ ਲੱਭਦੇ ਨਹੀਂ ਪਏ। ਤੇ ਅੱਗੋਂ ਵਿਚਾਰਾ ਕਹਿੰਦਾ ਭਾਜੀ ਇੰਜ ਕਹਿਣਾ ਸੀ ਨਾ, ਮੈਂ ਤਾਂ ਕੁਝ ਹੋਰ ਹੀ ਸਮਝ ਗਿਆ। ਵਿਚਾਰਾ ਆਪਣੀ ਗਲਤੀ ਦਾ ਅਫਸੋਸ ਕਰਦਾ ਕਰਦਾ ਇੱਕ ਗਲਤੀ ਹੋਰ ਕਰ ਬੈਠਾ।
2: ਨਹੀਂ ਅੱਸਿਆ ਕੁੜੇ, ਹੁਣ ਇਹ ਜੀ ਉਹਨੇ ਕਿਹੜੀ ਗਲਤੀ ਕਰਤੀ ਭਾਈ?
0: ਸ਼ਰਮਿੰਦਾ ਹੁੰਦਾ ਕਹਿੰਦਾ ਭਾਜੀ ਗਲਤੀ ਹੋ ਗਈ, ਤੁਸੀਂ ਤਾਂ ਸਿਆਣੇ ਬਿਆਣੇ ਹੋ, ਤੁਹਾਨੂੰ ਕੋਈ ਜੁੱਤੀਆਂ ਦਾ ਘੱਟ ਹੈ? ਚੱਲ ਭਾਈ ਡੋਲੀ ਮੈਂ ਜਾਨੀ ਆ ਘਰ, ਤੇਰੇ ਬਣ ਗਏ 500 ਤੇ 500 ਹਜ਼ਾਰ ਤੇ 500 1500, 1500 ਚੋਂ ਤੀਜਾ ਹਿੱਸਾ ਤੂੰ ਆਪਣਾ ਕੱਢ 500, ਲਿਆ ਆ ਦੇ 1000 ਰੁਪਇਆ ਤੇਰੇ ਦੁੱਖ ਸੁਣਨ ਦਾ।
1: ਹੈ ਮੇਰੇ ਦੁੱਖ ਸੁਣਨ ਦਾ ਤੁਸੀਂ ਮੇਰੇ ਤੋਂ ਪੈਸੇ ਲਓਗੇ?
0: ਨਾ ਨਾ, ਇਹ ਤਾਂ ਬਿਜ਼ਨਸ ਹੈ ਭਾਈ, ਕਾਰੋਬਾਰ, ਕਾਰੋਬਾਰ ਦੇ ਵਿੱਚ ਕੋਈ ਆਪਣਾ ਨੀ ਕੋਈ ਪਰਾਇਆ ਨੀ।
2: ਨਾਲੇ ਗੱਲ ਸੁਣ ਡੋਲੀਏ, ਬੜੀ ਚਲਾਕੀ ਨੀ ਇੱਥੇ ਕਰਨੀ ਕੁੜੇ, ਅਸੀਂ ਤੈਨੂੰ ਹਿੱਸੇ ਬੈਂਦੇ ਦੇ 500 ਰੁਪਇਆ ਦੇ ਵੀ ਤਾਂ ਰਹੇ ਆ, ਉਹ ਤੂੰ ਦੇਖਦੀ ਨੀ?
0: ਤੂੰ ਇਹ ਵੀ ਤਾਂ ਦੇਖ ਡੋਲੀ, ਤੂੰ ਘਰੋਂ ਹੀ ਸੋਚ ਕੇ ਆਈ ਸੀ ਕਿ ਅੱਜ ਜਦੋਂ ਮੈਂ ਉੱਥੇ ਬਹਿ ਕੇ ਗੱਲਾਂ ਕਰੂੰਗੀ ਤੇ ਨਾਲੇ ਗੱਲਾਂ ਕਰਨ ਦਾ 500 ਰੁਪਇਆ ਕਮਾ ਕੇ ਵੀ ਲੈ ਕੇ ਜਾਊਂਗੀ।
1: ਹੈ ਉਹ ਕਿੱਜਾ?
0: ਦੇਖ ਆਪਾਂ ਤਿੰਨਾਂ ਨੇ ਰਲ ਕੇ 1500 ਰੁਪਇਆ ਕਮਾ ਲਿਆ, 1500 ਚੋਂ 500 ਰੁਪਇਆ ਕੱਟ ਕੇ 1000 ਸਾਡਾ ਬਣਿਆ ਨਾ ਬਣਿਆ?
1: ਪਬਲਿਸਿਸ ਮੈਨੂੰ ਮਤਲਬ ਸਮਝ ਨਹੀਂ ਆਈ।
0: ਕੋਈ ਗੱਲ ਨਹੀਂ, ਮੈਂ ਸੌਖੇ ਤਰੀਕੇ ਨਾਲ ਸਮਝਾ ਦਿੰਦੀ ਹਾਂ, ਤੂੰ ਇੱਕ ਵਾਰੀ ਮੈਨੂੰ 1500 ਰੁਪਇਆ ਦੇ।
1: ਇੱਕ ਦੋ ਤਿੰਨ ਆਲੂ ਪਕੜੋ, 1500 ਰੁਪਏ ਪੂਰੇ ਹੈ।
0: ਠੀਕ ਹੈ, ਆ 1500 ਆ ਗਏ ਮੇਰੇ ਕੋਲ, ਇਹ ਅੱਜ ਦਾ ਆ 1513, ਆ ਲੈ ਬੀਬੋ 1513 ਤੇ ਆ 500 ਮੇਰਾ, ਹੋ ਗਿਆ ਨਾ ਪੂਰਾ ਬਰਾਬਰ ਦਾ। ਬਬਲੀ ਕਿਸੇ ਨਾਲ ਧੋਖਾ ਨਹੀਂ ਕਰਦੀ, ਕਮਾਲ ਹੈ ਨਾ ਅੱਜ ਤੂੰ ਡੋਲੀ 500 ਰੁਪਇਆ।
1: ਓ ਮਾਈ ਗੋਡ ਬਬਲੀ ਸਿਸ ਇਜ਼ ਅ ਬੋਰ ਇੰਟੈਲੀਜੈਂਟ, ਬਿਲਕੁਲ ਮੈਂ ਤਾਂ 500 ਦੀ ਕਮਾਈ ਹੋ ਗਈ ਅੱਜ।
2: ਨੀ ਆਹੋ ਪੂਰਾ, ਨਾਲੇ ਮੇਰੀ ਟੈਨਸ਼ਨ ਮੁੱਕ ਜੂਗੀ ਜਿਹੜੀ ਤੜਕੇ ਦੀ ਲਈ ਫਿਰਦੀਆਂ। ਓ ਮੇਰਾ ਮਤਬਲ ਹੈ ਕੁੜੇ, ਮੈਂ ਵੀ ਹੁਣ ਕੋਈ ਗਰਮੀਆਂ ਵਾਲਾ ਪਤਲਾ ਜਿਹਾ ਸੂਟ ਲੈ ਲੂੰਗੀ।
0: ਐਵੇਂ ਤਾਂ ਨੀ ਕਹਿੰਦੇ ਕਿ ਬਬਲੀ ਕੋਲ ਹਰ ਮੁਸ਼ਕਿਲ ਦਾ ਹੱਲ ਹੈਗਾ ਹੈ? ਦੇਖੋ 500 ਦੀ ਕਮਾਈ ਡੋਲੀ ਨੂੰ ਹੋ ਗਈ, ਬੀਬੋ ਦੀ ਜਿਹੜੀ ਟੈਨਸ਼ਨ ਸੀ ਸਵੇਰ ਦੀ ਕਿ ਸੂਟ ਲੈਣਾ, 500 ਦੀ ਉਹਦੀ ਵੀ ਸੋਲਵ ਹੋ ਗਈ ਤੇ 500 ਮੈਂ ਕਮਾ ਲਿਆ। ਭਾਈ ਇਹਨੂੰ ਕਹਿੰਦੇ ਆ ਸੌਦਾ ਖਰਾ ਖਰਾ।

0: फाइनेंशियल एमरजेंसी कदे भी बिना दसे आ सकती है। अजिहे वक्त विच एक स्मार्ट डिसीजन हर मुश्किल नूं सौखे ढंग नाल पार करन विच मदद करता है।
1: स्मार्ट डिसीजन लैण वालियां दे लई मन्नापुरम फाइनेंस लेके आया है इजी ईएमआई गोल्ड लोन स्कीम, जिथे तुसी हर महीने आसान ईएमआई राही इंटरेस्ट पे कर सकते हो ते अपनी फाइनेंशियल प्लानिंग नूं बना सकते हो होर भी स्मार्ट।
0: बथेरी जानकारी लई अपनी नजदीकी मन्नापुरम फाइनेंस ब्रांच ते विजिट करो या इस टोल फ्री नंबर ते कॉल करो 1-800-420-2233।
2: ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਸ਼ੁਰਲੀਆਂ, ਪ੍ਰੋਗਰਾਮ ਸਜਰੀ ਸਵੇਰ ਦੇ ਤਹਿਤ, ਜਿਸ ਦੇ ਪੇਸ਼ਕਰਤਾ ਸਨ ਮਮਤਾ ਅਰੋੜਾ ਤੇ ਸੀਮਾ ਮਹਿਰਾ। ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏਆਈਆਰ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 7:37 ਤੇ 9 ਸਕਿੰਟ ਤੇ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸਜਰੀ ਸਵੇਤਾ ਮੇਰੇ ਆਕਾਂਕਸ਼ਾ ਅਰੋੜਾ ਦੇ ਨਾਲ। ਪ੍ਰੋਗਰਾਮ ਦੇ ਦੂਸਰੇ ਅੰਕ ਵਿੱਚ ਅਸੀਂ ਗੱਲ ਕਰਾਂਗੇ ਅੱਜ ਦੇ ਦਿਨ ਨਾਲ ਸੰਬੰਧਿਤ ਕੁਝ ਇਤਿਹਾਸਿਕ ਘਟਨਾਵਾਂ ਅਤੇ ਪ੍ਰਸਿੱਧ ਸ਼ਖਸੀਅਤਾਂ ਬਾਰੇ। ਸੱਤ ਈਸਵੀ ਵਿੱਚ ਅੱਜ ਦੇ ਹੀ ਦਿਨ ਯਾਨੀ 30 ਜੁਲਾਈ ਨੂੰ ਬਗਦਾਦ ਸ਼ਹਿਰ ਦੀ ਨੀਂਹ ਰੱਖੀ ਗਈ। ਬਾਅਦ ਵਿੱਚ ਇਹ ਸ਼ਹਿਰ ਗਿਆਨ, ਸੱਭਿਆਚਾਰ ਅਤੇ ਵਪਾਰ ਦਾ ਵਿਸ਼ਵ ਪ੍ਰਸਿੱਧ ਕੇਂਦਰ ਬਣਿਆ। 1619 ਵਿੱਚ ਅਮਰੀਕਾ ਦੀ ਪਹਿਲੀ ਚੁਣੀ ਹੋਈ ਵਿਧਾਨ ਸਭਾ ਹਾਊਸ ਆਫ ਬਰਜੈਸਿਸ ਦੀ ਪਹਿਲੀ ਬੈਠਕ 30 ਜੁਲਾਈ ਨੂੰ ਹੋਈ, ਜਿਸ ਨੂੰ ਲੋਕਤੰਤਰ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਮੰਨਿਆ ਜਾਂਦਾ ਹੈ। ਸੰਨ 1935 ਵਿੱਚ 30 ਜੁਲਾਈ ਨੂੰ ਪ੍ਰਸਿੱਧ ਪ੍ਰਕਾਸ਼ਨ ਸੰਸਥਾ ਪੈਂਗੁਇਨ ਬੁੱਕਸ ਨੇ ਪਹਿਲੀ ਵਾਰ ਘੱਟ ਕੀਮਤ ਵਾਲੀਆਂ ਪੇਪਰਬੈਕ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ, ਜਿਸ ਨਾਲ ਆਮ ਲੋਕਾਂ ਲਈ ਕਿਤਾਬਾਂ ਪੜ੍ਹਨਾ ਹੋਰ ਵੀ ਆਸਾਨ ਹੋ ਗਿਆ। 30 ਜੁਲਾਈ ਨੂੰ ਸੰਯੁਕਤ ਰਾਸ਼ਟਰ ਵੱਲੋਂ ਅੰਤਰਰਾਸ਼ਟਰੀ ਦੋਸਤੀ ਦਿਵਸ ਵੀ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਦੁਨੀਆ ਭਰ ਵਿੱਚ ਦੋਸਤੀ, ਭਾਈਚਾਰੇ, ਸ਼ਾਂਤੀ ਅਤੇ ਆਪਸੀ ਸਦਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ। ਜੁਲਾਈ 1886 ਨੂੰ ਭਾਰਤ ਦੀ ਪਹਿਲੀ ਮਹਿਲਾ ਵਿਧਾਇਕ, ਪਹਿਲੀ ਮਹਿਲਾ ਹਾਊਸ ਸਰਜਨ ਅਤੇ ਪ੍ਰਸਿੱਧ ਸਮਾਜ ਸੁਧਾਰਕ ਡਾਕਟਰ ਮੁਥੂ ਲਕਸ਼ਮੀ ਰੈਡੀ ਦਾ ਜਨਮ ਹੋਇਆ। ਉਹਨਾਂ ਨੇ ਦੇਵਦਾਸੀ ਪ੍ਰਥਾ ਦੇ ਖਾਤਮੇ ਅਤੇ ਮਹਿਲਾਵਾਂ ਦੇ ਅਧਿਕਾਰਾਂ ਲਈ ਅਹਿਮ ਯੋਗਦਾਨ ਦਿੱਤਾ। ਅੱਜ ਹੀ ਦੇ ਦਿਨ 1973 ਵਿੱਚ ਬਾਲੀਵੁੱਡ ਦੇ ਪ੍ਰਸਿੱਧ ਅਤੇ ਬਹੁਪੱਖੀ ਗਾਇਕ ਸੋਨੂ ਨਿਗਮ ਦਾ ਜਨਮ ਹੋਇਆ। ਅੱਜ ਹੀ ਦੇ ਦਿਨ 1923 ਨੂੰ ਉੱਘੇ ਇਤਿਹਾਸਕਾਰ ਤੇ ਸੰਸਕ੍ਰਿਤ ਵਿਦਵਾਨ ਗੋਵਿੰਦ ਚੰਦਰ ਪਾਂਡੇ ਜੀ ਦਾ ਵੀ ਜਨਮ ਹੋਇਆ। ਅੱਜ ਅਸੀਂ ਸੋਨੂ ਨਿਗਮ ਅਤੇ ਗੋਵਿੰਦ ਚੰਦਰ ਪਾਂਡੇ ਜੀ ਦਾ ਜਨਮ ਦਿਨ ਮਨਾ ਰਹੇ ਹਾਂ। ਤੇ ਇਸ ਦੇ ਹੀ ਨਾਲ ਆਓ ਸੁਣਦੇ ਹਾਂ ਸੋਨੂ ਨਿਗਮ ਦੀ ਆਵਾਜ਼ ਦੇ ਵਿੱਚ ਇਹ ਪੰਜਾਬੀ ਗੀਤ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 31 ਜੁਲਾਈ ਦਿਨ ਸ਼ੁੱਕਰਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਅੰਤਰਗਤ ਤੁਸੀਂ ਸੁਣੋਗੇ ਆਕਾਸ਼ਵਾਣੀ ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼, ਜੋ ਮਹਾਨ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਹੋਵੇਗੀ।

FM ਬੈਂਡ 121.1 ਮੈਗਾਹਰਟਸ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 7:50 ਤੇ 37 ਸਕਿੰਟ। ਪ੍ਰੋਗਰਾਮ ਸਰਜਰੀ ਸਵੇਰ ਵਿੱਚ ਹੁਣ ਪੇਸ਼ ਹਨ ਅੱਜ ਦੀਆਂ ਕੁਝ ਅਖਬਾਰੀ ਸੁਰਖੀਆਂ। ਲੋਕ ਸਭਾ ਵੱਲੋਂ ਐਂਟੀ ਪੇਪਰ ਲੀਕ ਬਿੱਲ ਕੀਤਾ ਗਿਆ ਪਾਸ। ਪ੍ਰੀਖਿਆਵਾਂ ਵਿੱਚ ਪੇਪਰ ਲੀਕ ਤੇ ਨਕਲ ਮਾਫੀਆ ਖਿਲਾਫ਼ ਹੋਣਗੇ ਹੋਰ ਸਖ਼ਤ ਕਾਨੂੰਨ ਪ੍ਰਬੰਧ। ਦੇਸ਼ ਦੇ ਕਈ ਹਿੱਸਿਆਂ ਵਿੱਚ ਮੌਨਸੂਨ ਸਰਗਰਮ। ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਮੀਂਹ ਦੀ ਸੰਭਾਵਨਾ। ਅਸਾਮ ਵਿੱਚ ਹੜ੍ਹ ਦੀ ਸਥਿਤੀ ਅਜੇ ਵੀ ਗੰਭੀਰ ਹੈ। 21,000 ਹੈਕਟੇਅਰ ਤੋਂ ਵੱਧ ਫਸਲਾਂ ਦਾ ਹੋਇਆ ਨੁਕਸਾਨ। ਕੋਲਾ ਘੁਟਾਲਾ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਮਿਲੀ ਕਲੀਨ ਚਿੱਟ। ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਖਿਲਾਫ਼ ਕੋਲਾ ਘੁਟਾਲੇ ਵਿੱਚ ਜਾਰੀ ਸੰਮਨ ਖਾਰਜ ਕਰ ਦਿੱਤੇ ਹਨ। ਸਫਾਈ ਸੇਵਕਾਂ ਵੱਲੋਂ ਪੰਜਾਬ ਬੰਦ ਦਾ ਸੱਦਾ ਅੱਜ। ਪੰਜਾਬ ਦੇ 48 ਸਫਾਈ ਸੇਵਕਾਂ ਅਤੇ ਸੀਵਰਮੈਨਾਂ ਨੇ ਸੂਬਾ ਸਰਕਾਰ ਦੀ ਭਲਾਈ ਪੇਸ਼ਕਸ਼ ਰੱਦ ਕਰ ਦਿੱਤੀ ਅਤੇ ਪੰਜਾਬ ਬੰਦ ਦਾ ਸੱਦਾ ਦਿੱਤਾ। ਤੇ ਹੁਣ ਪੇਸ਼ ਹਨ ਕੁਝ ਸੁਰਖੀਆਂ ਖੇਡ ਜਗਤ ਵਿੱਚੋਂ। ਓਲੰਪਿਕ ਹਾਕੀ ਵਿੱਚ ਭਾਰਤ ਤੇ ਅਰਜਨਟੀਨਾ ਵਿਚਾਲੇ ਮੈਚ ਰੱਦ। ਭਾਰਤੀ ਨਿਸ਼ਾਨੇਬਾਜ਼ ਮਨੂ ਅਤੇ ਸਰਬਜੋਤ ਕਾਂਸੇ ਦੀ ਦੌੜ ਵਿੱਚ ਅੱਗੇ ਪਹੁੰਚੇ। ਰਾਸ਼ਟਰਮੰਡਲ ਖੇਡਾਂ ਵਿੱਚ ਦਲੀਪ ਮਹਾਦੂ ਗਾਵਿਤ ਨੇ 100 ਮੀਟਰ T47 ਦੌੜ ਵਿੱਚ ਸੋਨੇ ਦਾ ਤਮਗਾ ਜਿੱਤਿਆ। ਇਹ ਸਨ ਅੱਜ ਦੀਆਂ ਕੁਝ ਅਖਬਾਰੀ ਸੁਰਖੀਆਂ। ਆਓ ਸੁਣਦੇ ਹਾਂ ਪ੍ਰੋਗਰਾਮ ਸਰਜਰੀ ਸਵੇਰ ਵਿੱਚ ਵਿਸ਼ਵ ਦੋਸਤੀ ਦਿਵਸ ਨੂੰ ਸਮਰਪਿਤ ਇਹ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਜਰੀ ਸਵੇਰ ਆਕਾਸ਼ਵਾਣੀ FM ਬਠਿੰਡਾ ਤੇ। ਦੋਸਤੋ, ਅੱਜ ਦੇ ਮੋਟੀਵੇਸ਼ਨ ਲਈ ਕੁਝ ਸਤਰਾਂ ਤੁਹਾਡੀ ਨਜ਼ਰ ਕਰਾਂਗੀ। ਕੁਝ ਕੰਮ ਨੇ ਆਪਣੀ ਮਰਜ਼ੀ ਦੇ, ਕੁਝ ਕੰਮ ਦਰਅਸਲ ਮਜਬੂਰੀ ਨੇ, ਫਿਰ ਵਕਤ ਵੀ ਬਹੁਤ ਥੋੜ੍ਹਾ ਹੈ ਅਤੇ ਸਾਰੇ ਕੰਮ ਵੀ ਮਨਾ ਜ਼ਰੂਰੀ ਨੇ। ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਆਪਣੇ ਆਪ ਨੂੰ ਹੀ ਭੁੱਲ ਜਾਂਦੇ ਹਾਂ। ਪਰ ਜੇ ਮਨ ਹੀ ਥੱਕ ਜਾਵੇ ਤਾਂ ਕੋਈ ਵੀ ਸਫਲਤਾ ਸਾਨੂੰ ਖੁਸ਼ੀ ਨਹੀਂ ਦੇ ਸਕਦੀ। ਇਸ ਲਈ ਹਰ ਰੋਜ਼ ਕੁਝ ਸਮਾਂ ਆਪਣੇ ਲਈ ਜ਼ਰੂਰ ਕੱਢੋ। ਜਦੋਂ ਅਸੀਂ ਆਪਣੇ ਆਪ ਨੂੰ ਸਮਾਂ ਦਿੰਦੇ ਹਾਂ ਤਾਂ ਅਸੀਂ ਨਾ ਸਿਰਫ ਮਾਨਸਿਕ ਤੌਰ 'ਤੇ ਮਜ਼ਬੂਤ ਬਣਦੇ ਹਾਂ, ਸਗੋਂ ਪਰਿਵਾਰ, ਸਮਾਜ ਅਤੇ ਆਪਣੇ ਕੰਮ ਪ੍ਰਤੀ ਵੀ ਹੋਰ ਚੰਗੇ ਢੰਗ ਨਾਲ ਜ਼ਿੰਮੇਵਾਰੀਆਂ ਨਿਭਾ ਸਕਦੇ ਹਾਂ। ਇਸ ਦੇ ਨਾਲ ਹੀ ਆਓ ਸੁਣਦੇ ਹਾਂ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਇਹ ਪਿਆਰਾ ਜਿਹਾ ਗੀਤ।

ਇਸੇ ਗੀਤ ਦੇ ਨਾਲ ਮੈਨੂੰ ਆਕਾਂਕਸ਼ਾ ਅਰੋੜਾ ਨੂੰ ਅੱਜ ਦਾ ਪ੍ਰੋਗਰਾਮ ਸਜਰੀ ਸਵੇਰ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਨਮਸਕਾਰ। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 7:59 ਤੇ 15 ਸਕਿੰਟ। ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 8:15 ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਤੇ 8:30 ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

0: ਵਿੱਚ ਪ੍ਰਸ਼ਨ ਪੱਤਰ ਲੀਕ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਤੇ 10 ਸਾਲ ਤੱਕ ਦੀ ਕੈਦ ਤੇ 10 ਕਰੋੜ ਰੁਪਏ ਤੱਕ ਦੇ ਜੁਰਮਾਨੇ ਦਾ ਪ੍ਰਬੰਧ ਹੈ। ਬਿਹਾਰ, ਗੁਜਰਾਤ ਤੇ ਮੱਧ ਪ੍ਰਦੇਸ਼ ਦੇ 3 ਵਿਧਾਨ ਸਭਾ ਹਲਕਿਆਂ ਲਈ ਜ਼ਿਮਨੀ ਚੋਣਾਂ ਲਈ ਵੋਟਿੰਗ ਜਾਰੀ ਹੈ। ਲਾਲ ਸਾਗਰ ਸੰਕਟ ਤੇ ਆਲਮੀ ਉਥਲ ਪੁਥਲ ਦੇ ਬਾਵਜੂਦ ਭਾਰਤ ਦੀਆਂ ਵਪਾਰਕ ਬਰਾਮਦਾਂ ਵਿੱਚ ਮੌਜੂਦਾ ਮਾਲੀ ਸਾਲ ਵਿੱਚ ਹੁਣ ਤੱਕ 15% ਦਾ ਵਾਧਾ। ਸਾਉਣ ਮਹੀਨੇ ਦੀ ਸਲਾਨਾ ਕਾਵੜ ਯਾਤਰਾ ਅੱਜ ਤੋਂ ਸ਼ੁਰੂ ਹੋ ਰਹੀ ਹੈ ਤੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੇ ਪੈਰਾ ਐਥਲੈਟਿਕਸ ਵਿੱਚ ਮਰਦਾਂ ਦੇ 100 ਮੀਟਰ T47 ਮੁਕਾਬਲੇ ਵਿੱਚ ਸੋਨਿਆਂ ਤੇ ਚਾਂਦੀ ਦੇ ਤਮਗੇ ਜਿੱਤ ਕੇ ਇਤਿਹਾਸ ਰਚਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਲੋਕ ਸਭਾ ਨੇ ਪੇਪਰ ਲੀਕ ਵਿਰੋਧੀ ਬਿੱਲ ਪਾਸ ਕਰ ਦਿੱਤਾ ਹੈ। ਇਸ ਵਿੱਚ ਪ੍ਰੀਖਿਆ ਵਿੱਚ ਹੋਣ ਵਾਲੀਆਂ ਗਲਤੀਆਂ ਨੂੰ ਰੋਕਣ ਲਈ ਸਖ਼ਤ ਸਜ਼ਾਵਾਂ ਅਤੇ ਫਾਸਟ ਟਰੈਕ ਅਦਾਲਤਾਂ ਦੀ ਤਜਵੀਜ਼ ਹੈ। ਇਹ ਬਿੱਲ ਜਨਤਕ ਪ੍ਰੀਖਿਆਵਾਂ ਅਣਉਚਿਤ ਸਾਧਨਾ ਦੀ ਰੋਕਥਾਮ ਕਾਨੂੰਨ 2024 ਵਿੱਚ ਸੋਧ ਕਰਨ ਬਾਰੇ ਹੈ। ਜਨਤਕ ਪ੍ਰੀਖਿਆਵਾਂ ਅਣਉਚਿਤ ਸਾਧਨਾ ਦੀ ਰੋਕਥਾਮ ਸੋਧ ਬਿੱਲ 2026 ਵਿੱਚ ਕਈ ਮਹੱਤਵਪੂਰਨ ਪ੍ਰਬੰਧ ਸ਼ਾਮਿਲ ਨੇ ਜਿਨ੍ਹਾਂ ਵਿੱਚ 10 ਸਾਲ ਤੱਕ ਦੀ ਕੈਦ, 10 ਕਰੋੜ ਰੁਪਏ ਤੱਕ ਦਾ ਜੁਰਮਾਨਾ ਅਤੇ ਦੋਸ਼ੀ ਠਹਿਰਾਏ ਗਏ ਅਪਰਾਧੀਆਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਵਰਗੀਆਂ ਸਖ਼ਤ ਸਜ਼ਾਵਾਂ ਸ਼ਾਮਿਲ ਨੇ। ਕਾਨੂੰਨ ਵਿੱਚ ਹਰੇਕ ਰਾਜ ਸਰਕਾਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਲਈ ਰੋਜ਼ਾਨਾ ਮੁਕੱਦਮੇ ਲਈ ਵਿਸ਼ੇਸ਼ ਫਾਸਟ ਟਰੈਕ ਅਦਾਲਤਾਂ ਕਾਇਮ ਕਰਨ ਨੂੰ ਲਾਜ਼ਮੀ ਬਣਾਇਆ ਗਿਆ ਹੈ। ਬਿੱਲ ਤੇ ਚਰਚਾ ਦਾ ਜਵਾਬ ਦਿੰਦੇ ਹੋਏ ਅਮਲਾ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ ਬਾਰੇ ਰਾਜ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਬਿੱਲ ਵਿੱਚ ਸੋਧ ਕਾਨੂੰਨ ਨੂੰ ਹੋਰ ਸਖ਼ਤ ਬਣਾਉਣ ਅਤੇ ਪੇਪਰ ਲੀਕ ਮਾਮਲਿਆਂ ਵਿੱਚ ਤੇਜ਼ੀ ਨਾਲ ਨਿਆਂ ਯਕੀਨੀ ਬਣਾਉਣ ਲਈ ਲਿਆਂਦੀ ਗਈ ਏ। ਉਨ੍ਹਾਂ ਕਿਹਾ ਕਿ ਨਵਾਂ ਬਿੱਲ ਵਿਦਿਆਰਥੀਆਂ ਅਤੇ ਨੌਜਵਾਨਾਂ ਦੀ ਭਲਾਈ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ।
1: सरकार की प्रतिबद्धता का आप इसी बात से अनुमान लगा सकते हैं कि इसी विधेयक के लाने के साथ ही साथ हमारे लॉ मिनिस्टर्स की ओर से भी एक प्रस्ताव जारी कर दिया गया। स्पेशल फास्ट ट्रैक फोर्स है, इनको स्थापित करने का भी क्रम प्रारंभ किया जाए। उसमें दिल्ली, मुंबई, कोलकाता, मध्य प्रदेश, बिहार, उत्तराखंड में पहले ही इन्होंने गठित कर दिया है और आने वाले दिनों में बाकी स्थानों पर भी।
0: ਬਿੱਲ ਪਾਸ ਹੋਣ ਤੋਂ ਬਾਅਦ ਹੇਠਲੀ ਸਭਾ ਨੂੰ ਅੱਜ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਜਨਤਕ ਪ੍ਰੀਖਿਆਵਾਂ ਅਣਉਚਿਤ ਸਾਧਨਾ ਦੀ ਰੋਕਥਾਮ ਸੋਧ ਬਿੱਲ 2026 ਪਾਸ ਹੋਣ ਤੇ ਭਾਰਤ ਦੇ ਹਰੇਕ ਵਿਦਿਆਰਥੀ ਨੂੰ ਵਧਾਈ ਦਿੱਤੀ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਸ਼ਾਹ ਨੇ ਕਿਹਾ ਕਿ ਇਹ ਬਿੱਲ ਦੇਸ਼ ਦੇ ਨੌਜਵਾਨਾਂ ਦੇ ਸੁਪਨਿਆਂ ਤੇ ਆਸਾਂ ਉਮੀਦਾਂ ਦੀ ਰਾਖੀ ਕਰਦਾ ਹੈ, ਜਿਸ ਵਿੱਚ ਜਨਤਕ ਪ੍ਰੀਖਿਆਵਾਂ ਦੀ ਅਖੰਡਤਾ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਵਾਲੇ ਪ੍ਰਬੰਧ ਰੱਖੇ ਗਏ ਨੇ। ਉਨ੍ਹਾਂ ਭਰੋਸਾ ਦਿੱਤਾ ਕਿ ਨਰਿੰਦਰ ਮੋਦੀ ਸਰਕਾਰ ਵਿਦਿਆਰਥੀਆਂ ਦੇ ਭਵਿੱਖ ਨੂੰ ਖਤਰੇ ਵਿੱਚ ਪਾਉਣ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਨਹੀਂ ਬਖਸ਼ੇਗੀ ਅਤੇ ਇਹ ਯਕੀਨੀ ਬਣਾਉਣ ਲਈ ਕੋਈ ਕਸਰ ਨਹੀਂ ਛੱਡੇਗੀ ਕਿ ਉਨ੍ਹਾਂ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇ। ਆਪਣੇ ਸੰਦੇਸ਼ ਵਿੱਚ ਸਿੱਖਿਆ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਲੋਕ ਸਭਾ ਨੇ ਜਨਤਕ ਪ੍ਰੀਖਿਆਵਾਂ ਅਣਉਚਿਤ ਸਾਧਨਾ ਦੀ ਰੋਕਥਾਮ ਸੋਧ ਬਿੱਲ 2026 ਪਾਸ ਕਰ ਦਿੱਤਾ ਹੈ, ਜਿਸ ਨਾਲ ਪ੍ਰੀਖਿਆ ਵਿੱਚ ਹੋਣ ਵਾਲੀਆਂ ਗਲਤੀਆਂ ਦਾ ਮੁਕਾਬਲਾ ਕਰਨ ਲਈ ਇੱਕ ਸਖ਼ਤ ਕਾਨੂੰਨੀ ਢਾਂਚਾ ਸ਼ੁਰੂ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਬਿੱਲ ਵਿੱਚ ਸਖ਼ਤ ਸਜ਼ਾਵਾਂ, ਫਾਸਟ ਟਰੈਕ ਅਦਾਲਤਾਂ, ਵਧਾਈਆਂ ਗਈਆਂ ਜਾਂਚ ਵਿਧੀਆਂ ਅਤੇ ਪ੍ਰੀਖਿਆ ਧੋਖਾਧੜੀ ਵਿਰੁੱਧ ਸਖ਼ਤ ਕਾਰਵਾਈ ਦੇ ਪ੍ਰਬੰਧ ਨੇ। ਉਨ੍ਹਾਂ ਇਹ ਵੀ ਕਿਹਾ ਕਿ ਬਿੱਲ ਦਾ ਉਦੇਸ਼ ਪੇਪਰ ਲੀਕ ਸਿਲਸਿਲੇ ਨੂੰ ਖਤਮ ਕਰਨਾ ਅਤੇ ਪ੍ਰੀਖਿਆ ਪ੍ਰਕਿਰਿਆ ਵਿੱਚ ਪਾਰਦਰਸ਼ਿਤਾ, ਭਰੋਸੇਯੋਗਤਾ ਤੇ ਨਿਰਪੱਖਤਾ ਵਧਾਉਣਾ ਏ। ਰਾਜ ਸਭਾ ਨੇ ਰਾਸ਼ਟਰੀ ਸਨਮਾਨ ਦੀ ਰਾਖੀ ਲਈ ਰਾਸ਼ਟਰੀ ਗੌਰਵ ਅਪਮਾਨ ਰੋਕਥਾਮ ਸੋਧ ਬਿੱਲ 2026 ਨੂੰ ਪਾਸ ਕਰ ਦਿੱਤਾ ਹੈ। ਇਹ ਬਿੱਲ ਰਾਸ਼ਟਰੀ ਗੌਰਵ ਤੇ ਅਪਮਾਨ ਰੋਕਥਾਮ ਕਾਨੂੰਨ 1971 ਵਿੱਚ ਹੋਰ ਸੋਧ ਕਰੇਗਾ। ਤਜਵੀਜ਼ਸ਼ੁਦਾ ਕਾਨੂੰਨ ਵੰਦੇ ਮਾਤਰਮ ਨੂੰ ਰਾਸ਼ਟਰੀ ਗੀਤ, ਜਨਗਣਮਨ ਵਾਂਗ ਹੀ ਕਾਨੂੰਨੀ ਸੁਰੱਖਿਆ ਦੇ ਮਰੇ ਹੈ। ਇਨ੍ਹਾਂ ਅਪਰਾਧਾਂ ਲਈ 3 ਸਾਲ ਤੱਕ ਦੀ ਕੈਦ, ਜੁਰਮਾਨਾ ਜਾਂ ਦੋਵੇਂ ਹੋ ਸਕਦੇ ਨੇ। ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਇਸ ਬਾਰੇ ਕਿਹਾ,
1: राष्ट्रीय की अपमान पर इस विधेयक के माध्यम से दंडनीय प्रावधान करने का विचार हुआ है। वर्तमान संशोधन का उद्देश्य राष्ट्र गीत वंदे मातरम के जानबूझकर किए गए अपमान को भी उसी प्रकार के दंडनीय बनाया जाए जैसा कि वर्तमान कानून में है। हर भारतवासी के राष्ट्र प्रेम का उद्घोष है वंदे मातरम, विकसित भारत का संकल्प है वंदे मातरम।
0: ਬਿੱਲ ਪਾਸ ਹੋਣ ਤੋਂ ਬਾਅਦ ਰਾਜ ਸਭਾ ਨੂੰ ਅੱਜ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ। ਬਿਹਾਰ, ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ 3 ਵਿਧਾਨ ਸਭਾ ਹਲਕਿਆਂ ਲਈ ਜ਼ਿਮਨੀ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਏ। ਬਿਹਾਰ ਦੇ ਬਾਂਕੀਪੁਰ ਹਲਕੇ, ਗੁਜਰਾਤ ਦੇ ਮੰਜਾਲਪੁਰ ਅਤੇ ਮੱਧ ਪ੍ਰਦੇਸ਼ ਦੇ ਦਤੀਆ ਲਈ ਵੋਟਿੰਗ ਹੋ ਰਹੀ ਏ। ਸਵੇਰੇ 7 ਵਜੇ ਸ਼ੁਰੂ ਹੋਈ ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਸੁਤੰਤਰ ਅਤੇ ਨਿਰਪੱਖ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਕੇਂਦਰੀ ਅਤੇ ਰਾਜ

ਬਲਾ ਦੇ ਨਾਲ ਨਾਲ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ, ਸਾਡਾ xindle@ER@rnewsjalandhar। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਲਾਲ ਸਾਗਰ ਸੰਕਟ ਅਤੇ ਆਲਮੀ ਉਥਲ ਪੁਥਲ ਦੇ ਬਾਵਜੂਦ ਭਾਰਤ ਦੀਆਂ ਵਪਾਰਕ ਬਰਾਮਦਾਂ ਵਿੱਚ ਮੌਜੂਦਾ ਮਾਲੀ ਸਾਲ ਵਿੱਚ ਹੁਣ ਤੱਕ 15% ਵਾਧਾ ਦਰਜ ਕੀਤਾ ਗਿਆ ਹੈ। GRD ਟਾਟਾ ਮੈਮੋਰੀਅਲ ਲੈਕਚਰ ਦਿੰਦੇ ਹੋਏ ਸ੍ਰੀ ਗੋਇਲ ਨੇ ਕਿਹਾ ਕਿ ਵਧਦੇ ਭੂ ਸਿਆਸੀ ਤਣਾਅ ਅਤੇ ਆਲਮੀ ਵਪਾਰ ਮਾਰਗਾਂ ਵਿੱਚ ਰੁਕਾਵਟਾਂ ਦੇ ਬਾਵਜੂਦ ਦੇਸ਼ ਦੀ ਵਪਾਰਕ ਬਰਾਮਦਾਂ ਮਜ਼ਬੂਤ ਬਣੀਆਂ ਹੋਈਆਂ ਨੇ। ਉਨ੍ਹਾਂ ਕਿਹਾ ਕਿ ਭਾਰਤ ਦੀਆਂ ਬਰਾਮਦਾਂ ਦੇਸ਼ ਦੇ ਆਰਥਿਕ ਬੁਨਿਆਦੀ ਤੱਤਾਂ ਦੀ ਮਜ਼ਬੂਤੀ ਨੂੰ ਦਰਸਾਉਂਦੀਆਂ ਨੇ, ਜਦੋਂ ਕਿ ਦੁਨੀਆ ਭਰ ਦੇ ਕਾਰੋਬਾਰ ਪੱਛਮੀ ਏਸ਼ੀਆ ਵਿੱਚ ਟਕਰਾਅ ਤੇ ਮੁੱਖ ਜਹਾਜ਼ ਰਾਹੀਂ ਲਾਂਘਿਆਂ ਵਿੱਚ ਰੁਕਾਵਟਾਂ ਤੋਂ ਪੈਦਾ ਹੋਣ ਵਾਲੀ ਅਨਿਸ਼ਚਿਤਤਾ ਨਾਲ ਜੂਝ ਰਹੇ ਨੇ।

0: ਮਾਲੀ ਸਾਲ ਵਿੱਚ ਹੁਣ ਤੱਕ 15% ਵਾਧਾ ਦਰਜ ਕੀਤਾ ਗਿਆ। ਜੇ ਆਰ ਡੀ ਟਾਟਾ ਮੈਮੋਰੀਅਲ ਲੈਕਚਰ ਦਿੰਦੇ ਹੋਏ ਸ੍ਰੀ ਗੋਇਲ ਨੇ ਕਿਹਾ ਕਿ ਵਧਦੇ ਭੂਸਿਆ ਸਿੱਟਣਾ ਅਤੇ ਆਲਮੀ ਵਪਾਰ ਮਾਰਗਾਂ ਵਿੱਚ ਰੁਕਾਵਟਾਂ ਦੇ ਬਾਵਜੂਦ ਦੇਸ਼ ਦੀ ਵਪਾਰਕ ਬਰਾਮਦਾਂ ਮਜ਼ਬੂਤ ਬਣੀਆਂ ਹੋਈਆਂ ਨੇ। ਉਨ੍ਹਾਂ ਕਿਹਾ ਕਿ ਭਾਰਤ ਦੀਆਂ ਬਰਾਮਦਾਂ ਦੇਸ਼ ਦੇ ਆਰਥਿਕ ਬੁਨਿਆਦੀ ਤੱਤਾਂ ਦੀ ਮਜ਼ਬੂਤੀ ਨੂੰ ਦਰਸਾਉਂਦੀਆਂ ਨੇ, ਜਦੋਂ ਕਿ ਦੁਨੀਆ ਭਰ ਦੇ ਕਾਰੋਬਾਰ ਪੱਛਮੀ ਏਸ਼ੀਆ ਵਿੱਚ ਟਕਰਾਅ ਅਤੇ ਮੁੱਖ ਜਹਾਜ਼ ਰਾਹੀਂ ਲਾਂਘਿਆਂ ਵਿੱਚ ਰੁਕਾਵਟਾਂ ਤੋਂ ਪੈਦਾ ਹੋਣ ਵਾਲੀ ਅਨਿਸ਼ਚਿਤਤਾ ਨਾਲ ਜੂਝ ਰਹੇ ਨੇ। ਸ੍ਰੀ ਗੋਇਲ ਨੇ ਕਿਹਾ ਕਿ ਮੌਜੂਦਾ ਮਾਲੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਕੱਚੇ ਤੇਲ, ਪੈਟਰੋਲ, ਡੀਜ਼ਲ ਅਤੇ ਗੈਸ ਬਾਜ਼ਾਰਾਂ ਵਿੱਚ ਅਸਥਿਰਤਾ ਦੇ ਨਾਲ ਨਾਲ ਹੋਰਮੁਜ਼ ਪਣਜੋੜ ਅਤੇ ਲਾਲ ਸਾਗਰ ਸੰਕਟ ਦੇ ਆਲੇ ਦੁਆਲੇ ਅਨਿਸ਼ਚਿਤਤਾ ਸਮੇਤ ਲਗਾਤਾਰ ਆਲਮੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਭਾਰਤ ਦੀ ਵਿਸ਼ਾਲ ਆਰਥਿਕ ਕਾਰਗੁਜ਼ਾਰੀ ਬਾਰੇ ਸ੍ਰੀ ਗੋਇਲ ਨੇ ਕਿਹਾ ਕਿ ਦੇਸ਼ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਆਰਥਿਕਤਾ ਬਣਿਆ ਹੋਇਆ ਹੈ। ਬਿਹਾਰ ਸਰਕਾਰ ਨੇ ਦਰਭੰਗਾ ਤੇ ਰਾਇਮ ਅਤੇ ਮਧੁਬਨੀ ਦੇ ਸਾਕਰੀ ਵਿਖੇ ਬੰਦ ਖੰਡ ਮਿੱਲਾਂ ਨੂੰ ਦੁਬਾਰਾ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਸ ਸਬੰਧ ਵਿੱਚ ਕੱਲ੍ਹ ਮੁੱਖ ਮੰਤਰੀ ਸਮਰਾਟ ਚੌਧਰੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਇੱਕ ਤਜਵੀਜ਼ ਨੂੰ ਮਨਜ਼ੂਰੀ ਦਿੱਤੀ ਗਈ। ਸਾਉਣ ਮਹੀਨੇ ਦੀ ਸਲਾਨਾ ਕਾਂਵੜ ਯਾਤਰਾ ਅੱਜ ਤੋਂ ਸ਼ੁਰੂ ਹੋ ਰਹੀ ਹੈ। ਕਾਂਵੜ ਯਾਤਰਾ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਉੱਤਰਾਖੰਡ ਵਿੱਚ ਹਰਿਦੁਆਰ, ਗੌਮੁਖ ਅਤੇ ਗੰਗੋਤਰੀ ਵਰਗੇ ਤੀਰਥ ਸਥਾਨਾਂ ਤੇ ਗੰਗਾ ਨਦੀ ਦਾ ਪਵਿੱਤਰ ਜਲ ਲੈਣ ਲਈ ਜਾਂਦੇ ਨੇ। ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਸਰਕਾਰਾਂ ਨੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਪ੍ਰਬੰਧ ਲਈ ਵਿਆਪਕ ਇੰਤਜ਼ਾਮ ਕੀਤੇ ਨੇ। ਇੱਕ ਰਿਪੋਰਟ।
1: ਉੱਤਰ ਪ੍ਰਦੇਸ਼ ਵਿੱਚ ਕਾਵੜੀਆਂ ਅਤੇ ਹੋਰ ਯਾਤਰੀਆਂ ਦੀ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਕਈ ਜ਼ਿਲ੍ਹਿਆਂ ਵਿੱਚ ਟ੍ਰੈਫਿਕ ਦੇ ਰਾਹ ਬਦਲੇ ਗਏ ਨੇ। ਲਖਨਊ ਵਿੱਚ DCP ਟ੍ਰੈਫਿਕ ਰਵੀਨਾ ਤਿਆਗੀ ਨੇ ਕਿਹਾ ਹੈ ਕਿ ਕਾਵੜ ਯਾਤਰਾ ਦੇ ਮੱਦੇਨਜ਼ਰ ਇੱਕ ਮਹੀਨੇ ਲਈ ਰਾਜ ਦੀ ਰਾਜਧਾਨੀ ਵਿੱਚ ਕਈ ਰੂਟਾਂ ਦੇ ਟ੍ਰੈਫਿਕ ਡਾਇਵਰਜਨ ਲਗਾਏ ਗਏ ਨੇ। ਕਾਵੜ ਯਾਤਰਾ ਦੌਰਾਨ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ NCRTC ਨੇ ਰਾਸ਼ਟਰੀ ਰਾਜਧਾਨੀ ਖੇਤਰ 'ਚ ਨਮੋ ਭਾਰਤ ਰੇਲ ਸੇਵਾਵਾਂ ਦੇ ਗੇੜੇ ਵਧਾਉਣ ਦਾ ਫੈਸਲਾ ਕੀਤਾ ਹੈ। ਦਿਓਘਰ ਜਾਣ ਵਾਲੇ ਸ਼ਰਧਾਲੂਆਂ ਲਈ ਰੇਲਵੇ ਨੇ ਗੋਰਖਪੁਰ ਤੋਂ 2 ਵਿਸ਼ੇਸ਼ ਰਵਣ ਮੇਲਾ ਰੇਲ ਗੱਡੀਆਂ ਦਾ ਐਲਾਨ ਕੀਤਾ ਹੈ। ਅਯੋਧਿਆ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸ਼ਰਧਾਲੂਆਂ ਲਈ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਰਾਮ ਕੀ ਪੈੜੀ ਅਤੇ ਨਯਾ ਘਾਟ ਖੇਤਰ ਦਾ ਨਿਰੀਖਣ ਕੀਤਾ। ਵਾਰਾਣਸੀ 'ਚ ਸ੍ਰੀ ਕਾਸ਼ੀ ਵਿਸ਼ਵਨਾਥ ਧਾਮ ਮੰਦਿਰ ਟਰੱਸਟ ਦੇ CEO ਵਿਸ਼ਵ ਭੂਸ਼ਣ ਮਿਸ਼ਰਾ ਨੇ ਕਿਹਾ ਹੈ ਕਿ ਸ਼ਰਧਾਲੂਆਂ ਦੀ ਸਹੂਲਤ ਅਤੇ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖ਼ਬਰਾਂ ਲਈ ਮੈਂ ਕਾਜਲ।
0: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਛੱਤੀਸਗੜ੍ਹ ਦੇ ਬਸਤਰ ਦੁਸਹਿਰਾ ਤਿਉਹਾਰ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਬਾਇਲੀ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਅੱਜ ਮੁਲਾਕਾਤ ਕਰਨਗੇ। 164 ਮੈਂਬਰੀ ਵਫਦ ਵਿੱਚ ਬਰਕਨਾ, ਮਾਂਝੀ ਅਤੇ ਚਾਲਕੀ ਭਾਈਚਾਰਿਆਂ ਦੇ ਆਗੂ, ਬਸਤਰ ਪਾਂਡੂਮ ਨਾਲ ਜੁੜੇ ਪ੍ਰਸਿੱਧ ਕਬਾਇਲੀ ਨੌਜਵਾਨ ਕਲਾਕਾਰ ਤੇ ਬਸਤਰ ਦੇ ਪਦਮਸ਼੍ਰੀ ਅਵਾਰਡ ਜੇਤੂ ਸ਼ਾਮਲ ਨੇ। ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੇ ਪੈਰਾ ਐਥਲੈਟਿਕਸ ਵਿੱਚ ਮਰਦਾਂ ਦੇ 100 ਮੀਟਰ T47 ਫਾਈਨਲ ਮੁਕਾਬਲੇ ਵਿੱਚ ਸੋਨੇ ਅਤੇ ਚਾਂਦੀ ਦੇ ਤਮਗੇ ਜਿੱਤ ਕੇ ਇਤਿਹਾਸ ਰਚਿਆ ਹੈ। ਭਾਰਤ ਦੇ ਦਲੀਪ ਮਹਾਦੂ ਗਾਵਿਤ ਨੇ 10.71 ਸੈਕਿੰਡ ਦੇ ਸਮੇਂ ਨਾਲ ਸੋਨੇ ਦਾ ਤਮਗਾ ਜਿੱਤਿਆ, ਜਦਕਿ ਮੁਹੰਮਦ ਬਾਸਿਲ ਮੋਰੀ ਸਿੰਘਨਾਥਨ ਕੇ 10.83 ਸੈਕਿੰਡ ਦੇ ਸਮੇਂ ਨਾਲ ਚਾਂਦੀ ਦਾ ਤਮਗਾ ਹਾਸਲ ਕੀਤਾ। ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਮੀਰਾਬਾਈ ਚਾਨੂ ਅਤੇ ਸ਼ਰਮਿਲਾ ਤਨਖੜ ਵੱਲੋਂ ਸੋਨੇ ਦੇ ਤਮਗੇ ਜਿੱਤਣ ਤੋਂ ਬਾਅਦ ਦਿਲੀਪ ਮਹਾਦੇਵ ਗਾਵਿਤ ਦਾ ਭਾਰਤ ਲਈ ਇਹ 3ਵਾਂ ਸੋਨੇ ਦਾ ਤਮਗਾ ਹੈ। ਇਸ ਤੋਂ ਪਹਿਲਾਂ ਮੁਰਲੀ ਸ੍ਰੀਸ਼ੰਕਰ ਨੇ ਮਰਦਾਂ ਦੀ ਲੰਮੀ ਛਾਲ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਉਹ ਰਾਸ਼ਟਰਮੰਡਲ ਖੇਡਾਂ ਵਿੱਚ ਇਸ ਮੁਕਾਬਲੇ ਵਿੱਚ 2 ਵਾਰ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ ਨੇ। ਆਖਿਰ 'ਚ ਖਾਸ ਖ਼ਬਰਾਂ। ਲੋਕ ਸਭਾ ਨੇ ਜਨਤਕ ਪ੍ਰੀਖਿਆਵਾਂ ਅਨੁਚਿਤ ਸਾਧਨਾਂ ਦੀ ਰੋਕਥਾਮ ਸੋਧ ਬਿੱਲ 2026 ਪਾਸ ਕਰ ਦਿੱਤਾ ਹੈ। ਬਿੱਲ ਵਿੱਚ ਪ੍ਰਸ਼ਨ ਪੱਤਰ ਲੀਕ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਤੇ 10 ਸਾਲ ਤੱਕ ਦੀ ਕੈਦ ਤੇ 10 ਕਰੋੜ ਰੁਪਏ ਤੱਕ ਦੇ ਜੁਰਮਾਨੇ ਦਾ ਪ੍ਰਬੰਧ ਹੈ। ਬਿਹਾਰ, ਗੁਜਰਾਤ ਤੇ ਮੱਧ ਪ੍ਰਦੇਸ਼ ਦੇ 3 ਵਿਧਾਨ ਸਭਾ ਹਲਕਿਆਂ ਲਈ ਜ਼ਿਮਨੀ ਚੋਣਾਂ ਲਈ ਵੋਟਿੰਗ ਜਾਰੀ ਹੈ। ਲਾਲ ਸਾਗਰ ਸੰਕਟ ਤੇ ਆਲਮੀ ਉਥਲ ਪੁਥਲ ਦੇ ਬਾਵਜੂਦ ਭਾਰਤ ਦੀਆਂ ਵਪਾਰਕ ਬਰਾਮਦਾਂ ਵਿੱਚ ਮੌਜੂਦਾ ਮਾਲੀ ਸਾਲ ਵਿੱਚ ਹੁਣ ਤੱਕ 15% ਵਾਧਾ। ਸਾਉਣ ਮਹੀਨੇ ਦੀ ਸਲਾਨਾ ਕਾਂਵੜ ਯਾਤਰਾ ਅੱਜ ਤੋਂ ਸ਼ੁਰੂ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਰਿਹਾ ਹੈ ਸਵੇਰ ਦੇ 8:40 ਤੇ 42 ਸਕਿੰਟ।

ਤੇ ਹੁਣ ਪੇਸ਼ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਆਕਾਂਕਸ਼ਾ ਅਰੋੜਾ। ਤੇ ਅੱਜ ਦਾ ਇਹ ਪ੍ਰੋਗਰਾਮ ਆਧਾਰਿਤ ਹੋਵੇਗਾ ਸੂਫੀਆਨਾ ਸੰਗੀਤ ਤੇ। ਮੇਰੇ ਵੱਲੋਂ ਇਹ ਪ੍ਰੋਗਰਾਮ ਸੁਣ ਰਹੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਤੇ ਆਓ ਹੁਣ ਆਨੰਦ ਮਾਣਦੇ ਹਾਂ ਪ੍ਰੋਗਰਾਮ ਦੀ ਪਹਿਲੀ ਪੇਸ਼ਕਸ਼ ਆਬਿਦਾ ਪਰਵੀਨ ਦੀ ਆਵਾਜ਼ ਦੇ ਵਿੱਚ।

ਐਫਐਮ ਬੈਂਡ 101.1 ਮੈਗਾਹਰਟਸ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ ਪ੍ਰੋਗਰਾਮ ਮਹਿਕ ਪੰਜਾਬ ਦੀ ਵਿੱਚ। ਅਗਲੀ ਪੇਸ਼ਕਸ਼ ਹੈ ਹੰਸਰਾਜ ਹੰਸ ਦੀ ਆਵਾਜ਼ ਦੇ ਵਿੱਚ ਇਹ ਸੂਫੀ ਗੀਤ।

ਇਸੇ ਗੀਤ ਦੇ ਨਾਲ ਮੈਨੂੰ ਆਕਾਂਕਸ਼ਾ ਨੂੰ ਅੱਜ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਨਮਸਕਾਰ। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 8:59 ਤੇ 23 ਸਕਿੰਟ। ਠੀਕ 9 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 9 ਵਜੇ ਪ੍ਰੋਗਰਾਮ ਚਿੱਤਰਲੋਕ ਤੇ 9:30 ਤੇ ਪ੍ਰੋਗਰਾਮ ਆਜ ਕੇ ਫਨਕਾਰ। ਪ੍ਰੋਗਰਾਮ ਪ੍ਰਸਾਰਣ ਲਈ ਕੁਝ ਪਲ ਕਰੋ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਕੜੀ ਤੇ ਸਮਾਂ ਹੋ ਰਿਹਾ 10:30। ਤੇ ਹੁਣ ਪੇਸ਼ ਹੈ ਪ੍ਰੋਗਰਾਮ ਗੀਤ ਪਿਟਾਰਾ। ਅੱਜ ਪ੍ਰੋਗਰਾਮ ਗੀਤ ਪਿਟਾਰਾ ਵਿੱਚ ਤੁਸੀਂ ਆਨੰਦ ਮਾਣੋਗੇ ਸਦਾ ਬਹਾਰ ਗੈਰ ਫਿਲਮੀ ਪੰਜਾਬੀ ਗੀਤਾਂ ਦਾ, ਮੇਰੇ ਯਾਨੀ ਆਕਾਂਕਸ਼ਾ ਅਰੋੜਾ ਦੇ ਨਾਲ। ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਹੁਣ ਪੇਸ਼ ਹੈ ਪ੍ਰੋਗਰਾਮ ਦਾ ਪਹਿਲਾ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਆਸਾ ਸਿੰਘ ਮਸਤਾਨਾ ਨੇ ਤੇ ਬੋਲ ਹਨ ਨੰਦ ਲਾਲ ਨੂਰਪੁਰੀ ਦੇ।

ਪ੍ਰੋਗਰਾਮ ਵਿੱਚ ਹੁਣ ਪੇਸ਼ ਹੈ ਬਾਬੂ ਸਿੰਘ ਮਾਨ ਦਾ ਲਿਖਿਆ, ਹਰਭਜਨ ਮਾਨ ਦਾ ਗਾਇਆ ਅਤੇ ਜੈਦੇਵ ਕੁਮਾਰ ਦਾ ਸੰਗੀਤਬੱਧ ਕੀਤਾ ਇਹ ਗੀਤ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 31 ਜੁਲਾਈ, ਦਿਨ ਸ਼ੁੱਕਰਵਾਰ, ਸ਼ਾਮ 5 ਵਜੇ, ਪ੍ਰੋਗਰਾਮ ਪਿੰਡਾਂ ਵਾਲੇ ਦੇ ਤਹਿਤ ਤੁਸੀਂ ਸੁਣੋਗੇ ਪੰਜਾਬੀ ਗਾਇਕੀ ਦਾ ਉਹ ਨਾਮ ਜਿਸ ਨੇ ਪੰਜਾਬੀ ਵਿਰਸੇ ਨੂੰ ਆਪਣੀ ਆਵਾਜ਼ ਰਾਹੀਂ ਦੁਨੀਆਂ ਤੱਕ ਪਹੁੰਚਾਇਆ। ਜੀ, ਮਨਮੋਹਨ ਵਾਰਿਸ।

ਕੁਝ ਜੋੜੀਆਂ ਸਿਰਫ ਇਕੱਠੇ ਤੁਰਦੀਆਂ ਨਹੀਂ ਸਗੋਂ ਆਪਣੀ ਕਾਮਯਾਬੀ ਅਤੇ ਆਪਸੀ ਸਮਝ ਨਾਲ ਹੋਰਨਾਂ ਲਈ ਵੀ ਪ੍ਰੇਰਣਾ ਬਣ ਜਾਂਦੀਆਂ ਨੇ। ਤੇ ਇਸ ਵਾਰ ਮਿਲੋ ਇੱਕ ਅਜਿਹੀ ਖਾਸ ਜੋੜੀ ਨਾਲ ਜਿਨ੍ਹਾਂ ਨੇ ਆਪਣੇ ਆਪਣੇ ਖੇਤਰਾਂ ਵਿੱਚ ਮੱਲਾਂ ਵੀ ਮਾਰੀਆਂ ਨੇ ਅਤੇ ਪਰਿਵਾਰਕ ਜੀਵਨ ਵਿੱਚ ਵੀ ਇੱਕ ਸੋਹਣਾ ਸੰਤੁਲਨ ਕਾਇਮ ਕੀਤਾ ਹੋਇਆ ਹੈ। ਜੀ, ਮੇਰੀ ਮੁਰਾਦ ਹੈ ਐਡਵੋਕੇਟ ਲਖਿੰਦਰਦੀਪ ਸਿੰਘ ਪਾਈਕਾ ਅਤੇ ਉਹਨਾਂ ਦੇ ਬੈਟਰ ਹਾਫ ਡਾਕਟਰ ਇੰਦਰਜੋਤ ਕੌਰ ਸਿੱਧੂ ਤੋਂ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 31 ਜੁਲਾਈ ਦਿਨ ਸ਼ੁੱਕਰਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਅੰਤਰਗਤ ਤੁਸੀਂ ਸੁਣੋਗੇ ਆਕਾਸ਼ਵਾਣੀ ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼, ਜੋ ਮਹਾਨ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਹੋਵੇਗੀ।

0: ਆ ਜਾਏਗੇ।
1: ਆਓ ਦੋਸਤੋ, ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰੀਏ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਅਤੇ ਸਨਮਾਨ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਉਹਨਾਂ ਦੀਆਂ ਅਮਰ ਸ਼ਹਾਦਤਾਂ ਨੂੰ ਯਾਦ ਕਰਨ ਅਤੇ ਉਹਨਾਂ ਦੇ ਬਲੀਦਾਨ ਨੂੰ ਨਮਨ ਕਰਨ ਲਈ ਜ਼ਰੂਰ ਸੁਣਿਓ ਸਾਡੀ ਵਿਸ਼ੇਸ਼ ਪੇਸ਼ਕਸ਼। ਮਿਤੀ 31 ਜੁਲਾਈ ਦਿਨ ਸ਼ੁੱਕਰਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਅੰਤਰਗਤ।
2: FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ ਤੇ ਪ੍ਰੋਗਰਾਮ ਚੱਲ ਰਿਹਾ ਹੈ ਗੀਤ ਪਟਾਰਾ। ਪ੍ਰੋਗਰਾਮ ਵਿੱਚ ਅਗਲਾ ਗੀਤ ਪੇਸ਼ ਕਰਾਂਗੇ ਗੁਰਮੀਤ ਬਾਵਾ ਤੇ ਕਿਰਪਾਲ ਬਾਵਾ ਦੀਆਂ ਆਵਾਜ਼ਾਂ ਦੇ ਵਿੱਚ। ਬੋਲ ਹਨ ਸੂਬਾ ਕਮਾਲ ਪੁਰੀ ਦੇ ਤੇ ਸੰਗੀਤ ਹੈ ਜਸਵੰਤ ਭੰਵਰਾ ਵੱਲੋਂ।

ਬਿੱਲ ਸੌਣੀ ਦਾ ਪਿਆ ਜੱਟ ਦਾ ਵਗ ਅਜੇ ਸੂਬੇ ਜੱਟ ਦੇ ਪੱਲੇ ਅੜੀਏ ਹੁਣ ਤੇ ਹੈ ਨੀ ਕੱਖ ਅਜੇ ਬੁੱਢੇ ਵਾਰੇ ਪੱਗਰ ਨੂੰ ਤੂੰ ਐਵੇਂ ਨਾ ਤਰਸਾਉਂਦੀ ਰਹੀ ਹਾੜੀ ਨੂੰ ਹੀਟਰ

ਜਿੰਦੇ ਵਿੱਚ ਜਾ ਕੇ ਮੇਰਾ ਜੀ ਨਹੀਂ ਲੱਗਦਾ, ਜਿੰਦੇ ਵਿੱਚ ਜਾ ਕੇ ਮੇਰਾ ਦਿਲ ਨਹੀਂ ਲੱਗਦਾ, ਬਦਲਾ ਚ ਚੰਨ ਨੂੰ ਛਪੋਰ ਜੀ ਲੱਗਦਾ, ਬਦਲਾ ਚ ਚੰਨ ਨੂੰ ਛਪੋਰ ਜੀ ਲੱਗਦਾ, ਕਾਵਾਂ ਤੇ ਪੁਕਾਰਾਂ ਵੀ ਆਖਾਂ।

ਤੁਸੀਂ ਹੁਣ ਆਨੰਦ ਮਾਣੋਗੇ ਗੁਰਦਾਸ ਮਾਨ ਦਾ ਗਾਇਆ ਅਤੇ ਲਿਖਿਆ ਹੋਇਆ ਗੀਤ, ਜਿਸ ਨੂੰ ਸੰਗੀਤਬੱਧ ਕੀਤਾ ਹੈ ਅਮਰ ਹਲਦੀਪੁਰ ਨੇ।

ਹੁਣੇ ਤੁਸੀਂ ਸੁਣ ਰਹੇ ਸੀ ਗੁਰਦਾਸ ਮਾਨ ਦਾ ਗਾਇਆ ਅਤੇ ਲਿਖਿਆ ਹੋਇਆ ਗੀਤ, ਜਿਸ ਨੂੰ ਸੰਗੀਤਬੱਧ ਕੀਤਾ ਸੀ ਅਮਰ ਹਲਦੀਪੁਰ ਨੇ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫਐਮ ਬਠਿੰਡਾ ਤੇ ਆਨੰਦ ਮਾਣ ਰਹੇ ਹੋ।

ਪ੍ਰੋਗਰਾਮ ਗੀਤ ਪਿਟਾਰਾ ਦਾ ਮੇਰੇ ਆਕਾਂਕਸ਼ਾ ਅਰੋੜਾ ਦੇ ਨਾਲ ਤੇ ਹੁਣ ਪੇਸ਼ ਹੈ ਆਸਾ ਸਿੰਘ ਮਸਤਾਨਾ ਅਤੇ ਸੁਰਿੰਦਰ ਕੌਰ ਦੀਆਂ ਆਵਾਜ਼ਾਂ ਵਿੱਚ ਕੁਲਦੀਪ ਸੂਦ ਦੇ ਬੋਲ ਅਤੇ ਸਤੀਸ਼ ਪਾਟੀਆ ਦਾ ਸੰਗੀਤਬੱਧ ਕੀਤਾ ਇਹ ਗੀਤ।

ਇਸੇ ਗੀਤ ਦੇ ਨਾਲ ਮੈਨੂੰ ਆਕਾਂਕਸ਼ਾ ਅਰੋੜਾ ਨੂੰ ਅੱਜ ਦਾ ਪ੍ਰੋਗਰਾਮ ਗੀਤ ਪਿਟਾਰਾ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਤਕਨੀਕੀ ਸਾਥ ਲਈ ਸਮੂਹ ਟੈਕਨੀਕਲ ਸਟਾਫ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਐਫ ਐਮ ਬੈਂਡ 101.1 ਮੈਗਾ ਹਰਟਸ 'ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ 10:59। ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ 11:05 'ਤੇ ਤੁਸੀਂ ਸੁਣੋਗੇ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ FM ਰੇਨਬੋ ਦਿੱਲੀ ਦੇ ਪ੍ਰਸਾਰਣ, FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋਇਆ ਹੈ 11:59 ਤੇ 39 ਸੈਕਿੰਡ। ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਤੇ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 31 ਜੁਲਾਈ, ਦਿਨ ਸ਼ੁੱਕਰਵਾਰ, ਸ਼ਾਮ 5 ਵਜੇ, ਪ੍ਰੋਗਰਾਮ ਪਿੰਡਾਂ ਵਾਲੇ ਦੇ ਤਹਿਤ ਤੁਸੀਂ ਸੁਣੋਗੇ ਪੰਜਾਬੀ ਗਾਇਕੀ ਦਾ ਉਹ ਨਾਮ ਜਿਸ ਨੇ ਪੰਜਾਬੀ ਵਿਰਸੇ ਨੂੰ ਆਪਣੀ ਆਵਾਜ਼ ਰਾਹੀਂ ਦੁਨੀਆ ਤੱਕ ਪਹੁੰਚਾਇਆ। ਜੀ, ਮਨਮੋਹਨ ਵਾਰਸ।

0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਤੇ।
1: ਉਹ ਸੇਠ ਜੀ, ਅੱਜ ਕੱਲ ਕੰਮ ਚਲਾਉਣੇ ਕਿਹੜਾ ਸੌਖੇ ਨੇ?
2: ਉਹ ਭਾਈ ਸਹੀ ਕਿਹਾ ਗਿਆਨ ਸਿਆ, ਅੱਜ ਕੱਲ ਦੇ ਦੌਰ ਚ ਬਿਜ਼ਨਸ ਕਰਨੇ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈਗਾ। ਮਾਲ ਵੀ ਪਾ ਲੋ, ਨਵੀਆਂ ਸਕੀਮਾਂ ਵੀ ਲਿਆਓ, ਖੁੱਲੇ ਖੁੱਲੇ ਆਫਰ ਦਿਓ, ਗੱਫੇ ਵੰਡੋ, ਤੇ ਕੰਮ ਫੇਰ ਵੀ ਨਹੀਂ ਚੱਲਦਾ ਤੇ ਸਮਝ ਨਹੀਂ ਆਉਂਦੀ ਵੀ ਇਹ ਕੰਮ ਲੋਕਾਂ ਤੱਕ ਪਹੁੰਚਾਇਆ ਕਿਵੇਂ ਜਾਵੇ।
3: ਤੁਸੀਂ ਦੋਵੇਂ ਪਰੇਸ਼ਾਨ ਕਿਉਂ? ਆਕਾਸ਼ਵਾਣੀ ਐਫ ਐਮ ਬਠਿੰਡਾ ਹੈ ਨਾ ਸਾਰੇ ਮਸਲਿਆਂ ਦਾ ਹੱਲ।
1: ਨਾ ਕੰਮ ਚਲਾਉਣ ਲਈ ਤੇਰਾ ਆਕਾਸ਼ਵਾਣੀ ਐਫ ਐਮ ਬਠਿੰਡਾ ਕੀ ਮਦਦ ਕਰੇਗਾ?
3: ਲੈ ਕੱਲਾ ਬਠਿੰਡਾ ਹੀ ਨੀ, ਬਠਿੰਡਾ ਦੇ ਨੇੜੇ ਤੇੜੇ ਲਗਭਗ 70 ਕਿਲੋਮੀਟਰ ਦੇ ਦਾਇਰੇ ਵਿੱਚ ਜਾਵੇਗੀ ਤੁਹਾਡੀ ਆਵਾਜ਼। ਆਪਣਾ ਬਿਜ਼ਨਸ ਚਲਾਉਣਾ ਹੋਵੇ ਜਾਂ ਕੋਈ ਨਵੀਂ ਸਕੀਮ ਲੈ ਕੇ ਆਏ ਹੋਵੋ ਤਾਂ ਲੋਕਾਂ ਤੱਕ ਪਹੁੰਚਾਉਣ ਲਈ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਲਓ ਸਹਾਰਾ।
2: ਪਰ ਬੀਬਾ ਜੀ, ਉਹ ਕਿਵੇਂ?
3: ਇਹ ਤਾਂ ਬਿਲਕੁਲ ਸੌਖਾ ਲਾਲਾ ਜੀ, 78-379-63-306 ਨੰਬਰ ਕਰੋ ਡਾਇਲ ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਕਮਰਸ਼ੀਅਲ ਟੀਮ ਦੱਸੇਗੀ ਤੁਹਾਨੂੰ ਅਗਲਾ ਰਸਤਾ। ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ, 78-379-63-306। ਵਧੇਰੇ ਜਾਣਕਾਰੀ ਲਈ ਤੁਸੀਂ ਈਮੇਲ ਵੀ ਕਰ ਸਕਦੇ ਹੋ airfm.bti@gmail.com।
4: ਕੁਝ ਜੋੜੀਆਂ ਸਿਰਫ ਇਕੱਠੇ ਤੁਰਦੀਆਂ ਨਹੀਂ, ਸਗੋਂ ਆਪਣੀ ਕਾਮਯਾਬੀ ਅਤੇ ਆਪਸੀ ਸਮਝ ਨਾਲ ਹੋਰਨਾਂ ਲਈ ਵੀ ਪ੍ਰੇਰਣਾ ਬਣ ਜਾਂਦੀਆਂ ਨੇ। ਤੇ ਇਸ ਵਾਰ ਮਿਲੋ ਇੱਕ ਅਜਿਹੀ ਖਾਸ ਜੋੜੀ ਨਾਲ ਜਿਨ੍ਹਾਂ ਨੇ ਆਪਣੇ ਆਪਣੇ ਖੇਤਰਾਂ ਵਿੱਚ ਮੱਲਾਂ ਵੀ ਮਾਰੀਆਂ ਨੇ ਅਤੇ ਪਰਿਵਾਰਕ ਜੀਵਨ ਵਿੱਚ ਵੀ ਇੱਕ ਸੋਹਣਾ ਸੰਤੁਲਨ ਕਾਇਮ ਕੀਤਾ ਹੋਇਆ ਹੈ। ਜੀ, ਮੇਰੀ ਮੁਰਾਦ ਹੈ ਐਡਵੋਕੇਟ ਲਖਿੰਦਰਦੀਪ ਸਿੰਘ ਪਾਈਕਾ ਅਤੇ ਉਹਨਾਂ ਦੇ ਬੈਟਰ ਹਾਫ ਡਾਕਟਰ ਇੰਦਰਜੋਤ ਕੌਰ ਸਿੱਧੂ ਤੋਂ।

ਪ੍ਰੋਗਰਾਮ ਦੀ ਹੋਸਟ ਰਹੂੰਗੀ ਮੈਂ ਯਾਨੀ ਕਿ ਮਮਤਾ ਅਰੋੜਾ। ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ। ਤਾਂ ਫਿਰ ਸੁਣਨਾ ਨਾ ਭੁੱਲਣਾ ਸਿਲਸਿਲਾ ਰੱਬ ਨੇ ਬਣਾਈਆਂ ਜੋੜੀਆਂ, ਮਿਤੀ 30 ਜੁਲਾਈ ਦਿਨ ਵੀਰਵਾਰ ਦੁਪਹਿਰ 12:30 ਵਜੇ। ਇੱਕ ਖਾਸ ਮੁਲਾਕਾਤ, ਇੱਕ ਪ੍ਰੇਰਣਾਦਾਇਕ ਸਫ਼ਰ ਸਿਰਫ ਆਕਾਸ਼ਵਾਣੀ ਬਠਿੰਡਾ ਤੇ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ, FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋਇਆ 12:30:17। ਹੁਣ ਵੇਲਾ ਹੈ ਪ੍ਰੋਗਰਾਮ ਘਰ ਪਰਿਵਾਰ ਦਾ। ਅੱਜ ਦਾ ਪ੍ਰੋਗਰਾਮ ਘਰ ਪਰਿਵਾਰ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਅਮਨਦੀਪ ਕੌਰ। ਮੇਰੇ ਵੱਲੋਂ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ।
1: ਪ੍ਰੋਗਰਾਮ ਘਰ ਪਰਿਵਾਰ

ਅੱਜ ਦੇ ਪ੍ਰੋਗਰਾਮ ਘਰ ਪਰਿਵਾਰ ਵਿੱਚ ਸਿਲਸਿਲਾ ਰੱਬ ਨੇ ਬਣਾਈਆਂ ਜੋੜੀਆਂ ਤਹਿਤ ਤੁਸੀਂ ਸੁਣੋਗੇ ਵਿਸ਼ੇਸ਼ ਮੁਲਾਕਾਤ ਐਡਵੋਕੇਟ ਲਕਿੰਦਰਦੀਪ ਸਿੰਘ ਭਾਈਕਾ ਅਤੇ ਉਹਨਾਂ ਦੀ ਧਰਮ ਪਤਨੀ ਡਾਕਟਰ ਇੰਦਰਜੋਤ ਕੌਰ ਸਿੱਧੂ ਨਾਲ। ਪ੍ਰੋਗਰਾਮ ਦੇ ਮੇਜ਼ਬਾਨ ਰਹਿਣਗੇ ਮਮਤਾ ਅਰੋੜਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਅਤੇ ਉਸ ਤੋਂ ਪਹਿਲਾਂ ਸੁਣਦੇ ਹਾਂ ਇੱਕ ਗੀਤ।

0: ਸੁਣੋ ਸੁਣੋ ਸੁਣੋ ਪਿੰਡ ਵਾਲਿਓ, KYC ਅਪਡੇਟ ਸੁਨੇਹੇ ਨੂੰ ਨਜ਼ਰ ਅੰਦਾਜ਼ ਨਾ ਕਰੋ। ਆਪਣਾ KYC ਫੌਰਨ ਅਪਡੇਟ ਕਰਵਾਓ। ਜੇਕਰ ਪਛਾਣ ਜਾਂ ਪਤੇ ਵਿੱਚ ਕੋਈ ਬਦਲਾਅ ਨਹੀਂ ਹੈ ਤਾਂ ਆਪਣੇ ਬੈਂਕ ਜਾਂ ATM ਜਾਂ ਬਿਜ਼ਨਸ ਕੋਰਿਸਪੋਂਡੈਂਟ ਯਾਨੀ BC ਕੋਲ ਜਾਓ, ਜਾਂ ਬੈਂਕ ਨਾਲ ਰਜਿਸਟਰਡ ਈਮੇਲ ਜਾਂ ਮੋਬਾਈਲ ਨੰਬਰ ਰਾਹੀਂ ਜਾਂ ਮੋਬਾਈਲ ਬੈਂਕਿੰਗ ਐਪ ਰਾਹੀਂ ਜਾਂ ਪੱਤਰ ਰਾਹੀਂ ਉਸਦੀ ਸਵੈ ਘੋਸ਼ਣਾ ਕਰੋ। ਤੇ ਜੇਕਰ ਕੋਈ ਬਦਲਾਅ ਹੈ ਤਾਂ ਪਛਾਣ ਅਤੇ ਪਤੇ ਦਾ ਨਵੀਨਤਮ ਸਬੂਤ ਦਿਖਾਓ। ਖਾਤਾ ਕਾਰਜਸ਼ੀਲ ਰੱਖੋ ਅਤੇ ਬੈਂਕਿੰਗ ਸੇਵਾਵਾਂ ਦਾ ਲਾਭ ਉਠਾਓ। ਆਪਣਾ KYC ਅਪਡੇਟ ਕਰਵਾਉਣ ਲਈ ਆਪਣੇ ਨਜ਼ਦੀਕੀ ਗ੍ਰਾਮ ਪੰਚਾਇਤ ਕੈਂਪ ਜਾਂ ਬੈਂਕ ਸ਼ਾਖਾ ਤੇ ਜਾਓ।
1: RBI ਕਹਿੰਦਾ ਹੈ,
2: ਜਾਣਕਾਰ ਬਣੋ, ਸੁਚੇਤ ਰਹੋ।
3: ਇੱਕ ਪ੍ਰਕਾਰ ਸੇ PM ਜੈ ਅਬ ਗਰੀਬੋ ਕੀ ਜੈ ਬਨ ਗਈ।

0: ਅਤੇ ਸਿਲਸਿਲਾ ਰੱਬ ਨੇ ਬਣਾਈਆਂ ਜੋੜੀਆਂ ਤਹਿਤ ਤੁਹਾਨੂੰ ਸੁਣਾਉਣ ਜਾ ਰਹੀ ਹਾਂ। ਵਿਸ਼ੇਸ਼ ਮੁਲਾਕਾਤ ਐਡਵੋਕੇਟ ਲਖਿੰਦਰਦੀਪ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਡਾਕਟਰ ਨਵਜੋਤ ਇੰਦਰਜੋਤ ਕੌਰ ਸਿੱਧੂ ਨਾਲ, ਪ੍ਰੋਗਰਾਮ ਦੇ ਮੇਜ਼ਬਾਨ ਮਮਤਾ ਅਰੋੜਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।
1: ਆਪਣੀ ਬਣਾਈਆਂ ਜੋੜੀਆਂ ਅਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਅਜਿਹੀਆਂ ਪ੍ਰੇਰਣਾਦਾਇਕ ਜੋੜੀਆਂ ਨਾਲ ਕਰਵਾਉਂਦੇ ਹਾਂ ਜਿਨ੍ਹਾਂ ਨੇ ਨਾ ਸਿਰਫ ਆਪਣੇ ਖੇਤਰਾਂ ਵਿੱਚ ਸ਼ਾਨਦਾਰ ਮੱਲਾਂ ਮਾਰੀਆਂ ਨੇ, ਸਗੋਂ ਆਪਣੇ ਪਰਿਵਾਰਕ ਜੀਵਨ ਵਿੱਚ ਵੀ ਪਿਆਰ, ਸਮਝਦਾਰੀ ਅਤੇ ਸੰਤੁਲਨ ਦੀ ਇੱਕ ਖੂਬਸੂਰਤ ਮਿਸਾਲ ਕਾਇਮ ਕੀਤੀ ਹੈ। ਅੱਜ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ, ਸਾਡੇ ਨਾਲ ਇੱਕ ਅਜਿਹੀ ਹੀ ਵਿਸ਼ੇਸ਼ ਜੋੜੀ ਮੌਜੂਦ ਹੈ ਤੇ ਮੇਰੀ ਮੁਰਾਦ ਹੈ ਐਡਵੋਕੇਟ ਲਖਿੰਦਰਦੀਪ ਸਿੰਘ ਭਾਈਕਾ, ਜਿਹੜੇ ਕਿ ਡਿਸਟ੍ਰਿਕਟ ਐਂਡ ਸੈਸ਼ਨ ਕੋਰਟ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ, ਤੇ ਨਾਲ ਹੀ ਉਹਨਾਂ ਦੇ ਬੈਟਰ ਹਾਫ ਉਹਨਾਂ ਦੇ ਸ਼੍ਰੀਮਤੀ ਡਾਕਟਰ ਇੰਦਰਜੋਤ ਕੌਰ ਸਿੱਧੂ।
2: ਸਭ ਤੋਂ ਪਹਿਲਾਂ ਕਰਾਂਗੀ ਜੀ ਸ਼ੁਰੂਆਤ ਸਵਾਗਤ ਦੇ ਨਾਲ। ਲਖਿੰਦਰ ਸਰ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਚ।
3: ਥੈਂਕ ਯੂ ਮੈਮ, ਥੈਂਕ ਯੂ ਜੀ।
2: ਤੇ ਇੰਦਰਜੋਤ ਮੈਮ, ਤੁਹਾਡਾ ਵੀ ਬਹੁਤ ਬਹੁਤ ਨਿੱਘਾ ਨਿੱਘਾ ਸਵਾਗਤ।
4: ਥੈਂਕ ਯੂ ਮੈਮ, ਥੈਂਕ ਯੂ ਸੋ ਮਚ ਸਾਨੂੰ ਇਨਵਾਈਟ ਕਰਨ ਲਈ, ਇਟਸ ਅ ਪ੍ਰਿਵਿਲੇਜ।
2: ਤੇ ਸਰੋਤਿਓ, ਦੱਸਦਿਆਂ ਜੀ ਕਿ ਲਖਿੰਦਰ ਸਰ ਯਾਨੀ ਕਿ ਲਖਿੰਦਰਦੀਪ ਸਿੰਘ ਭਾਈਕਾ, ਇਹਨਾਂ ਦੀ ਜੀ ਗ੍ਰੈਜੂਏਸ਼ਨ ਬਠਿੰਡਾ ਤੋਂ ਹੈ, ਉਸ ਤੋਂ ਬਾਅਦ ਪਟਿਆਲਾ ਤੋਂ LLM ਕੀਤੀ ਹੈ ਤੇ ਨਾਲ ਹੀ ਡਿਸਟ੍ਰਿਕਟ ਐਂਡ ਸੈਸ਼ਨ ਕੋਰਟ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਤੇ ਇੰਦਰਜੋਤ ਮੈਮ ਦੀ ਜੇ ਗੱਲ ਕਰੀਏ ਤੇ ਮੋਹਾਲੀ ਤੋਂ ਬਿਲੋਂਗ ਕਰਦੇ ਨੇ, ਗ੍ਰੈਜੂਏਸ਼ਨ ਕਮਰਸ ਦੇ ਵਿੱਚ MCM DAV ਕਾਲਜ ਤੋਂ ਕੀਤੀ ਹੈ ਤੇ ਨਾਲ ਹੀ ਜੀ LLM ਤੇ PhD ਦੀ ਡਿਗਰੀ ਜਿਹੜੀ ਹੈ ਉਹ ਪੰਜਾਬ ਯੂਨੀਵਰਸਿਟੀ ਤੋਂ ਕੀਤੀ ਹੈ। ਤੇ ਸਭ ਤੋਂ ਪਹਿਲਾਂ ਲਖਿੰਦਰ ਸਰ, ਹਰ ਇੱਕ ਨੌਜਵਾਨ ਦਾ ਸੁਪਨਾ ਹੁੰਦਾ ਕਿ ਮੈਂ ਵੱਡਾ ਹੋ ਕੇ ਵਕਾਲਤ ਵਾਲੇ ਪਾਸੇ ਜਾਣਾ ਹੈ ਜਾਂ ਮੈਂ ਡਾਕਟਰ ਬਣਨਾ, ਵਕੀਲ ਬਣਨਾ। ਤੁਹਾਨੂੰ ਇਸ ਲਾਈਨ ਦੇ ਵਿੱਚ ਆਉਣ ਲਈ ਕਿੰਨਾ ਨੇ ਪ੍ਰੇਰਿਆ?
3: ਜਿਸ ਦੌਰਾਨ ਜੀ ਮੈਂ ਪੜ੍ਹਿਆ ਜੀ, ਉਸ ਦੌਰਾਨ ਜ਼ਿਆਦਾ ਇੰਜੀਨੀਅਰਿੰਗ ਤੇ ਡਾਕਟਰ ਬਣਨ ਦਾ ਹੀ ਟ੍ਰੈਂਡ ਸੀ। ਇੰਜੀਨੀਅਰ

0: ਕਾਲਜਸ ਬੜੇ ਖੁੱਲੇ ਸੀ ਸਾਡੇ ਨਾਲ ਦੇ, ਮੈਕਸਿਮਮ ਨੇ ਨਾਨ ਮੈਡੀਕਲ ਮੈਡੀਕਲ ਲਿਆ ਸੀ। ਮੈਂ ਵੀ +2 ਤੱਕ ਨਾਨ ਮੈਡੀਕਲ ਲਿਆ ਸੀ,
1: ਜੀ
0: ਬਟ ਦ ਥਿੰਗ ਵਾਜ਼ ਮੇਰੇ ਫਾਦਰ ਵੱਲੋਂ ਮੈਨੂੰ ਮੋਟੀਵੇਸ਼ਨ ਹੋਈ,
1: ਜੀ
0: ਸ਼ੀ ਵਾਜ਼ ਵੈਰੀ ਸੋਸ਼ਲ। ਉਹਨਾਂ ਨੇ ਕਿਹਾ ਵੀ ਆਪਣਾ ਸਾਰਾ ਕੁਝ ਦੇਖ ਕੇ ਵੀ ਤੂੰ ਲਾਅ ਕਰ ਲਈ।
1: ਜੀ
0: ਸੋ ਫਿਰ ਮੈਂ ਗ੍ਰੈਜੂਏਸ਼ਨ ਕੀਤੀ ਜੀ। ਉਸ 'ਚ ਮੈਨੂੰ ਪੜ੍ਹਨ ਦਾ ਸ਼ੌਂਕ ਸੀ, ਮੈਂ ਜੋਗ੍ਰਾਫੀ ਲਈ, ਮੈਨੂੰ ਫਿਜ਼ੀਕਲ ਦਾ ਸ਼ੌਂਕ ਸੀ, ਗੇਮਸ ਕਰਦੇ ਸੀ, ਤਾਂ ਮੈਂ ਫਿਜ਼ੀਕਲ ਐਜੂਕੇਸ਼ਨ ਵੀ ਨਾਲ ਲਈ, ਇੰਗਲਿਸ਼ ਲਿਟਰੇਚਰ ਲਈ,
1: ਵਾਹ
0: ਤੇ ਫਿਰ ਉਸ ਤੋਂ ਬਾਅਦ ਫਿਰ ਲਾਅ ਕੀਤੀ ਜੀ। ਫਿਰ ਹੋਰ ਪੜ੍ਹਨ ਦਾ ਸ਼ੌਂਕ ਸੀ ਤਾਂ LLM ਕੀਤੀ,
1: ਜੀ,
0: ਤਾਂ ਨਾਲ ਹੁਣ ਮੈਂ PhD ਵੀ ਪਰਸੂ ਕੀਤੀ ਹੋਈ ਹੈ ਜੀ,
1: ਵਾਹ ਜੀ
0: ਉਹ
1: ਵਾਹ,
0: ਚੱਲ ਰਹੀ ਹੈ ਜੀ ਮੇਰੀ।
1: ਕੀ ਬਾਤ ਹੈ! ਤੇ ਹੁਣ ਜਿਸ ਮੋੜ ਤੇ ਖੜੇ ਹੋ ਤੁਸੀਂ, ਹੁਣ ਤੁਹਾਨੂੰ ਲੱਗਦਾ ਕਿ ਤੁਹਾਡਾ ਉਹ ਫੈਸਲਾ ਡਾਕਟਰੀ ਨਹੀਂ ਕਰਨੀ, ਇੰਜੀਨੀਅਰਿੰਗ ਨਹੀਂ ਕਰਨੀ, ਤਾਂ ਇਸ ਖੇਤਰ ਦੇ ਵਿੱਚ ਆਣਾ ਕਿ ਹਾਂ ਮੈਂ ਇਹ ਫੈਸਲਾ ਸਹੀ ਲਿਆ, ਤੇ ਜਿਹੜਾ ਮਾਰਗਦਰਸ਼ਨ ਸਾਡੇ ਫਾਦਰ ਸਾਹਿਬ ਨੇ ਦਿੱਤਾ ਉਹ ਬਿਲਕੁਲ ਸਹੀ ਰਿਹਾ?
0: ਹਾਂਜੀ ਮੈਮ, ਜਿਵੇਂ ਕਹਿੰਦੇ ਸਿਆਣੇ ਦੀਆਂ ਗੱਲਾਂ ਦਾ ਬਾਅਦ ਚ ਪਤਾ ਲੱਗਦਾ ਜੀ,
1: ਜੀ
0: ਤਾਂ ਆਈ ਐਮ ਫੁਲੀ ਸੈਟੀਸਫਾਈਡ। ਵਧੀਆ ਉਹਨਾਂ ਦੇ

0: ਲਿਟਰੇਚਰ ਲਈ,
1: ਵਾਹ
0: ਤੇ ਫਿਰ ਉਸ ਤੋਂ ਬਾਅਦ ਫਿਰ ਲਾਅ ਕੀਤੀ ਜੀ। ਫਿਰ ਹੋਰ ਪੜ੍ਹਨ ਦਾ ਸ਼ੌਂਕ ਸੀ ਤਾਂ LLM ਕੀਤੀ,
1: ਜੀ,
0: ਤਾਂ ਨਾਲ ਹੁਣ ਮੈਂ PhD ਵੀ ਪਰਸੂ ਕੀਤੀ ਹੋਈ ਹੈ ਜੀ,
1: ਵਾਹ ਜੀ
0: ਉਹ
1: ਵਾਹ,
0: ਚੱਲ ਰਹੀ ਹੈ ਜੀ ਮੇਰੀ।
1: ਕਿਆ ਬਾਤ ਹੈ। ਤੇ ਹੁਣ ਜਿਸ ਮੋੜ ਤੇ ਖੜੇ ਹੋ ਤੁਸੀਂ, ਹੁਣ ਤੁਹਾਨੂੰ ਲੱਗਦਾ ਕਿ ਤੁਹਾਡਾ ਉਹ ਫੈਸਲਾ ਡਾਕਟਰੀ ਨਹੀਂ ਕਰਨੀ, ਇੰਜੀਨੀਅਰਿੰਗ ਨਹੀਂ ਕਰਨੀ, ਤਾਂ ਇਸ ਖੇਤਰ ਦੇ ਵਿੱਚ ਆਣਾ ਕਿ ਹਾਂ ਮੈਂ ਇਹ ਫੈਸਲਾ ਸਹੀ ਲਿਆ, ਤੇ ਜਿਹੜਾ ਮਾਰਗਦਰਸ਼ਨ ਸਾਡੇ ਫਾਦਰ ਸਾਹਿਬ ਨੇ ਦਿੱਤਾ ਉਹ ਬਿਲਕੁਲ ਸਹੀ ਰਿਹਾ।
0: ਹਾਂਜੀ ਮੈਮ, ਜਿਵੇਂ ਕਹਿੰਦੇ ਸਿਆਣੇ ਦੀਆਂ ਗੱਲਾਂ ਦਾ ਬਾਅਦ ਚ ਪਤਾ ਲੱਗਦਾ ਜੀ,
1: ਜੀ
0: ਤਾਂ ਆਈ ਐਮ ਫੁਲੀ ਸੈਟੀਸਫਾਈਡ, ਵਧੀਆ ਉਹਨਾਂ ਦੇ ਕਹਿਣ ਤੇ ਜਾਂ ਉਹਨਾਂ ਦੀ ਗਾਈਡੈਂਸ ਨਾਲ ਮੈਂ ਵਧੀਆ ਫੀਲਡ ਚ ਆਇਆ ਜੀ। ਤੇ
1: ਜੀ,
0: ਬਾਕੀ ਮੈਮ ਆਪਾਂ ਡਾਕਟਰਸ ਦੀ ਲੋੜ ਵੀ ਹੈ, ਇੰਜੀਨੀਅਰਸ ਦੀ ਵੀ ਲੋੜ ਆ, ਹਨਾ, ਹਰੇਕ ਪ੍ਰੋਫੈਸ਼ਨ ਹੀ ਚੰਗਾ।
1: ਜਿੱਥੇ ਉਹਨਾਂ ਦੀ ਲੋੜ ਹੈ ਉੱਥੇ ਵਕੀਲਾਂ ਦੀ ਵੀ
0: ਹਾਂਜੀ,
1: ਲੋੜ ਹੈ
0: ਸੋ
1: ਜੀ,
0: ਸਾਰੇ ਬਰਾਬਰੀ ਚੱਲਦੇ ਨੇ ਜੀ।
1: ਬਿਲਕੁਲ ਬਿਲਕੁਲ। ਇੰਦਰਜੋਤ ਮੈਮ, ਮੋਹਾਲੀ ਦੇ ਵਿੱਚ ਤੁਹਾਡੀ ਸਟੱਡੀ ਰਹੀ ਆ, ਪਿਛੋਕੜ ਮੋਹਾਲੀ ਨਾਲ ਜੁੜਿਆ ਸੀ, ਜਦੋਂ ਗੱਲ ਵਿਆਹ ਦੀ ਚੱਲੀ ਤਾਂ ਤੁਹਾਨੂੰ ਪਤਾ ਲੱਗਾ ਹੁਣ ਕਿ ਭਾਈ ਬਠਿੰਡੇ ਆਣਾ ਹੈ ਆਪਾਂ, ਤਾਂ ਉਸ ਵੇਲੇ ਤੁਹਾਡੇ ਬਠਿੰਡਾ ਬਾਰੇ ਕੀ ਵਿਊਜ਼ ਸੀਗੇ?
2: ਜੀ, ਮੇਰੇ ਵਿਊਜ਼ ਬਠਿੰਡੇ ਨਾਲੋਂ ਜ਼ਿਆਦਾ ਫੈਮਿਲੀ ਤੇ ਫੋਕਸ ਸੀਗੇ
1: ਜੀ।
2: ਮੇਰੀ ਆਪਦੀ ਸਾਰੀ ਫੈਮਿਲੀ ਜੀ ਅਬਰੋਡ ਹੈ, ਮੇਰੇ ਵੱਡੇ ਸਿਸਟਰ USA ਮੈਰਿਡ ਹੈ, ਮੇਰੇ ਵਿਚਵਾਲੀ ਸਿਸਟਰ ਵੀ ਕੈਨੇਡਾ ਮੈਰਿਡ ਹੈ, ਮੇਰੇ ਪੇਰੈਂਟਸ ਵੀ US ਸਿਟੀਜ਼ਨ ਹੈ, ਬਟ ਮੇਰੀ ਕੰਡੀਸ਼ਨ ਸੀ ਵੀ ਮੈਂ ਪੰਜਾਬ 'ਚ ਵਿਆਹ ਕਰਾਉਣਾ ਹੈ, ਤੁਸੀਂ ਕਿਤੇ ਵੀ ਕਰ ਦਿਓ ਪਰ ਮੈਂ ਕਰਾਉਣਾ ਪੰਜਾਬ 'ਚ ਹੀ ਹੈ, ਮੈਂ ਬਾਹਰ ਨਹੀਂ ਜਾਣਾ ਚਾਹੁੰਦੀ। ਸੋ ਜੇ ਬਠਿੰਡੇ ਦੀ ਗੱਲ ਆਈ, ਆਈ ਵਾਜ਼ ਹੈਪੀ ਬਿਕੋਜ਼ ਮੈਂ ਚਾਹੁੰਦੀ ਸੀ ਮੈਂ ਪੰਜਾਬ 'ਚ ਰਹਾਂ,
1: ਬਿਲਕੁਲ,
2: ਤੇ ਮੇਰੇ ਘਰਦਿਆਂ ਨੇ ਇੱਕ ਅੱਛਾ ਗਰੂਮ ਲੱਭਿਆ ਸੀ, ਮੈਨੂੰ ਲੱਗਦਾ ਸੀ ਕੰਪੈਟੇਬਲ ਸੀਗੇ, ਤਾਂ ਮੈਂ ਖੁਸ਼ ਸੀ ਜੀ।
1: ਜੀ, ਇੱਕ ਔਰਤ ਨਾਲ ਜਦੋਂ ਉਹ ਲੜਕੀ ਹੁੰਦੀ ਹੈ, ਉਹਦੇ ਸੁਪਨਿਆਂ ਦੇ ਵਿੱਚ ਇੱਕ ਰਾਜਕੁਮਾਰ ਹੁੰਦਾ ਹੈ ਜਿਹੜੇ ਉਹਦੇ ਸੁਪਨੇ ਪੂਰੇ ਕਰਦਾ ਹੈ, ਮੋਹਾਲੀ ਤੋਂ ਬਠਿੰਡਾ ਆ ਕੇ ਜਿਹੜੇ ਸੁਪਨੇ ਤੁਸੀਂ ਸੋਚੇ ਸੀ ਵਿਆਹ ਤੋਂ ਬਾਅਦ ਦੇਖਣ ਦੇ, ਕੀ ਉਹ ਪੂਰੇ ਹੋਏ?
2: ਮੈਨੂੰ ਲੱਗਦਾ ਹੈ ਜੀ, ਇਹ ਹਰੇਕ ਦਾ ਆਪਣਾ ਆਪਣਾ ਪਰਸਪੈਕਟਿਵ ਹੈ ਇਸ ਗੱਲ ਨੂੰ ਲੈ ਕੇ, ਹੈ ਨਾ। ਮੈਂ ਕਹਿੰਦੀ ਹਾਂ 90% ਸੁਪਨੇ ਮੈਂ ਕਹਿੰਦੀ ਹਾਂ ਮੇਰੇ ਪੂਰੇ ਹੋਏ, 10% ਆਪਾਂ ਇੰਨਾ ਕਹਿ ਸਕਦੇ ਹਾਂ ਵੀ ਹਾਂ, ਦੋ ਸ਼ਹਿਰਾਂ ਦੇ ਮਾਹੌਲ 'ਚ ਫਰਕ ਹੁੰਦਾ ਹੈ, ਘਰਾਂ ਦੇ ਐਟਮੋਸਫੇਅਰ 'ਚ ਫਰਕ ਹੁੰਦਾ ਹੈ, ਤਾਂ ਜੇ ਮੈਂ ਕਹਾਂ ਵੀ 100% ਪੂਰੇ ਹੋਏ ਤਾਂ ਉਹ ਝੂਠ ਹੋਊਗਾ। ਸੋ ਐਡਜਸਟਮੈਂਟ ਕਹਿੰਦੇ ਆ ਪਾਰਟ ਐਂਡ ਪਾਰਸਲ ਆਫ ਲਾਈਫ ਹੈ, ਹੈ ਨਾ, ਤੇ ਸਾਨੂੰ ਬੇਟੀਆਂ ਨੂੰ ਤਾਂ ਪਾਲਿਆ ਹੀ ਇੱਦਾਂ ਜਾਂਦਾ ਹੈ
1: ਜੀ,
2: ਵੀ ਜਿਹਦੇ 'ਚ ਘਰ ਦੇ ਖੁਸ਼ ਹੋ ਜੇ ਤੁਸੀਂ ਖੁਸ਼
1: ਜੀ,
2: ਮੈਂ ਫੁਲੀ ਸੈਟੀਸਫਾਈਡ ਹੈ ਜੀ, ਇਸ ਟਾਈਮ ਮੈਂ 100% ਸੈਟੀਸਫਾਈਡ ਹਾਂ।
1: ਵਾਹ ਜੀ ਵਾਹ। ਲਖਿੰਦਰ ਸਰ, ਜਦੋਂ ਮਾਂ ਪਿਓ ਸੁਪਨਾ ਵੇਖਦੇ ਕਿ ਸਾਡੀ ਇਹੋ ਜਿਹੀ ਨੂੰਹ ਆਣੀ ਚਾਹੀਦੀ ਹੈ, ਔਰ ਕੀ ਮੈਮ ਖਰੇ ਉਤਰੇ ਉਹਨਾਂ ਸਾਰੇ ਕਸੌਟੀਆਂ ਤੇ ਜਿਹੋ ਜਿਹੀ ਉਹਨਾਂ ਨੇ ਨੂੰਹ ਸੋਚੀ ਸੀ ਜਾਂ ਜਿਹੋ ਜਿਹੀ ਤੁਸੀਂ ਪਤਨੀ ਸੋਚੀ ਸੀ?
0: ਹਾਂਜੀ ਮੈਮ, ਮੇਰੇ ਆ ਖੁਦ ਦੇ 3 ਸਿਸਟਰਸ ਨੇ ਜੀ,
1: ਜੀ
0: ਜਦੋਂ ਸ਼ੁਰੂ ਚ ਗੱਲ ਹੋਈ ਹੈ, 3 ਸਿਸਟਰ ਸੀ
1: ਜੀ।
0: ਉਹ ਜਿਵੇਂ ਇੱਕ ਸਿਆਣੇ ਕਹਿੰਦੇ ਹੁੰਦੇ ਨੇ, ਜਿਸ ਘਰ ਚ ਬੇਟੀਆਂ ਹੁੰਦੀਆਂ ਹਨ, ਉੱਥੇ ਫਾਦਰ ਵੀ ਜ਼ਿੰਮੇਵਾਰ ਹੁੰਦੇ ਆ ਜ਼ਿਆਦੇ, ਤੇ ਉਹਨਾਂ ਦਾ ਜਿਹੜਾ ਲੜਕਾ ਹੁੰਦਾ ਉਹ ਵੀ ਜ਼ਿਆਦਾ ਜ਼ਿੰਮੇਵਾਰ ਹੁੰਦਾ
1: ਜੀ।
0: ਸੋ ਇਹਨਾਂ ਦੇ ਵੱਡੇ 2 ਸਿਸਟਰ ਸੀਗੇ ਜੀ, ਇਹ ਛੋਟੇ ਸੀ ਉਦੋਂ, ਤਾਂ ਜਦੋਂ ਗੱਲ ਹੋਈ ਤਾਂ ਸਾਨੂੰ ਲੱਗਿਆ ਵੀ ਸਾਡੇ ਵਰਗਾ ਹੀ ਮਾਹੌਲ ਹੈ ਜੀ। ਤੇ ਹਾਂਜੀ, ਬਾਕੀ ਵਿਆਹ ਤੋਂ ਬਾਅਦ ਬੜਾ ਵਧੀਆ ਚੱਲ ਰਿਹਾ ਜੀ, ਵੀ ਆਰ ਫੁਲੀ ਸੈਟੀਸਫਾਈਡ, ਜਿਹੇ ਜੀ ਚਾਹੁੰਦੇ ਸੀ, ਤੇ ਸਾਡਾ ਇੱਕੋ ਪ੍ਰੋਫੈਸ਼ਨ ਹੈ ਜੀ, ਵੀ ਹੈਵ ਹੈਲਦੀ ਡਿਸਕਸ਼ਨ, ਤੇ ਬਹੁਤ ਵਧੀਆ ਚੱਲ ਰਿਹਾ ਜੀ, ਵੀ ਆਰ ਵੈਰੀ ਹੈਪੀ।
1: ਕਿਆ ਬਾਤ ਹੈ। ਜੇ ਗੱਲ ਕਰਾਂ ਇੰਦਰਜੋਤ ਮੈਮ, ਤੁਸੀਂ ਇਸ ਵੇਲੇ ਸ੍ਰੀ ਮੁਕਤਸਰ ਸਾਹਿਬ ਦੇ ਪੰਜਾਬ ਯੂਨੀਵਰਸਿਟੀ ਦੇ ਰੀਜਨਲ ਸੈਂਟਰ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹੋ, ਤੇ ਉੱਥੇ ਕਿਹੋ ਜਿਹੇ ਕੰਮ ਜਾਂ ਤੁਹਾਨੂੰ ਦਿੱਤੇ ਗਏ ਨੇ, ਕਿਹੜੀਆਂ ਡਿਊਟੀਆਂ ਤੁਸੀਂ ਉੱਥੇ ਨਿਭਾ ਰਹੇ ਹੋ?
2: ਜੀ, ਐਸ ਜੇ ਮੈਂ ਉੱਥੇ ਫੈਕਲਟੀ ਮੈਂਬਰ ਲਾਅ ਡਿਪਾਰਟਮੈਂਟ ਟੀਚ ਕਰ ਰਹੀ ਹਾਂ ਫਰੋਮ ਲਾਸਟ 13 ਈਅਰਸ
1: ਜੀ।
2: ਸੋ ਅਸੀਂ ਬੱਚਿਆਂ ਨੂੰ ਲਾਅ ਦੀ ਤਿਆਰੀ ਤਾਂ ਕਰਾਉਂਦੇ ਹੀ ਹੈ, ਪਰ ਇਸ ਤੋਂ ਇਲਾਵਾ ਮੈਂ ਜੁਡੀਸ਼ਰੀ ਦੇ ਕਈ ਫ੍ਰੀ ਬੈਚਸ ਵੀ ਪੜ੍ਹਾਏ ਆ ਉੱਥੇ ਬੱਚਿਆਂ ਦੇ, ਬਿਕੋਜ਼ ਮੈਂ ਆਪ ਵੀ ਜੁਡੀਸ਼ਰੀ ਦੀ ਐਸਪਰੈਂਟ ਸੀ, ਤਾਂ ਮੈਨੂੰ ਹੁੰਦਾ ਹੈ ਜੇ ਕੋਈ ਇਹੋ ਜਿਹੇ ਘਰ ਦਾ ਬੱਚਾ ਹੈ ਜਿਹੜਾ ਨਹੀਂ ਅਫੋਰਡ ਕਰ ਸਕਦਾ ਕੋਚਿੰਗ, ਤਾਂ ਅਸੀਂ ਉਹਨਾਂ ਨੂੰ ਕਿਉਂ ਨਾ ਫ੍ਰੀ ਆਫ ਕੋਸਟ ਪੜ੍ਹਾਈਏ। ਸਿਮਿਲਰ ਇੱਥੇ ਪੰਜਾਬ ਸਰਕਾਰ ਦਾ ਇੱਕ ਮਿਸ਼ਨ ਪ੍ਰਗਤੀ ਦੇ ਅੰਡਰ ਇੱਕ ਬੈਚ ਚੱਲ ਰਿਹਾ ਜਿਹਦੇ ਵਿੱਚ ਲੋੜਵੰਦ ਬੱਚਿਆਂ ਨੂੰ ਫ੍ਰੀ ਆਫ ਕੋਸਟ ਪੜ੍ਹਾਇਆ ਜਾਂਦਾ ਹੈ, ਮੈਂ ਉੱਥੇ ਵੀ ਆਪਦੀਆਂ ਸੇਵਾਵਾਂ ਫ੍ਰੀ ਆਫ ਕੋਸਟ ਦੇ ਰਹੀ ਹਾਂ ਜੇ ਮੈਂ ਬੱਚਿਆਂ ਨੂੰ ਪੜ੍ਹਾਉਂਦੀ ਹਾਂ। ਇਸ ਤੋਂ ਇਲਾਵਾ ਮੇਰੀ ਇੱਕ ਨੋਡਲ ਆਫਿਸਰ ਵੱਲੋਂ ਡਿਊਟੀ ਲੱਗਦੀ ਹੈ ਪੰਜਾਬ ਗਵਰਨਮੈਂਟ ਵੱਲੋਂ, ਜਿਹਦੇ ਵਿੱਚ ਮੈਂ ਡਿਫਰੈਂਟ ਡਿਫਰੈਂਟ ਕਾਲਜਸ ਨੂੰ ਵਿਜ਼ਿਟ ਕਰਦੀ ਹਾਂ, ਤੇ ਜਿਹੜੇ ਯੁੱਧ ਨਸ਼ਿਆਂ ਵਿਰੁੱਧ ਜਿਵੇਂ ਪੰਜਾਬ ਸਰਕਾਰ ਦੀ ਮੁਹਿੰਮ ਚੱਲ ਰਹੀ ਹੈ, ਇੱਦਾਂ ਦੀ ਇੱਕ NGO ਹੈ ਜ਼ਿੰਦਗੀ ਜ਼ਿੰਦਾਬਾਦ
1: ਜੀ,
2: ਨਸ਼ਿਆਂ ਨੂੰ ਨਾ ਜ਼ਿੰਦਗੀ ਨੂੰ ਹਾਂ, ਤਾਂ ਮੈਂ ਉਹਨਾਂ ਦੇ ਨਾਲ ਵੀ ਕਲੈਬ ਕਰਕੇ ਸਾਰੇ ਕਾਲਜਸ ਵਿਜ਼ਿਟ ਕਰਦੀ ਹਾਂ, ਤੇ ਬੱਚਿਆਂ ਨੂੰ ਨਸ਼ੇ ਛੱਡਣ ਲਈ ਜਾਂ ਆਪਾਂ ਆਪਣੇ ਪੀਅਰ ਪ੍ਰੈਸ਼ਰ ਨੂੰ ਕਿਵੇਂ ਡੀਲ ਕਰਨਾ ਹੈ ਉਹਦੇ ਰਿਗਾਰਡਿੰਗ ਅਸੀਂ ਗਾਈਡੈਂਸ ਦਿੰਦੇ ਹਾਂ, ਤਾਂ ਕੋਸ਼ਿਸ਼ ਕਰੀਦਾ ਹੈ ਵੀ ਜੋ ਪਰਮਾਤਮਾ ਨੇ ਡਿਊਟੀ ਲਾਈ ਹੈ ਉਹਨੂੰ ਇਮਾਨਦਾਰੀ,
1: ਯਾਨੀ ਕਿ ਕੰਮ ਦੇ ਨਾਲ ਨਾਲ ਸਮਾਜ ਸੇਵਾ ਵੀ ਪੂਰੀ ਹੁੰਦੀ ਹੈ।
2: ਹਾਂਜੀ, ਮੈਨੂੰ ਸ਼ੌਂਕ ਸੀ ਸ਼ੁਰੂ ਤੋਂ, ਮੇਰਾ ਲਾਅ ਕਰਨ ਦਾ ਰੀਜ਼ਨ ਵੀ ਇਹੀ ਸੀ
1: ਜੀ। ਸਰ, ਜੇ ਮੈਂ ਗੱਲ ਕਰਾਂ ਕਿ ਮੈਮ ਦਾ ਇੰਨਾ ਬਿਜ਼ੀ ਸ਼ਡਿਊਲ ਹੈ, ਸ੍ਰੀ ਮੁਕਤਸਰ ਸਾਹਿਬ ਜਾਣਾ ਵੀ ਹੈ ਆਉਣਾ ਵੀ ਹੈ, ਫਿਰ ਤੁਸੀਂ ਇੱਥੇ ਲੋਕਲ ਜਿਸ ਤਰ੍ਹਾਂ ਡਿਸਟ੍ਰਿਕਟ ਕੋਰਟ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹੋ, ਤਾਂ ਕਈ ਵਾਰੀ ਮੁਸ਼ਕਿਲ ਵੀ ਆਉਂਦੀ ਹੋਏਗੀ ਘਰ ਸੰਭਾਲਣ ਦੇ ਵਿੱਚ ਜਾਂ ਘਰ ਦੇ ਕੋਈ ਕੰਮ ਕਰਨ ਦੇ ਵਿੱਚ, ਫਿਰ ਮੈਨੇਜ ਜਾਂ ਬੈਲੈਂਸ ਕਿਵੇਂ ਕਰਦੇ ਹੋ?
0: ਮੈਨੇਜ ਹੋ ਜਾਂਦਾ ਜੀ, ਸਵੇਰੇ ਅਸੀਂ ਐਕਚੁਅਲੀ ਐਵਰੀ ਡੇ ਵੀ ਪਲਾਨ, ਸਵੇਰੇ ਉੱਠ ਕੇ ਪਹਿਲਾਂ ਸਾਰੇ ਦਿਨ ਦਾ ਪਲਾਨ ਕਰੀਦਾ
1: ਜੀ,
0: ਤਾਂ ਅਕੋਰਡਿੰਗਲੀ ਹੋ ਜਾਂਦਾ ਜੀ ਸਾਰਾ ਕੁਛ। ਮੈਂ ਲੋਕਲ ਬੈਠਾ, ਦੂਰ ਜਾਂਦੇ ਨੇ, ਚੀਜ਼ਾਂ ਮੈਨੇਜ ਹੋ ਜਾਂਦੀਆਂ ਜੀ।
1: ਜੀ, ਇਸ ਦੇ ਵਿੱਚ ਮੈਂ ਇੱਕ ਹੋਰ ਨਾਲ ਕੁਐਸਚਨ ਐਡ ਕਰੂੰਗੀ। ਹੁਣ ਤੁਸੀਂ ਦੋਨਾਂ ਨੇ ਵਕਾਲਤ ਕੀਤੀ ਹੈ, ਪਰ ਮੇਰੇ ਇਸ ਕਚਹਿਰੀ ਚ, ਮੇਰੇ ਇਸ ਯਾਨੀ ਕਿ ਪ੍ਰੋਗਰਾਮ ਦੇ ਵਿੱਚ ਮੈਂ ਇਹ ਚਾਹੂੰਗੀ ਤੁਸੀਂ ਦੋਨੋਂ ਝੂਠ ਨਹੀਂ ਬੋਲੋਗੇ ਤੇ ਮੈਂ ਕੋਈ ਕਸਮ ਨਹੀਂ ਛਕਵਾਉਂਗੀ। ਕੋਸ਼ਿਸ਼ ਤੁਸੀਂ ਇਹੀ ਕਰਨਾ ਕਿ ਝੂਠ ਨਾ ਬੋਲਿਆ ਜਾਏ। ਤਾਂ ਮੈਂ ਤੁਹਾਡੇ ਕੋਲੋਂ ਜ਼ਰੂਰ ਪੁੱਛੂਗੀ ਕਿ ਹੁਣ ਤੁਸੀਂ ਰਸੋਈ ਦੇ ਵਿੱਚ ਮੈਮ ਦਾ ਕਿੰਨਾ ਕੁ ਹੱਥ ਵੰਡਾ ਲੈਂਦੇ ਹੋ?

0: ਵਟਾਉਣੇ ਆ ਜੀ।
1: ਜੀ
0: ਹਾਂਜੀ ਹਾਂਜੀ, ਮੈਮ ਬਾਕੀ ਕੰਮਾਂ ਚ ਮੇਰਾ ਇੰਨਾ ਹੱਥ ਵਟਾਉਂਦੇ ਆ ਜੀ, ਕਿਉਂਕਿ ਪਹਿਲਾਂ ਅਸੀਂ ਫੀਮੇਲਸ ਵਰ ਓਨਲੀ ਰਿਸਟ੍ਰਿਕਟਡ ਟੂ ਦ ਕਿਚਨ, ਹੈ ਨਾ, ਘਰ ਚ ਹੀ ਸੀ ਸੀਮਤ, ਹੈ ਨਾ, ਤੇ ਮੈਂ ਬਾਹਰ ਕੰਮ ਕਰਦੇ ਸੀ। ਹੁਣ ਫੀਮੇਲਸ ਮੋਢੇ ਨਾਲ ਮੋਢਾ ਲਾ ਕੇ ਸਹਾਰਾ ਬਣਦੀਆਂ ਨੇ ਜੀ, ਪਹਿਲਾਂ ਮਾਂ ਪਿਓ ਦਾ ਬਣਦੀਆਂ, ਫਿਰ ਹਸਬੈਂਡਸ ਦਾ ਬਣਦੀਆਂ, ਹੈ ਨਾ, ਬੱਚਿਆਂ ਨੂੰ ਬਰਾਬਰ ਯੋਗਦਾਨ ਪਾਉਂਦੀਆਂ ਨੇ, ਤਾਂ ਇਕੁਅਲੀ ਹੈ ਜੀ, ਇੱਕੋ ਦਾ ਕੰਮ ਕਰੀਦਾ।
1: ਤੇ ਇੰਦਰਜੋਤ ਮੈਮ, ਇਸੇ ਹੀ ਜਿਹੜੇ ਜਵਾਬ ਨੂੰ ਤੁਹਾਡੇ ਕੋਲੋਂ ਤਸਦੀਕ ਕਰਵਾਉਣੀ ਹੈ ਕਿ ਸਰ ਸਹੀ ਬੋਲ ਰਹੇ ਨੇ।
2: ਹਾਂਜੀ, ਨਹੀਂ ਬਿਲਕੁਲ ਸਹੀ ਬੋਲ ਰਹੇ ਹਾਂ।
1: ਤੇ ਸਰ ਕੀ ਕੀ ਬਣਾ ਲੈਂਦੇ ਨੇ ਕਿਚਨ ਚ?
2: ਦੇਖੋ ਜੀ, ਬਣਾਉਣ ਦੀ ਗੱਲ ਕਰੀਏ ਤਾਂ ਸਰ ਕੌਫੀ ਬਹੁਤ ਸਵਾਦ ਬਣਾਉਂਦੇ ਆ, ਮੈਂ ਚਾਹ ਨਹੀਂ ਪੀਂਦੀ। ਆਈ ਮਸਟ ਐਪਰੀਸ਼ੀਏਟ, ਜੇ ਕਿਤੇ ਮੈਂ ਬਿਮਾਰ ਹੈ, ਮੇਰੀ ਸਿਹਤ ਨਹੀਂ ਠੀਕ, ਤੇ ਸਰ ਨੇ ਮੈਨੂੰ ਕੌਫੀ ਜ਼ਰੂਰ ਪਿਆਉਣੀ ਹੈ। ਤੇ ਉਹ ਕਹਿੰਦੇ ਹੁੰਦੇ, ਵੈਸੇ ਤਾਂ ਕਹਾਵਤ ਕਹਿੰਦੇ ਫੁੱਲ ਵਾਂਗੂ ਮੈਂ ਖਿੜ ਜਾਂ ਸੋਹਣੇ ਸੱਜਣਾ ਜੇ ਆਵੇ, ਵੀ ਇੱਥੇ ਇਹ ਵੀ ਜੇ ਜਨਾਬ ਦੇ ਹੱਥੋਂ ਕੌਫੀ ਦਾ ਕੱਪ ਆ ਜਾਂਦਾ ਤਾਂ ਮੈਂ ਕਹਿੰਦੀ ਹਾਂ ਵੀ ਦੁੱਖ ਜਿਹੜੇ ਆ ਤੇ ਬਿਮਾਰੀਆਂ ਉਹ ਵੀ ਟੁੱਟ ਜਾਂਦੀਆਂ।
1: ਵਾਹ ਜੀ ਵਾਹ, ਬਹੁਤ ਵਧੀਆ। ਤੇ ਸਰ ਇੱਕ ਗੱਲ ਹੋਰ ਕਿ ਬਾਈ ਚਾਂਸ ਘਰ ਦੇ ਵਿੱਚ ਦੇਖੋ ਦੋ ਭਾਂਡੇ ਆ ਤਾਂ ਖੜਕਣਗੇ ਵੀ, ਲੜਾਈ ਵੀ ਹੋਊਗੀ। ਹੁਣ ਮੈਂ ਫੇਰ ਉਹੀ ਪੁੱਛੂਗੀ ਕਿ ਤੁਹਾਡੇ ਦੋਨਾਂ ਦੇ ਵਿੱਚੋਂ ਲੜਾਈ ਚ ਪਹਿਲ ਕੌਣ ਕਰਦਾ ਬਿਨਾਂ ਝੂਠ ਬੋਲੇ?
0: ਅਸੀਂ ਨਾ ਬੜੇ ਫਲੈਕਸੀਬਲ ਜੇ ਹੈ ਜੀ, ਐ ਨੀ ਬੜਾ, ਮਤਲਬ ਨਾ ਸਾਡਾ ਜਿਵੇਂ ਦਿਮਾਗ ਦਾ ਬੜਾ ਮੈਚ ਹੋਇਆ ਵਾ ਜੀ, ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਮੂਰਲਾ ਹੁਣ ਲੜਨ ਵਾਲਾ ਤੇ ਅਸੀਂ ਮੈਨੇਜ ਕਰ ਲੈਂਦੇ।
2: ਦੇਖੋ 13 ਸਾਲ ਹੋ ਗਏ ਸਾਡੇ ਵਿਆਹ ਨਾਲ, ਹੈ ਨਾ, ਤੇ ਮੈਂ ਹੱਸਦੀ ਹੁੰਦੀ ਹਾਂ ਵੀ ਇੱਕ ਸਮਾਂ ਹੁੰਦਾ, ਮੈਂ ਇੱਕ ਪੋਇਮ ਵੀ ਲਿਖੀ ਸੀ, ਮੈਂ ਬਾਅਦ ਸ਼ੇਅਰ ਕਰੂੰਗੀ ਤੁਹਾਡੇ ਨਾਲ, ਵੀ ਇੱਕ ਸਮਾਂ ਹੁੰਦਾ ਜਦ ਬੋਲ ਵੀ ਨਾ ਘਰ ਕਰਦੇ, ਇੱਕ ਸਮਾਂ ਹੁੰਦਾ ਹੁਣ ਚੁੱਪਾਂ ਨੂੰ ਵੀ ਪੜ ਲੈਣਾ ਤੇ ਅੱਖਾਂ ਚ ਵੀ ਗੱਲ ਕਰਨਾ। ਤਾਂ ਜਿਹੜਾ ਵਿਆਹ ਉਹ ਸਟੇਜ ਤੋਂ ਸ਼ੁਰੂ ਹੁੰਦਾ ਵੀ ਜਦ ਕਈਆਂ ਗੱਲਾਂ ਵੀ ਸ਼ੁਰੂ ਚ ਸਮਝ ਨਹੀਂ ਆਉਂਦੀਆਂ, ਹੈ ਨਾ, ਤੇ ਫਿਰ ਇੱਕ ਸਮਾਂ ਆਉਂਦਾ ਵੀ ਬੋਲਣ ਦੀ ਲੋੜ ਹੀ ਨਹੀਂ ਪੈਂਦੀ, ਤੁਸੀਂ ਦੂਜੇ ਦੇ ਇਸ਼ਾਰੇ ਤੋਂ ਸਮਝ ਆਉਂਦੇ ਹੋ ਵੀ ਉਹ ਖੁਸ਼ ਹੈ, ਉਦਾਸ ਹੈ, ਅੱਜ ਨਾਰਾਜ਼ ਹੈ, ਕੀ ਚਾਹੁੰਦਾ ਹੈ। ਸੋ ਮੈਨੂੰ ਲੱਗਦਾ ਵੀ ਸਾਡਾ ਅੰਡਰਸਟੈਂਡਿੰਗ ਦਾ ਲੈਵਲ ਹੁਣ ਇੰਨਾ ਹੈਗਾ ਵੀ ਅਸੀਂ ਚੁੱਪਾਂ ਨੂੰ ਵੀ ਪੜ ਲੈਂਦੇ ਹਾਂ ਜੀ।
1: ਜਿਸ ਤਰ੍ਹਾਂ ਕਹਿੰਦੇ ਨਾ ਕਿ ਇੱਕ ਪੋਲਿਸ਼ ਕਰਕੇ ਜਵਾਬ ਦੇ ਦੇਣਾ, ਔਰ ਉਸੇ ਤਰ੍ਹਾਂ ਤੁਸੀਂ ਦੋਨਾਂ ਨੇ ਬੜਾ ਵਧੀਆ ਪੋਲਿਸ਼ ਜਵਾਬ ਦਿੱਤਾ। ਤੇ ਸਰ ਇੱਕ ਗੱਲ ਹੋ ਰਿਹਾ ਕਿ ਜੇ ਮੈਮ ਨੂੰ ਕਿਧਰੇ ਗੁੱਸਾ ਚੜਿਆ ਹੋਵੇ ਤੇ ਤੁਸੀਂ ਉਹਨਾਂ ਨੂੰ ਮਨਾਉਣ ਲਈ ਕੋਈ ਤਰੀਕਾ ਸੋਚਣਾ ਹੋਵੇ ਤੇ ਕਿਹੜੇ ਤਰੀਕੇ ਨਾਲ ਤੁਸੀਂ ਮੈਮ ਨੂੰ ਮਨਾਉਂਦੇ ਹੋ?
2: ਮੈਂ ਤੁਹਾਨੂੰ ਆਪ ਹੀ ਦੱਸ ਦਿੰਦੀ ਹਾਂ ਜੀ, ਇਹਨਾਂ ਨੂੰ ਕੀ ਪੁੱਛਣਾ ਹੈ
1: ਮੈਨੂੰ। ਚਲੋ ਪਹਿਲਾਂ ਤੁਹਾਡੇ ਕੋਲੋਂ ਪੁੱਛ ਲੈਂਦੇ ਹਾਂ ਜੀ।
2: ਸਰ ਦੀ ਇਹ ਬੜੀ, ਮੈਂ ਕਹਿੰਦੀ ਹਾਂ, ਖਾਸ ਗੱਲ ਹੈ ਵੀ ਇਹ ਗੁੱਸੇ ਨਹੀਂ ਰਹਿਣ ਦਿੰਦੇ
1: ਜੀ,
2: ਹੈ ਨਾ, ਇਹ ਤਰੀਫ ਵਾਲੀ ਗੱਲ ਹੈ। ਰਾਧਰ ਮੈਂ ਕਹਿੰਦੀ ਹਾਂ ਇਹ ਗੁਰਮੈਂ ਇਹਨਾਂ ਤੋਂ ਸਿੱਖਿਆ। ਮੰਨ ਲਓ ਇਹਨਾਂ ਨੇ ਮੈਨੂੰ ਕਿਸੇ ਗੱਲ ਹੀ ਟੋਕਣਾ ਵੀ ਹੈ, ਉਹ ਟੋਕਣ ਦਾ ਢੰਗ ਇੰਨਾ ਖੂਬਸੂਰਤ ਹੈ, ਮੈਂ ਕਹਿੰਦੀ ਹਾਂ ਹਰੇਕ ਘਰ ਵਾਲੇ ਨੂੰ ਸਿੱਖਣਾ ਚਾਹੀਦਾ। ਇਹਨਾਂ ਨੇ ਪਹਿਲਾਂ ਮੈਨੂੰ ਆਪਦੇ ਕੋਲ ਲੈ ਕੇ ਆਉਣਾ, ਮੇਰੇ ਮੋਢੇ ਤੇ ਹੱਥ ਰੱਖਣਾ, ਮੇਰੀਆਂ ਦੋ ਪੋਜ਼ਿਟਿਵ ਗੱਲਾਂ ਮੈਨੂੰ ਪਹਿਲਾਂ ਦੱਸਣੀਆਂ, ਕਮੀ
1: ਜੀ
2: ਤੂੰ ਬਹੁਤ ਚੰਗੀ ਹੈ, ਤੂੰ ਬਹੁਤ ਸਿਆਣੀ ਹੈ, ਤੂੰ ਫਲਾਂ ਕੰਮ ਐਂ ਕਰਦੀ ਉਹ ਕਰਦੀ ਹੈ, ਜਦ ਮੈਂ ਪੂਰੀ ਐਨ ਖੁਸ਼ ਹੋ ਜਾਣਾ, ਫਿਰ ਇਹਨਾਂ ਨੇ ਕਹਿਣਾ ਜੇ ਆਹ ਕੰਮ ਐਂ ਕਰ ਲੈਂਦੀ ਨਾ ਤਾਂ ਤੇਰੇ ਵਰਗਾ ਕੋਈ ਵੀ ਨਹੀਂ, ਹੈ ਨਾ, ਫਿਰ ਹੁਣ ਮਰਦਾ ਕੀ ਨਹੀਂ ਕਰਦਾ, ਇਹਦੀ ਤਰੀਫ ਤੋਂ ਬਾਅਦ ਬੰਦਾ ਜਵਾਬ ਕਿੱਥੇ ਦਊਗਾ, ਹੈ ਨਾ। ਬੜੀ ਖੂਬਸੂਰਤੀ ਹੈ ਇਹਨਾਂ ਦੇ ਵਿੱਚ ਵੀ, ਇਹਨਾਂ ਦਾ ਮਨਾਉਣ ਦਾ ਢੰਗ ਵੀ ਏਦਾਂ ਹੀ ਹੈ ਤੇ ਇਹਨਾਂ ਦਾ ਸ਼ਿਕਾਇਤ ਕਰਨ ਦਾ ਢੰਗ ਵੀ ਏਦਾਂ ਹੀ ਹੈ।
1: ਕਿਆ ਬਾਤ ਹੈ, ਕਿਆ ਬਾਤ ਹੈ। ਚਲੋ ਇਹ ਤਾਂ ਤੁਸੀਂ ਸਰ ਬਾਰੇ ਦੱਸਿਆ, ਸਰ ਹੁਣ ਤੁਸੀਂ ਦੱਸੋ ਕਿ ਜੇ ਮੈਮ ਨੇ ਤੁਹਾਨੂੰ ਮਨਾਉਣਾ ਹੋਵੇ ਤਾਂ ਉਹ ਕਿਸ ਤਰ੍ਹਾਂ ਮਨਾਉਂਦੇ ਨੇ?
2: ਬੜਾ ਔਖਾ ਹੈ ਜੀ।
1: ਓ ਮਾਈ ਗੋਡ,
0: ਅਸੀਂ ਰੁੱਸਦੇ ਹੀ ਘੱਟ ਹਾਂ ਜੀ।
2: ਮੈਨੂੰ ਗੁੱਸਾ ਆਉਣਾ ਤੇ ਮੈਂ ਫਿਰ ਵੀ ਬੋਲ ਕੇ ਕਹਿ ਦੇਣਾ, ਇਹਨਾਂ ਨੂੰ ਗੁੱਸਾ ਆਉਣਾ, ਇਹਨਾਂ ਨੇ ਮੈਨੂੰ ਤਿਆਗ ਦੇਣਾ। ਤੇ ਫਿਰ ਉਹ ਜਿਵੇਂ ਕਹਿੰਦੇ ਆ ਵੀ ਰਾਜੇ ਦੀ ਜਾਨ ਤੋਤੇ ਚ ਹੁੰਦੀ ਆ ਨਾ, ਤੇ ਜੇ ਹੁਣ ਸਰਦਾਰ ਜੀ ਨਹੀਂ ਬੋਲਣਗੇ ਤੇ ਮੈਂ ਤੋਤਾ ਅੱਗੇ ਪਿੱਛੇ ਅੱਗੇ ਪਿੱਛੇ। ਫਿਰ ਇਹ ਬੜਾ ਇੰਜੋਏ ਕਰਦੇ ਉਸ ਸਿਨੈਰੀਓ ਨੂੰ ਵੀ, ਹੁਣੇ ਮੈਨੂੰ ਮਨਾ ਰਹੀ ਹੈ, ਮੇਰੇ ਮਗਰ ਮਗਰ ਫਿਰ ਰਹੀ ਹੈ, ਪਰ ਫਿਰ ਮੰਨ ਜਾਂਦੇ ਆ। ਪਰ ਉਹ ਸੀ ਉਹਨੂੰ ਇੱਕ ਜਿਹੜੀ ਸਪੈਸ਼ਲ ਹੋਡੇ, ਉਹਨੂੰ ਇੰਜੋਏ ਕਰਦੇ ਕੁਛ ਦਿਨ ਤੱਕ, ਬੜੀ ਦੇਰ ਆਨੰਦ ਮਾਣਦੇ ਆ ਵੀ ਮੇਰੀ ਸੇਵਾ ਸਤਿਕਾਰ ਹੋ ਰਿਹਾ, ਮੈਨੂੰ ਮਨਾਇਆ ਜਾ ਰਿਹਾ।
1: ਸਰ ਇਸ ਵੇਲੇ ਕੋਰਟ ਦੇ ਵਿੱਚ ਜਿਹੜੇ ਕੇਸਿਸ ਆਉਂਦੇ ਨੇ, ਤੁਹਾਡਾ ਖੇਤਰ ਉਸ ਦੇ ਵਿੱਚ ਕਿਹੜੀ ਹੈ, ਸਪੈਸ਼ਲਿਟੀ ਕਿਹੜੇ ਕੇਸਿਸ ਦੇ ਵਿੱਚ ਹੈ?
0: ਮੈਂ ਸਿਵਲ, ਕ੍ਰਿਮੀਨਲ, ਮੈਟ੍ਰੀਮੋਨੀਅਲ ਜੀ, ਸਾਰੇ ਕੇਸਿਸ ਹੀ ਡੀਲ ਕਰਦੇ ਹਾਂ ਜੀ। ਸੋ ਨਾਲ ਬਠਿੰਡਾ ਦੇ ਨਾਲ ਜੀ ਸਾਡਾ ਤਲਵੰਡੀ ਸਾਬੋ ਵੀ ਚੈਂਬਰ ਹੈ ਜੀ,
1: ਜੀ
0: ਉੱਥੇ ਮੇਰੇ ਜਿਹੜੇ ਹੈਗੇ ਨੇ ਨਾਲ ਮੇਰੇ ਜੂਨੀਅਰਸ ਨੇ, ਉਹ ਬੈਠਦੇ ਨੇ ਜੀ, ਵਕੀਲ ਸਾਹਿਬਾਨ ਮੇਰੇ ਚੈਂਬਰ ਮੇਟਸ ਨੇ ਜੀ, ਤੇ ਨਾਲ ਹੀ ਰਾਮਪੁਰਾ ਫੂਲ ਉੱਥੇ ਵੀ ਹੈ ਜੀ, ਉੱਥੇ ਵੀ ਸੀਟ ਹੈਗੀ ਹੈ ਜੀ।
1: ਸਰ ਜੇ ਗੱਲ ਕਰਾਂ ਅੱਜ ਦੇ ਸਮਾਜ ਦੀ, ਤਾਂ ਕਿਹੋ ਜਿਹੇ ਕੇਸਿਸ ਜਾਂ ਤੁਹਾਨੂੰ ਲੱਗਦਾ ਕਿ ਹਾਂ ਇਹ ਅਜਿਹੇ ਕੇਸਿਸ ਹੁਣ ਜ਼ਿਆਦਾ ਪਹਿਲਾਂ ਨਾਲੋਂ ਦੇਖਣ ਨੂੰ ਮਿਲ ਰਹੇ ਨੇ?
0: ਮੈਮ ਇੱਕ ਤਾਂ ਜੀ ਜੇ ਚੈੱਕ ਬਾਊਂਸ ਦੇ ਕੇਸਿਸ ਨੇ, ਫਾਈਨੈਂਸ਼ੀਅਲ ਜਿਹੜੀ ਲਾਇਬਿਲਟੀਜ਼ ਆ ਉਸ ਦੇ ਕੇਸਿਸ ਬੜੇ ਜ਼ਿਆਦਾ ਨੇ ਜੀ। ਦੂਜਾ ਮੈਟ੍ਰੀਮੋਨੀਅਲ ਚ ਦੋ ਤਰ੍ਹਾਂ ਦੇ ਕੇਸਿਸ ਹੁਣ ਜ਼ਿਆਦਾ ਆ ਰਹੇ।
1: ਸਰ ਹਜ਼ਾਰਾਂ ਕੇਸਿਸ ਤੁਹਾਨੂੰ ਦੇਖਣ ਨੂੰ ਮਿਲਦੇ ਨੇ, ਜੇ ਇਸ ਦੀ ਰੂਟਸ ਤੇ ਪਹੁੰਚੀਏ, ਜੜ ਤੇ ਪਹੁੰਚੀਏ, ਤਾਂ ਤੁਹਾਨੂੰ ਕੀ ਲੱਗਦਾ ਕਿ ਕਿਉਂ ਕੇਸਿਸ ਇੰਨੇ ਜ਼ਿਆਦਾ ਹੁਣ ਦਿਸਣ ਨੂੰ ਮਿਲ ਰਹੇ ਨੇ?
0: ਮੈਂ ਨਾ ਜਿਵੇਂ ਸੋਸਾਇਟੀ ਚ ਚੇਂਜ ਆਉਂਦੀ ਹੈ ਜੀ, ਸਮੇਂ ਦੇ ਹਿਸਾਬ ਨਾਲ ਚੇਂਜ ਆ ਗਈ, ਲਿਟਰੇਸੀ ਆ ਗਈ ਜੀ, ਹੈ ਨਾ, ਆਪਾਂ ਕਹਿੰਦੇ ਹਾਂ ਇਕੁਐਲਿਟੀ, ਆਪਾਂ ਨੂੰ ਰਾਈਟਸ ਦਿੱਤੀਆਂ ਨੇ, ਹੈ ਨਾ, ਜਿਹੜੀਆਂ ਬੇਟੀਆਂ ਨੇ ਉਹਨਾਂ ਨੂੰ ਆਪਾਂ ਬਰਾਬਰ ਰੱਖਦੇ ਹਾਂ, ਆਪਣੇ ਬੇਟਿਆਂ ਦੇ ਜਦੋਂ ਆਪਾਂ ਪੜ੍ਹਾਉਣੇ ਆ, ਹੈ ਨਾ, ਉਹਨਾਂ ਨੂੰ ਆਪਾਂ ਪਰਵਰਿਸ਼ ਕਰਦੇ ਹਾਂ, ਤੇ ਵਿਆਹ ਤੋਂ ਬਾਅਦ ਉਹਨਾਂ ਨੇ ਇੱਕ ਨਵੇਂ ਘਰ ਚ ਜਾਣਾ ਹੁੰਦਾ, ਇਹ ਉਹ ਘਰ ਦੀ ਡਿਊਟੀ ਆ, ਉਹ ਬੇਟੀ ਨੂੰ ਆਪਦੀ ਬੇਟੀ ਬਣਾਉਣਾ

0: ਬਟ ਕਿੱਥੇ ਕਿਤੇ ਨਾ ਉਹੀ ਜਿਵੇਂ ਇੱਕ ਪੁਰਾਣੀ ਸੋਚ ਹੁੰਦੀ ਆ ਵੀ ਅਸੀਂ ਬੇਟੀਆਂ ਨੂੰ ਘਰ ਤੱਕ ਸੀਮਤ ਰੱਖਣਾ, ਇਹਨਾਂ ਤੋਂ ਅਸੀਂ ਆਹੀ ਕੰਮ ਕਰਾਉਣਾ, ਕਿਉਂਕਿ ਜਿਵੇਂ ਲਕੀਰ ਖਿੱਚ ਦਿੰਦੇ ਆ ਮੈਮ, ਉਸ ਚੀਜ਼ 'ਚ ਜਾ ਕੇ ਫਿਰ ਉਹ ਪ੍ਰੋਬਲਮ ਆ ਜਾਂਦੀ ਹੈ ਜੀ। ਥੋੜ੍ਹਾ ਜਿਹਾ ਮਾਹੌਲ ਹੀ ਹੋਇਆ ਵਾ, ਜਿਵੇਂ ਆਪਾਂ ਕਹਿ ਦਿਓ ਵੀ ਡਰੱਗਸ ਦਾ ਹੋਇਆ ਹੋਇਆ ਜੀ, ਉਹ ਵੀ ਕੁਛ ਕਾਰਨ ਬਣਦੇ ਨੇ ਜੀ।
1: ਤੇ ਇੰਦਰਜੋਤ ਮੈਮ, ਤੁਸੀਂ ਸਮਾਜ ਸੇਵਾ ਕਰਦੇ ਹੋ ਔਰ ਤੁਸੀਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਹਿੱਸਾ ਵੀ ਹੈਗੇ ਹੋ, ਤਾਂ ਤੁਸੀਂ ਕੀ ਦੇਖ ਰਹੇ ਹੋ ਇਸ ਵੇਲੇ ਪੰਜਾਬ ਦੀ ਸਿਚੁਏਸ਼ਨ, ਜਾਂ ਫਿਰ ਕਿੱਥੇ ਤੁਹਾਨੂੰ ਚਿੰਤਾ ਜਿਹੜੀ ਆ ਉਹ ਸਤਾਉਂਦੀ ਹੈ ਪੰਜਾਬ ਦੇ ਫਿਊਚਰ ਨੂੰ ਲੈ ਕੇ?
2: ਜੀ, ਇਹ ਬੜਾ ਇੱਕ ਜ਼ਰੂਰੀ ਮੁੱਦਾ ਵੀ ਹੈ ਤੇ ਮੈਨੂੰ ਲੱਗਦਾ ਇਹਦੇ ਤੇ ਖੁੱਲ੍ਹ ਕੇ ਡਿਸਕਸ਼ਨ ਹੋਣਾ ਵੀ ਚਾਹੀਦਾ ਹੈ ਨਾ। ਇੱਕ ਸਮਾਂ ਸੀ ਅਸੀਂ ਕਹਿੰਦੇ ਸੀ ਇਹ ਜਿਹੜੀ ਡਰੱਗ ਹੈ ਇਹ ਕੁਛ ਇੱਕ ਲਿਮਿਟਿਡ ਕੈਟੇਗਰੀ ਆਫ ਲੋਕ ਜਿਹੜੇ ਇਹਦਾ ਸ਼ਿਕਾਰ ਬਣ ਰਹੇ ਹੈ, ਪਰ ਹੈਰਾਨੀ ਦੀ ਗੱਲ ਹੈ ਵੀ ਅੱਜ ਦੇ ਪ੍ਰੈਜੈਂਟ ਡੇਟਾਸ ਦੇ ਅਕੋਰਡਿੰਗਲੀ ਜੇ ਅਸੀਂ ਗੂਗਲ ਤੋਂ ਵੀ ਸਰਚ ਕਰਕੇ ਦੇਖੀਏ ਤਾਂ ਸਕੂਲ ਦੇ ਬੱਚਿਆਂ ਤੱਕ ਜਿਹੜੀ ਡਰੱਗਸ ਦੀ ਮਾਰ ਪਹੁੰਚੀ ਹੈ, ਇਹ ਤਾਂ ਸਾਡੀ ਪੀੜ੍ਹੀ ਖਰਾਬ ਕਰਨ ਵਾਲੀ ਗੱਲ ਹੈ ਜੋ ਕਿ ਬੜੀ ਚਿੰਤਾ ਜਨਕ ਗੱਲ ਹੈ। ਇਹਦੇ ਤੇ ਸਾਨੂੰ ਸਾਰਿਆਂ ਨੂੰ ਕੁਛ ਇਨੀਸ਼ੀਏਟਿਵ ਲੈਣੇ ਚਾਹੀਦੇ ਹੈ, ਬੱਚਿਆਂ ਨੂੰ ਅਵੇਅਰਨੈਸ ਦੇਣੀ ਚਾਹੀਦੀ ਹੈ ਸਕੂਲਾਂ ਦੇ ਲੈਵਲ ਤੇ ਵੀ, ਕਾਲਜਸ ਦੇ ਲੈਵਲ ਤੇ ਵੀ, ਕਿਉਂਕਿ ਕਹਿੰਦੇ ਆ ਬੱਚਾ ਪਹਿਲਾ ਨਸ਼ਾ ਜਿਹੜਾ ਉਹ 12 ਤੋਂ 15 ਸਾਲ ਦੀ ਉਮਰ ਦੇ ਵਿੱਚ ਕਰਨਾ ਸ਼ੁਰੂ ਕਰ ਦਿੰਦਾ
1: ਜੀ
2: ਅੱਜ ਕੱਲ ਦੇ ਮਾਹੌਲ ਦੇ ਹਿਸਾਬ ਨਾਲ, ਤੇ ਇਹਦੀ ਰੋਕਥਾਮ ਦੀ ਬਹੁਤ ਲੋੜ ਹੈ ਜੀ, ਕਿਉਂਕਿ ਅਸੀਂ ਆਪਣੀ ਪੀੜ੍ਹੀਆਂ ਦੇ ਨਾਲ ਤਾਂ ਕੰਪਰੋਮਾਈਜ਼ ਨਹੀਂ ਕਰ ਸਕਦੇ।
1: ਤੇ ਮੈਮ, ਜਿਸ ਤਰ੍ਹਾਂ ਤੁਸੀਂ ਹਰ ਸ਼ਹਿਰ ਦੇ ਵਿੱਚ ਕਾਫੀ ਕਾਲਜਸ ਦੇ ਵਿੱਚ ਜਾਂਦੇ ਹੋ, ਤਾਂ ਉੱਥੇ ਕਿਸ ਤਰ੍ਹਾਂ ਦੇ ਸਟੈਪਸ ਉਠਾਏ ਜਾਂਦੇ ਨੇ ਤੁਹਾਡੇ ਵੱਲੋਂ ਜਾਂ ਫਿਰ ਉਸ ਗਰੁੱਪ ਵੱਲੋਂ ਜਾਂ ਉਸ ਸਮਾਜ ਸੇਵੀ ਸੰਗਠਨ ਵੱਲੋਂ ਕਿ ਬੱਚੇ ਇਸ ਨਸ਼ਿਆਂ ਤੋਂ ਦੂਰ ਰਹਿਣ?
2: ਦੇਖੋ ਜੀ, ਨਸ਼ਿਆਂ ਦੀ ਚੇਨ ਦੇ ਦੋ ਪਾਰਟ ਹੈ, ਇੱਕ ਡਿਮਾਂਡ ਤੇ ਇੱਕ ਸਪਲਾਈ। ਬੀਇੰਗ ਟੀਚਰਸ, ਬੀਇੰਗ ਐਨਜੀਓਜ਼, ਅਸੀਂ ਸਪਲਾਈ ਪਾਰਟ ਤੇ ਤਾਂ ਨਹੀਂ ਕੰਮ ਕਰ ਸਕਦੇ ਬਿਕੋਜ਼ ਉਹ ਸਰਕਾਰਾਂ ਦਾ ਕੰਮ ਹੈ
1: ਜੀ,
2: ਪਰ ਅਸੀਂ ਬੱਚਿਆਂ ਦੇ ਵਿੱਚ ਅਵੇਅਰਨੈਸ ਤਾਂ ਪੈਦਾ ਕਰ ਸਕਦੇ। ਜੇ ਆਪਾਂ ਸਪਲਾਈ ਘਟਾ ਦਈਏ ਤਾਂ ਅਸੀਂ ਅੱਧੀ ਬਿਮਾਰੀ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕਰ ਸਕਦੇ, ਕੁਛ ਹੱਦ ਤੱਕ ਤਾਂ ਉਹ ਘਟੂਗੀ ਨਾ। ਤਾਂ ਉਹਦੇ ਵਿੱਚ ਜਿਹੜਾ ਬੱਚੇ ਮੇਨ ਪ੍ਰੋਬਲਮ ਫੇਸ ਕਰਦੇ ਉਹ ਹੈ ਪੀਅਰ ਪ੍ਰੈਸ਼ਰ। ਮਤਲਬ ਅਸੀਂ ਇੱਕ ਸਰਵੇ ਕੀਤਾ ਜਿਹਦੇ ਵਿੱਚ 5 ਲੱਖ ਬੱਚੇ ਤੇ ਸਰਵੇ ਕੀਤਾ ਗਿਆ ਵੀ ਉਹਨਾਂ ਨੂੰ ਪਹਿਲੀ ਵਾਰੀ ਨਸ਼ਾ ਕਿਸ ਨੇ ਆਫਰ ਕੀਤਾ, ਤਾਂ ਉਹ ਨਸ਼ਾ ਜ਼ਿਆਦਾਤਰ ਉਹਨਾਂ ਦੇ ਕਿਸੇ ਕਰੀਬੀ ਦੋਸਤ ਨੇ ਹੀ ਆਫਰ ਕੀਤਾ ਹੁੰਦਾ ਹੈ, ਇਹ ਕਹਿ ਕੇ ਤੂੰ ਇੱਕ ਵਾਰੀ ਟਰਾਈ ਕਰਕੇ ਤਾਂ ਦੇਖ ਤੈਨੂੰ ਵਧੀਆ ਲੱਗੂਗਾ। ਤਾਂ ਅਸੀਂ ਬੱਚਿਆਂ ਨੂੰ ਇਹ ਸਮਝਾਉਂਦੇ ਹਾਂ ਵੀ ਅਸੀਂ ਉਹ ਪੀਅਰ ਪ੍ਰੈਸ਼ਰ ਨਾਲ ਕਿਵੇਂ ਡੀਲ ਕਰਨਾ, ਕਿਵੇਂ ਉਹਨਾਂ ਨੂੰ ਜਵਾਬ ਦੇਣਾ, ਤਾਂ ਕਿ ਤੁਹਾਨੂੰ ਖੁਦ ਨੂੰ ਗਿਲਟ ਵੀ ਨਾ ਮਹਿਸੂਸ ਹੋਵੇ, ਕਿਉਂਕਿ ਅੱਜ ਕੱਲ੍ਹ ਜਿਵੇਂ ਹੁਣ ਜੈਨਜ਼ੀ ਹੈ, ਬੱਚਿਆਂ ਵਿੱਚ ਇੱਕ ਕੂਲ ਬਣਨ ਦੀ ਹੋੜ ਹੈ ਵੀ ਅਸੀਂ ਜੇ ਕਿਸੇ ਨੂੰ ਦੇਖ ਕੇ ਸਮੋਕ ਕਰਾਂਗੇ ਜਾਂ ਡਰੱਗ ਕਰਾਂਗੇ ਤਾਂ ਸ਼ਾਇਦ ਅਸੀਂ ਕੂਲ ਬਣ ਜਾਵਾਂਗੇ। ਤਾਂ ਉਹ ਬੱਚਿਆਂ ਨੂੰ ਸਮਝਾਉਣ ਦੀ ਲੋੜ ਹੈ ਵੀ ਇਹਦੇ ਨਾਲ ਤੁਸੀਂ ਕੂਲ ਨਹੀਂ ਬਣ ਰਹੇ, ਤੁਸੀਂ ਆਪਣਾ ਫਿਊਚਰ ਖਰਾਬ ਕਰ ਰਹੇ ਹੋ। ਸੋ ਅਸੀਂ ਬੱਚਿਆਂ ਨੂੰ ਗਾਈਡ ਕਰਦੇ ਹਾਂ ਵੀ ਪੀਅਰ ਪ੍ਰੈਸ਼ਰ ਨਾਲ ਕਿਵੇਂ ਡੀਲ ਕਰਨਾ, ਸਾਫ਼ ਨਾ ਕਿਵੇਂ ਕਹਿਣੀ ਹੈ, ਇਹਦੇ ਸਾਨੂੰ ਕੀ ਨੁਕਸਾਨ ਹੈ, ਤੇ ਪਲੱਸ ਅਸੀਂ ਉਹਨਾਂ ਨੂੰ ਵਾਲੰਟੀਅਰਸ ਵੀ ਬਣਾਉਂਦੇ ਹਾਂ, ਬਿਕੋਜ਼ ਜਦ ਬੱਚੇ ਨੂੰ ਅਸੀਂ ਕੋਈ ਜ਼ਿੰਮੇਵਾਰੀ ਦੇ ਦਿੰਦੇ ਹਾਂ ਤਾਂ ਬੱਚਾ ਆਪ ਵੀ ਨਸ਼ਾ ਨਹੀਂ ਕਰਦਾ, ਪਲੱਸ ਆਪਣੇ ਨਾਲ ਹੋਰ ਬੱਚਿਆਂ ਨੂੰ ਵੀ ਜੋੜਦਾ ਹੈ। ਤਾਂ ਉਹਦੇ ਨਾਲ ਇੱਕ ਗਰੁੱਪ ਬਣ ਜਾਂਦਾ, ਇੱਕ ਚੇਨ ਬਣ ਜਾਂਦੀ ਹੈ ਜਿਹਦੇ ਵਿੱਚ ਬੱਚੇ ਹੀ ਦੂਜੇ ਬੱਚਿਆਂ ਨੂੰ ਫਰਦਰ ਸਮਝਾਉਂਦੇ ਹਾਂ ਵੀ ਅਸੀਂ ਇਹਨਾਂ 'ਚੋਂ ਕਿਵੇਂ ਬਚਣਾ।
1: ਲਖਿੰਦਰ ਸਰ, ਜਦੋਂ ਤੁਸੀਂ ਇੱਥੇ ਬਠਿੰਡਾ ਕੋਰਟ ਜੁਆਇਨ ਕੀਤਾ ਤਾਂ ਉਸ ਵੇਲੇ ਤੁਸੀਂ ਬਾਰ ਕੌਂਸਲ ਦੇ ਵਾਈਸ ਪ੍ਰੈਜ਼ੀਡੈਂਟ ਤੁਸੀਂ 2017 ਚ ਰਹੇ, ਤਾਂ 2021 ਚ ਪ੍ਰੈਜ਼ੀਡੈਂਟ ਵੀ ਰਹੇ, ਉਸ ਵੇਲੇ ਸਿਚੁਏਸ਼ਨ ਕਿਵੇਂ ਦੀ ਸੀ ਔਰ ਉਸ ਵੇਲੇ ਦੇ ਹਾਲਾਤਾਂ ਬਾਰੇ ਜ਼ਰੂਰ ਤੁਹਾਨੂੰ ਪੁੱਛੂਗੀ।
0: ਮੈਮ, LLM ਕਰਨ ਤੋਂ ਬਾਅਦ ਜੀ ਜੁਡੀਸ਼ੀਅਲ ਦੇ ਅਮੀਨਸ ਵੀ ਦਿੱਤਾ ਜੀ, ਤੇ ਉਸ ਤੋਂ ਬਾਅਦ 2013 ਚ ਪ੍ਰੈਕਟਿਸ ਸ਼ੁਰੂ ਕੀਤੀ ਜੀ। ਆ ਕੇ ਮੈਂ 2 ਸਾਲ ਬਾਅਦ 16 ਮਿਡ ਚ ਤੇ 17 ਵਾਲੇ ਟੈਨਿਓਰ ਚ ਵਾਈਸ ਪ੍ਰੈਜ਼ੀਡੈਂਟ, ਮੈਨੂੰ ਯੂਨੈਨੀਮਸਲੀ ਇਲੈਕਟ ਕੀਤਾ ਜੀ ਬਾਹਰ ਨੇ, ਮੈਨੂੰ ਮੌਕਾ ਦਿੱਤਾ, ਬੜਾ ਮਾਣ ਦਿੱਤਾ ਜੀ। ਤਾਂ ਉਸ ਦੌਰਾਨ ਜਿਵੇਂ ਆਪਾਂ ਸਿਸਟਮ ਦੇ ਵਿੱਚ ਆਉਂਦੇ, ਉਸ ਤੋਂ ਪਹਿਲਾਂ ਤਾਂ ਨਵੇਂ ਸੀ, ਸਾਰੇ ਵਕੀਲ ਸਾਹਿਬਾਨ ਦੀਆਂ ਜੋ ਪ੍ਰੋਬਲਮ ਸੀ ਉਹਦੇ ਬਾਰੇ ਪਤਾ ਲੱਗਿਆ, ਜਿਹੜੇ ਯੰਗਸਟਰਸ ਸੀ ਉਹਨਾਂ ਨੂੰ ਕੀ ਪ੍ਰੋਬਲਮਸ ਆਉਂਦੀਆਂ ਉਹਦੇ ਬਾਰੇ ਪਤਾ ਲੱਗਿਆ। ਤਾਂ ਉਸ ਤੋਂ ਬਾਅਦ ਸਾਡੀ ਇੱਕ ਬਾਰ ਕੌਂਸਲ ਹੈ ਜੀ, ਐਸੋਸੀਏਸ਼ਨ, ਜਿਹੜੀ ਲਾਈਸੈਂਸਿੰਗ ਅਥਾਰਟੀ ਹੈ ਜੀ ਸਾਰੇ ਐਡਵੋਕੇਟਸ ਦੀ, ਪੰਜਾਬ ਐਂਡ ਹਰਿਆਣਾ ਬਾਰ ਕੌਂਸਲ ਚੰਡੀਗੜ੍ਹ ਜੀ। ਫਿਰ ਉਸ ਦੀ ਇਲੈਕਸ਼ਨ ਲੜੀ 18 ਦੀ ਜੀ, 2018 ਚ ਉਹਦੀ ਇਲੈਕਸ਼ਨ ਲੜੀ ਜੀ। ਸੋ ਉਸ ਚ ਮਤਲਬ ਸਾਰਿਆਂ ਨੇ ਬੜਾ ਵਧੀਆ ਸਾਥ ਦਿੱਤਾ, ਬੜੀ ਛੋਟੀ ਉਮਰ ਚ ਬੜਾ ਵਧੀਆ ਅਸੀਂ ਮਤਲਬ ਉਸ ਨੰਬਰ ਤੇ ਆਏ, ਆਲਰੋ ਜਿੱਤ ਤਾਂ ਨਹੀਂ ਸਕੇ ਜੀ। ਤਾਂ ਉਸ ਤੋਂ ਬਾਅਦ ਜੀ 2021 ਚ ਬਾਰ ਨੇ ਮੈਨੂੰ ਬਤੌਰ ਪ੍ਰਧਾਨ ਦੇ ਤੌਰ ਤੇ ਸੇਵਾ ਕਰਨ ਦਾ ਮੌਕਾ ਦਿੱਤਾ, ਬੀਇੰਗ ਯੰਗੈਸਟ ਪ੍ਰੈਜ਼ੀਡੈਂਟ ਆਫ ਦਾ ਬਾਰ ਮੈਂ ਕੰਮ ਕੀਤਾ ਜੀ। ਤਾਂ ਸੋ ਸਾਰੀਆਂ ਚ ਮੈਮ ਇਹੀ ਐਮਫੋਸਿਸ ਰਿਹਾ ਜੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਨਸਾਫ਼ ਮਿਲ ਸਕੇ, ਕਚਹਿਰੀ ਦਾ ਕੰਮ ਸੁਚੱਜੇ ਢੰਗ ਨਾਲ ਚੱਲ ਸਕੇ ਜੀ, ਜਿਹੜੇ ਵੀ ਵਕੀਲ ਸਾਹਿਬਾਨ ਨੂੰ ਕੋਈ ਪ੍ਰੋਬਲਮ ਆਈ ਉਹਦੇ ਚ ਅਸੀਂ ਉਹਨਾਂ ਦਾ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ ਸਕੀਏ ਜੀ।
1: ਜੀ ਸਰ, ਤੁਸੀਂ ਇੱਥੇ ਗੱਲ ਕੀਤੀ ਤਾਂ ਤੁਸੀਂ ਇਹ ਵੀ ਦੱਸਿਆ ਕਿ ਤੁਸੀਂ ਸਭ ਤੋਂ ਛੋਟੀ ਉਮਰ ਵਾਲੇ ਸੀ ਜਦੋਂ ਤੁਸੀਂ ਇਹ ਪਦਵੀ ਹਾਸਲ ਕੀਤੀ, ਤੁਹਾਡੇ ਤੋਂ ਪਹਿਲਾਂ ਜਿੰਨੇ ਵੀ ਆ ਰਹੇ ਸੀ ਉਹ ਸਾਰੇ ਉਮਰ ਤੋਂ ਵੀ ਵੱਡੇ ਹੁੰਦੇ ਸੀ, ਕੁਛ ਉਹਨਾਂ ਦਾ ਕਹਿ ਲਓ ਕਿ ਐਕਸਪੀਰੀਅੰਸ ਵੀ ਜ਼ਿਆਦਾ ਹੁੰਦਾ ਸੀ। ਜਦੋਂ ਤੁਸੀਂ ਸਭ ਤੋਂ ਯੰਗੈਸਟ ਚੁਣੇ ਗਏ ਤਾਂ ਉਸ ਵੇਲੇ ਤੁਹਾਨੂੰ ਵੀ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੋਵੇਗਾ, ਤਾਂ ਕਿਹੋ ਜਿਹੀਆਂ ਚੁਣੌਤੀਆਂ ਉਸ ਵੇਲੇ ਆਈਆਂ, ਤਾਂ ਕੀ ਸਾਰੇ ਹੀ ਜਿਹੜੇ ਪੁਰਾਣੇ ਵਕੀਲ ਸੀ ਉਹਨਾਂ ਨੇ ਤੁਹਾਡੇ ਨਾਲ ਵਧੀਆ ਤਾਲਮੇਲ ਸਥਾਪਿਤ ਕੀਤਾ?
0: ਹਾਂਜੀ ਮੈਮ, ਜਿਹੜੇ ਪੁਰਾਣੇ ਸਾਰੇ ਪ੍ਰੈਜ਼ੀਡੈਂਟ ਸੀ ਬੜੇ ਰਿਸਪੈਕਟਡ ਨੇ ਜੀ, ਬਹੁਤ ਕੁਝ ਸਿੱਖਣ ਨੂੰ ਮਿਲਦਾ ਵੱਡਿਆਂ ਤੋਂ ਜੀ, ਉਹਨਾਂ ਦੇ ਮਾਰਗਦਰਸ਼ਨ ਦਿੱਤੇ ਹੋਏ ਨੇ ਪੁਰਾਣੇ ਜੀ।

0: ਜਿੱਥੇ ਜਿੱਥੇ ਲੋੜ ਪੈਂਦੀ ਸੀ ਅਸੀਂ ਗਾਈਡੈਂਸ ਵੀ ਲਈ
1: ਤੇ
0: ਬੜਾ ਪਿਆਰ ਨਾਲ ਸਾਰਾ ਬੜਾ ਵਧੀਆ ਮਾਹੌਲ ਰਿਹਾ ਜੀ।
1: ਲਗਿੰਦਰ ਸਰ, ਜੇ ਇੱਕ ਮੈਮ ਲਈ ਤੁਸੀਂ ਕੋਈ ਗਾਣਾ ਜਿਹੜਾ ਇਸ ਵੇਲੇ ਸਰੋਤਿਆਂ ਨੂੰ ਵੀ ਸੁਣਾਉਣਾ ਚਾਹੋ ਔਰ ਜਿਹੜਾ ਮੈਮ ਨੂੰ ਵੀ ਸੁਣਾਉਣਾ ਚਾਹੋ, ਪਰ ਕਿਹੜਾ ਗਾਣਾ ਤੁਸੀਂ ਅੱਜ ਸਾਨੂੰ ਸੁਜੈਸਟ ਕਰੋਗੇ ਕਿ ਅਸੀਂ ਅੱਜ ਪਲੇ ਕਰੀਏ?
0: ਮੈਮ ਰਣਜੀਤ ਬਾਬਾ ਦਾ ਗਾਣਾ ਜੀ, ਪਿੱਛੇ ਜੀ ਆਇਆ ਸੀਗਾ ਜੀ, ਤੇ ਕਿੰਨਾ ਸੋਹਣਾ ਮੁੰਡਾ ਸਰਦਾਰ ਨੀ ਮਜਾਜਣੇ, ਵੇਖ ਕਿੰਨਾ ਤੈਨੂੰ ਕਰਦਾ ਹੈ ਪਿਆਰ ਨੀ ਮਜਾਜਣੇ।

0: ਇੰਦਰਜੋਤ ਮੈਮ, ਤੁਸੀਂ ਪੜ੍ਹਾਈ ਦੇ ਨਾਲ ਨਾਲ ਟੈਗ ਵਿਨਰ ਵੀ ਹੋ, ਹੈ ਨਾ, ਤਾਂ ਤੁਸੀਂ ਇਸ ਮਾਡਲਿੰਗ ਦੇ ਖੇਤਰ ਵਿੱਚ ਆਉਣਾ ਹੈ, ਮਿਸ ਪੀਟੀਸੀ ਦਾ ਜਿਹੜਾ ਚੁਣਾਵ ਜਿਹੜਾ ਉਹ ਵੀ ਤੁਸੀਂ ਜਿੱਤੇ ਹੋਏ ਹੋ, ਉਸ ਖੇਤਰ ਦੇ ਵਿੱਚ ਤੁਹਾਨੂੰ ਕਿੰਨੇ ਪ੍ਰੇਰਿਆ, ਉਸ ਦੇ ਐਕਸਪੀਰੀਅੰਸ ਵੀ ਸਾਡੇ ਨਾਲ ਸਾਂਝੇ ਕਰੋ।
1: ਹਾਂਜੀ, ਮਿਸ ਪੀਟੀਸੀ ਪੰਜਾਬਣ ਜਿਸ ਟਾਈਮ ਮੈਂ ਯੰਗ ਸੀ, ਮੈਂ ਆਪਣੇ ਕਾਲਜ ਦੇ ਵਿੱਚ ਸੀ, ਉਸ ਟਾਈਮ ਵਨ ਆਫ ਦੀ ਮੋਸਟ ਪਾਪੂਲਰ ਸ਼ੋਜ਼ ਦੇ ਵਿੱਚ ਆਉਂਦਾ ਸੀ। ਤੇ ਮੈਨੂੰ ਯਾਦ ਹੈ ਮੇਰੇ ਕਾਲਜ ਪਹਿਲੀ ਵਾਰੀ ਇਹ ਆਈਡੀਆ ਮੈਨੂੰ ਕਿਸਨੇ ਦਿੱਤਾ, ਮੇਰੇ ਕਾਲਜ ਵਿੱਚ ਮੇਰੇ ਇੱਕ ਸੀਨੀਅਰ ਹੁੰਦੇ ਸੀ, ਜਸਪ੍ਰੀਤ ਹੈ ਉਹਨਾਂ ਦਾ ਨਾਮ
0: ਜੀ,
1: ਉਹਨਾਂ ਨੇ ਮੇਰਾ ਨਾਂ ਰੱਖਿਆ ਹੋਇਆ ਸੀ ਹੀਰ ਸਲੇਟੀ, ਉਸ ਟਾਈਮ ਮੂਵੀ ਆਈ ਸੀ ਜੀ ਆਇਆ ਨੂੰ, ਤੇ ਉਹ ਮੈਨੂੰ ਕਹਿੰਦੇ ਵੀ ਮੈਨੂੰ ਤੇਰੀ ਸ਼ਕਲ ਕਿਮ ਵਰਮਾ ਵਰਗੀ ਲੱਗਦੀ ਹੈ ਤੇ ਤੇਰਾ ਜਿਹੜਾ ਆਊਟਲੁੱਕ ਹੈ ਉਹ ਬਿਲਕੁਲ ਪੰਜਾਬਣਾ ਵਰਗਾ ਹੈ ਤਾਂ ਤੈਨੂੰ ਪਾਰਟੀਸਪੇਟ ਕਰਨਾ ਚਾਹੀਦਾ ਇਹਦੇ ਵਿੱਚ। ਫਿਰ ਚਲੋ ਮੈਂ ਉਹਨਾਂ ਦੀ ਗੱਲ ਸੁਣ ਲਈ, ਮੈਂ ਹਸਪੀਤਾਲ ਮੈਂ ਮੈਨੂੰ ਲੱਗਦਾ ਹਜੇ ਬੀਕੌਮ ਆਨਰਸ ਕਰ ਰਹੀ ਸੀ ਐਮਸੀਐਮ ਤੋਂ। ਉਸ ਤੋਂ ਬਾਅਦ ਮੈਂ ਲਾਅ ਦੇ ਵਿੱਚ ਗਈ ਤਾਂ ਤਦ ਵੀ ਮੇਰੇ ਇੱਕ ਜੂਨੀਅਰ ਸੀ, ਉਹਨਾਂ ਨੇ ਵੀ ਮੈਨੂੰ ਕਿਹਾ ਦੀਦੀ ਤੁਹਾਡੀ ਬਿਲਕੁਲ ਪੰਜਾਬਣਾ ਵਰਗੀ ਪਰਸਨੈਲਿਟੀ ਹੈ, ਤੁਹਾਨੂੰ ਪਾਰਟੀਸਪੇਟ ਕਰਨਾ ਚਾਹੀਦਾ। ਫਿਰ ਇੱਕ ਵਾਰੀ ਮੈਨੂੰ ਮੇਰੇ ਇੱਕ ਟੀਚਰ ਨੇ ਕਿਹਾ ਵੀ ਇੰਦਰਜੋਤ ਤੂੰ ਕਿਉਂ ਨੀ ਪਾਰਟੀਸਪੇਟ ਕਰਦੀ, ਤੇਰਾ ਕੱਦ ਕਾਠ ਵੀ ਸੋਹਣਾ ਹੈ ਨਾ, ਤੇ ਵੀ ਮਤਲਬ ਜੋ ਇੱਕ ਪੰਜਾਬਣ ਚ ਗੁਣ ਹੋਣੇ ਚਾਹੀਦੇ ਹੈ। ਮੈਂ ਕਹਿੰਦੀ ਹਾਂ ਮੇਰੀ ਖੁਸ਼ਕਿਸਮਤੀ ਇਹ ਵੀ ਮੇਰੇ ਟੀਚਰਸ ਨੂੰ ਲੱਗਿਆ ਵੀ ਮੇਰੇ ਚ ਉਹ ਗੁਣ ਹੈ, ਤਾਂ ਉਹਨਾਂ ਨੇ ਮੈਨੂੰ ਇਨਕਰੇਜ ਕੀਤਾ ਵੀ ਤੈਨੂੰ ਪਾਰਟੀਸਪੇਟ ਕਰਨਾ ਚਾਹੀਦਾ, ਤੇ ਬਹੁਤ ਅੱਛਾ ਰਿਹਾ ਜੀ, ਬੜਾ ਵਧੀਆ ਐਕਸਪੀਰੀਅੰਸ ਸੀ। ਮੈਨੂੰ ਯਾਦ ਹੈ ਮੈਨੂੰ ਕੁਐਸਚਨ ਪੁੱਛਿਆ ਸੀ ਤੁਹਾਨੂੰ ਕਿਉਂ ਬਣਾਈਏ
0: ਜੀ,
1: ਤੇ ਮੇਰਾ ਜਵਾਬ ਸੀ ਜੀ ਮੈਨੂੰ ਲੱਗਦਾ ਵੀ ਪੰਜਾਬਣ ਸਿਰਫ ਉਹ ਨਹੀਂ ਹੁੰਦੀ ਜੋ ਮੰਚ ਤੇ ਖੜੇ ਹੋ ਕੇ ਪੰਜਾਬਣ ਹੋਣ ਦਾ ਦਾਅਵਾ ਕਰਦੀ ਹੈ, ਪੰਜਾਬਣ ਉਹ ਹੈ ਜਿਹਦੀ ਬੋਲੀ ਚ, ਜਿਹਦੇ ਪਹਿਰਾਵੇ ਚ, ਜਿਹਦੇ ਸੰਸਕਾਰਾਂ ਚ ਇੱਕ ਪੰਜਾਬਣ ਦੇ ਸਾਰੇ ਗੁਣ ਝਲਕਦੇ ਹੋਣ, ਤੇ ਮੈਨੂੰ ਲੱਗਦਾ ਜੀ ਮੇਰੇ ਚ ਸਾਰੇ ਹੈ, ਇਸ ਕਰਕੇ ਮੈਨੂੰ ਜ਼ਰੂਰ ਚੁਣਨਾ ਚਾਹੀਦਾ। ਤੇ ਹੋਰ ਵੀ ਬੜੇ ਸਵਾਲ ਜਵਾਬ ਸੀ, ਬਟ ਮੈਨੂੰ ਸੀ ਬੰਦਾ ਓਨੈਸਟ ਹੋਣਾ ਚਾਹੀਦਾ
0: ਜੀ। ਵਾਹ ਜੀ ਵਾਹ, ਬਹੁਤ ਵਧੀਆ। ਇਸ ਦੇ ਨਾਲ ਨਾਲ ਮਾਰਸ਼ਲ ਆਰਟਸ ਵੀ ਤੁਸੀਂ ਸਿੱਖਿਆ,
1: ਹਾਂਜੀ,
0: ਹੁਣ ਉਸ ਖੇਤਰ ਦੇ ਵਿੱਚ ਕਿੰਨੇ ਪ੍ਰੇਰਿਆ?
1: ਉਹ ਜੀ ਮੇਰੀ ਪਰਸਨਲ ਚੋਇਸ ਸੀ, ਹੁਣ ਜੇ ਮੈਂ ਤੁਹਾਨੂੰ ਓਨੈਸਟਲੀ ਦੱਸਾਂ ਤਾਂ ਮੈਨੂੰ ਲੱਗਦਾ ਹੈ ਮੈਂ 6-7 ਚ ਮਾਰਸ਼ਲ ਆਰਟ ਸ਼ੁਰੂ ਕੀਤੀ ਸੀ, ਮੈਂ ਨੈਸ਼ਨਲ ਲੈਵਲ ਗੋਲਡ ਮੈਡਲਿਸਟ ਵੀ ਹਾਂ ਉਹਦੇ ਵਿੱਚ। ਉਹਦਾ ਕਾਰਨ ਸੀ ਜਦ ਮੈਂ ਛੋਟੀ ਸੀ ਨਾ ਤਦ ਅਖਬਾਰਾਂ ਚ ਖਬਰਾਂ ਆਉਂਦੀਆਂ ਹੁੰਦੀਆਂ ਸੀ, ਵੀ ਬੜਾ ਕਾਮਨ ਸੀ ਡੋਰੀ ਦਾ ਜਿਹੜਾ ਦੌਰ ਸੀ ਉਹ ਇੱਕ ਜਿਹਦੇ ਚ ਆਮ ਅਖਬਾਰ ਚ ਖਬਰ ਹੁੰਦੀ ਸੀ ਵੀ ਨੂੰਹ ਨੂੰ ਸਾੜ ਦਿੱਤਾ ਗਿਆ ਜੀ, ਸਿਲੰਡਰ ਫਟ ਗਿਆ, ਦੁਰਘਟਨਾ ਹੋ ਗਈ, ਤੇ ਮੈਨੂੰ ਬੜਾ ਮਤਲਬ ਐਂ ਜੇ ਫੀਲ ਹੁੰਦਾ ਵੀ ਕੁੜੀਆਂ ਬੜੀਆਂ ਮਤਲਬ ਸੁਰੱਖਿਅਤ ਨਹੀਂ ਹੈ ਉਸ ਮਾਹੌਲ ਦੇ ਵਿੱਚ, ਤਾਂ ਮੈਂ ਅਕਸਰ ਆਪਣੇ ਮੰਮਾ ਨੂੰ ਪੁੱਛਦੀ ਵੀ ਕੁੜੀਆਂ ਨਾਲ ਇੱਦਾਂ ਕਿਉਂ ਹੁੰਦਾ, ਪਰ ਮੈਂ ਕਹਿੰਦੀ ਹਾਂ ਮੈਂ ਥੈਂਕਫੁਲ ਹੈ, ਆਈ ਰੀਅਲੀ ਫੀਲ ਆਈ ਐਮ ਬਲੈਸਡ ਵੀ ਸਾਡੇ ਘਰ ਚ ਸਾਨੂੰ ਕਦੇ ਐ ਨਹੀਂ ਕਿਹਾ ਗਿਆ ਸੀ ਵੀ ਤੂੰ ਕੁੜੀ ਹੈ ਤੇ ਤੂੰ ਇਹ ਨਹੀਂ ਕਰ ਸਕਦੀ, ਹੈ ਨਾ। ਮੇਰੇ ਪੇਰੈਂਟਸ ਦਾ ਕਹਿਣਾ ਸੀ ਬੇਟੇ ਕੁਛ ਇਹਾ ਜਿਹਾ ਨਾ ਕਰਿਓ ਵੀ ਕੱਲ ਸਾਨੂੰ ਕੋਈ ਕਹੇ ਵੀ ਰੱਬ ਨੇ ਇਹਨਾਂ ਨੂੰ ਬੇਟੀਆਂ ਦਿੱਤੀਆਂ ਸੀ ਤੇ ਬੇਟੀਆਂ ਨੇ ਉਸ ਖੁੱਲ ਦਾ ਨਜਾਇਜ਼ ਫਾਇਦਾ ਚੱਕਿਆ, ਪਰ ਤੁਹਾਨੂੰ ਪੜ੍ਹਨ ਲਿਖਣ ਦੀ ਹਰ ਜਾਇਜ਼ ਕੰਮ ਕਰਨ ਦੀ ਆਜ਼ਾਦੀ ਹੈ
0: ਜੀ,
1: ਤਾਂ ਉਹ ਮੇਰੇ ਮਦਰ ਦੀ ਜਿਹੜੀ ਇੰਸਪੀਰੇਸ਼ਨ ਸੀ ਉਹ ਤੋਂ ਮੈਨੂੰ ਲੱਗਿਆ ਵੀ ਨਹੀਂ ਕੁੜੀਆਂ ਨੂੰ ਸੈਲਫ ਡਿਫੈਂਸ ਵੀ ਆਉਣਾ ਚਾਹੀਦਾ ਹੈ, ਪਰਮਾਤਮਾ ਨਾ ਕਰੇ ਜੀਵਨ ਚ ਕੋਈ ਚੰਗਾ ਮਾੜਾ ਸਮਾਂ ਹੋਵੇ, ਇੰਨੇ ਜੋਗੇ ਹੋਈ ਆਪਦਾ ਬਚਾਅ ਵੀ ਕਰ ਲਈਏ ਤੇ ਦੋ ਚਾਰ ਜਿਹੜੀਆਂ ਪਿੱਛੇ ਖੜੀਆਂ ਉਹਨਾਂ ਨੂੰ ਵੀ ਬਚਾ ਲਈਏ
0: ਜੀ। ਲੇਕਿਨ ਸਰ ਜਦੋਂ ਤੁਹਾਡਾ ਵਿਆਹ ਹੋਇਆ ਤੇ ਤੁਹਾਨੂੰ ਪਤਾ ਲੱਗਾ ਕਿ ਭਈ ਹੁਣ ਜਿਹੜੀ ਮੇਰੀ ਵਾਈਫ ਹੈ ਉਹਨੂੰ ਮਾਰਸ਼ਲ ਆਰਟਸ ਵੀ ਸਿੱਖੇ ਹੋਏ ਨੇ, ਤਾਂ ਫੇਰ ਉਸ ਵੇਲੇ ਤੁਹਾਡੇ ਮਨ ਦੇ ਵਿੱਚ ਕੀ ਸੀਗੀ ਭਾਈ ਹੁਣ ਜੇ ਕਿਤੇ ਮੈਂ ਕਹਿਤਾ ਕਿ ਸਬਜ਼ੀ ਚ ਅੱਜ ਲੂਣ ਘੱਟ ਆ ਤੇ ਕਿਤੇ ਮੈਨੂੰ ਇੱਕ ਦੋ ਮਾਰਸ਼ਲ ਆਰਟ ਦੇ ਜਿਹੜੇ ਹੁਨਰ ਉਹ ਨਾ ਦਿਖਾ ਦੇਣ ਕਿਤੇ।
2: ਹਲੇ ਤਾਂ ਬਚਾ ਜੀ।

0: ਸਟੇਟ ਲੈਵਲ ਤੇ ਤੁਸੀਂ ਗਿੱਧਾ ਵੀ ਜਿਹੜਾ ਪਰਫਾਰਮ ਕੀਤਾ ਹੋਇਆ, ਤਾਂ ਉਸ ਵੇਲੇ ਗਿੱਧੇ ਦੀ ਟੀਮ ਦੇ ਐਕਸਪੀਰੀਅੰਸ ਜਾਂ ਫਿਰ ਸਟੇਟ ਲੈਵਲ ਤੱਕ ਆਉਣਾ ਇੱਕ ਬਹੁਤ ਵਧੀਆ ਓਪਰਚੁਨਿਟੀ ਵੀ ਰਹੀ, ਤੁਸੀਂ ਉਸ ਦੇ ਹਿੱਸੇਦਾਰ ਰਹੇ ਹੋ, ਤਾਂ ਉਹ ਐਕਸਪੀਰੀਅੰਸ ਵੀ ਸਾਡੇ ਨਾਲ ਸਾਂਝੇ ਕਰੋ।
1: ਬੜਾ ਅੱਛਾ ਤਜਰਬਾ ਸੀ ਜੀ, ਮੈਨੂੰ ਲੱਗਦਾ ਮੇਰੇ ਸਕੂਲ ਵਾਲੇ ਬੜੇ ਇਨਕਰੇਜਿੰਗ ਸੀ ਸਾਡੇ, ਜੇ ਸਕੂਲ ਦੇ ਵਿੱਚ ਬੱਚੇ ਪੜ੍ਹਨ ਚ ਚੰਗੇ ਹੁੰਦੇ ਸੀ ਉਹਨਾਂ ਨੂੰ ਤਾਂ ਵੀ ਇਨਕਰੇਜਮੈਂਟ ਮਿਲਦੀ ਸੀ, ਜੇ ਐਕਸਟਰਾ ਕਰਿਕੁਲਰ ਚ ਵਧੀਆ ਹੁੰਦੇ ਸੀ ਤਾਂ ਉਹਦੇ ਚ ਵੀ ਮਿਲਦੀ ਸੀ। ਮੈਨੂੰ ਯਾਦ ਹੈ 9th ਵਿੱਚ ਮੇਰੇ ਸਕੂਲ ਵਾਲਿਆਂ ਨੇ ਖਬਰ ਲਵਾਈ ਸੀ ਗਿੱਧੇ ਤੇ ਮਾਰਸ਼ਲ ਆਰਟਸ ਵਿੱਚ ਮਹਾਰਤ ਹਾਸਲ ਹੈ ਇੰਦਰਜੋਤ ਨੂੰ, ਤੇ ਬੜਾ ਇਨਕਰੇਜਿੰਗ ਸੀ ਇੱਕ ਬੱਚੇ ਵਾਸਤੇ 9th ਸਟੈਂਡਰਡ ਚ ਅਖਬਾਰ ਚ ਨਾਂ ਆਉਣਾ, ਉਹਦਾ ਆਰਟੀਕਲ ਆਉਣਾ, ਤੇ ਮੇਰੇ ਪੇਰੈਂਟਸ ਵਰ ਰੀਅਲੀ ਪ੍ਰਾਊਡ ਬਿਕੋਜ਼ ਮੈਂ ਤਾਂ ਨੈਸ਼ਨਲ ਚ ਗੋਲਡ ਮੈਡਲ ਲੈ ਕੇ ਆਈ ਸੀ ਤੇ ਸਟੇਟ ਚ ਅੱਛੇ ਗਿੱਧੇ ਵਗੈਰਾ ਪਾ ਰਹੀ ਸੀ, ਤੇ ਸਟੱਡੀਜ਼ ਵਿੱਚ ਮੈਂ ਪਲੱਸ 2 ਚ ਮੋਹਾਲੀ ਚ ਟੌਪ ਕੀਤਾ ਹੈ ਜੀ, ਮੇਰੇ ਕੋਲ ਕਾਮਰਸ ਫੀਲਡ ਸੀਗਾ, ਮੇਰੇ ਪੇਰੈਂਟਸ ਮੈਨੂੰ ਲੱਗਦਾ ਵੀ ਖੁਸ਼ੀ ਮਹਿਸੂਸ ਕਰਦੇ ਸੀ ਸਾਰੇ।
0: ਵਾਹ ਜੀ ਵਾਹ। ਲੇਕਿਨ ਤੇ ਸਰ ਫੈਮਿਲੀ ਬਾਰੇ ਜ਼ਰੂਰ ਪੁੱਛੂਗੀ, ਇਸ ਵੇਲੇ ਤੁਹਾਡੇ ਨਾਲ ਫੈਮਿਲੀ ਦੇ ਵਿੱਚ ਹੋਰ ਕੌਣ ਕੌਣ ਨੇ?
2: ਅਸੀਂ ਦੋਨੇ ਆ ਜੀ, ਦੋ ਸਾਡੇ ਬੱਚੇ ਆ, ਮੇਰੇ ਮਦਰ ਨੇ ਜੀ, ਵੱਡਾ ਬੇਟਾ ਜੀ ਹੁਣ 12 ਸਾਲ ਦਾ ਹੋਜੂ ਅਗਲੇ ਮੰਥ ਜੀ, 7 ਅਗਸਤ ਦਾ ਬਰਥਡੇ ਆ ਜੀ ਉਹਦਾ, ਰਣਸ਼ੇਰ ਆ ਉਹਦਾ ਨਾਂ ਜੀ, ਰਣਸ਼ੇਰ ਸਿੰਘ, ਤੇ ਬੇਟੀ ਦਾ ਨਾਂ ਸ਼ਮਸ਼ੀਰ ਕੌਰ ਆ ਜੀ, ਉਹ 5.5 ਸਾਲ ਦੀ ਹੈ ਜੀ।
0: ਤੇ ਬੱਚਿਆਂ ਨੂੰ ਲੈ ਕੇ ਤੁਹਾਡੇ ਡ੍ਰੀਮਸ ਕੀ ਨੇ ਹੁਣ?
2: ਐਕਚੁਅਲ ਚ ਸਾਡਾ ਦੋਨਾਂ ਦਾ ਹੀ ਇਹ ਆ ਵੀ ਪਹਿਲਾਂ ਤਾਂ ਕੋਈ ਵੀ ਆ ਬੱਚੇ ਇੱਕ ਚੰਗੇ ਇਨਸਾਨ ਬਣਨ, ਉਹਨਾਂ ਨੂੰ ਕੁਆਲਿਟੀਜ਼ ਦੇ ਸਕੀਏ ਕਿ ਉਹ ਚੰਗੇ ਮਾੜੇ ਚ ਫਰਕ ਕਰਨ, ਆਪਦੀਆਂ ਫੈਮਿਲੀ ਵੈਲਿਊਜ਼ ਕੈਰੀ ਕਰਨ,
0: ਬਿਲਕੁਲ
2: ਜਿਸ ਥਾਂ ਨੂੰ ਆਪਾਂ ਬਿਲੋਂਗ ਕਰਦੇ ਹਾਂ ਉਸ ਚੀਜ਼ ਨੂੰ ਉਹ ਕੈਰੀ ਕਰਨ, ਫਿਰ ਉਹਨਾਂ ਨੂੰ ਆਜ਼ਾਦੀ ਹੈ ਜੀ ਜਿਸ ਚੀਜ਼ ਚ ਉਹਨਾਂ ਦਾ ਇੰਟਰਸਟ ਹੋਊਗਾ ਤੇ ਉਹ ਆਪਦਾ ਚੂਜ਼ ਕਰ ਸਕਣਗੇ, ਵੀ ਆਰ ਦੇਅਰ ਟੂ ਗਾਈਡ ਦੈਮ।
0: ਇੰਦਰਜੋਤ ਮੈਮ, ਇਸ ਦੇ ਨਾਲ ਨਾਲ ਤੁਹਾਡੇ ਆਪਣੀਆਂ ਜਿਹੜੀਆਂ ਹੋਰ ਕਿਹੜੇ ਰੁਝੇਵੇਂ ਨੇ ਜਾਂ ਹੋਰ ਹੌਬੀਜ਼ ਕੀ ਨੇ, ਸ਼ੌਂਕ ਕੀ ਰੱਖਦੇ ਹੋ?
1: ਜੀ ਮੈਨੂੰ ਪੋਇਟਰੀ ਲਿਖਣ ਦਾ ਸ਼ੌਂਕ ਹੈ
0: ਜੀ,
1: ਮੈਂ ਕਈ ਵਾਰੀ ਕੁਝ ਸੋਸ਼ਲ ਇਸ਼ੂਜ਼ ਤੇ ਪੋਇਟਰੀ ਲਿਖਦੀ ਹਾਂ, ਲੋਕ ਐਪਰੀਸ਼ੀਏਟ ਵੀ ਕਰਦੇ, ਅੱਛਾ ਲੱਗਦਾ, ਉਹ ਮੇਰਾ ਇੱਕ ਤਰੀਕਾ ਹੈ ਸਮਾਜ ਦੇ ਵਿੱਚ ਜੇ ਤੁਸੀਂ ਚਾਹੁੰਦੇ ਹੋ ਵੀ ਕੋਈ ਚੇਂਜ ਆਵੇ। ਦੇਖੋ ਇੱਕ ਬੰਦੇ ਦੀ ਐਫਰਟ ਨਾਲ ਤਾਂ ਨਹੀਂ ਆਉਂਦਾ
0: ਜੀ,
1: ਪਰ ਜੇ ਆਪਾਂ ਕੋਸ਼ਿਸ਼ ਕਰੀਏ ਤਾਂ ਕੁਛ ਵੀ ਕਹਿ ਲਓ ਇੰਪੋਸੀਬਲ ਨਹੀਂ ਹੁੰਦਾ ਨਾ, ਇੱਕ ਬੰਦੇ ਦੀ ਸੋਚ ਨੂੰ ਵੀ ਜੇ ਤੁਸੀਂ ਬਦਲ ਦੋ ਤਾਂ ਮੈਨੂੰ ਲੱਗਦਾ ਹੈ ਬਹੁਤ ਵੱਡੀ ਕੰਟਰੀਬਿਊਸ਼ਨ ਹੁੰਦੀ ਹੈ। ਸੋ ਮੇਰੀ ਕੋਸ਼ਿਸ਼ ਕੁਛ ਨਾ ਕੁਛ ਇਹੋ ਜਿਹਾ ਲਿਖਿਆ ਜਾਵੇ ਜਿਹਦੇ ਤੋਂ ਅਸੀਂ ਕੁਛ ਸਿੱਖ ਸਕੀਏ।
0: ਇੰਦਰਜੋਤ ਮੈਮ, ਤੁਸੀਂ ਕਵਿਤਾਵਾਂ ਲਿਖਦੇ ਹੋ, ਤੁਹਾਡੀਆਂ ਕੋਈ ਕਵਿਤਾਵਾਂ ਦੇ ਵਿੱਚੋਂ ਕੋਈ ਅਜਿਹੀ ਕਵਿਤਾ ਜੋ ਦਿਲ ਦੇ ਬਹੁਤ ਕਰੀਬ ਹੋਵੇ?
1: ਵੈਸੇ ਤਾਂ ਬਹੁਤ ਸਾਰੀਆਂ ਕਵਿਤਾਵਾਂ ਹੈ, ਪਰ ਜੇ ਮੈਂ ਦਿਲ ਦੇ ਕਰੀਬ ਦੀ ਗੱਲ ਕਰਾਂ ਤਾਂ ਪੋਇਮ ਹੈ ਜੀ ਕੁਛ ਦੁੱਖ ਵੀ ਚੰਗੇ ਹੁੰਦੇ ਹਨ। ਟਾਈਟਲ ਹੈ ਜੀ ਕੁਛ ਦੁੱਖ ਵੀ ਚੰਗੇ ਹੁੰਦੇ ਹਨ। ਕਹਿੰਦੇ ਇੱਕ ਦਿਨ ਸੁਪਨੇ ਦੇ ਵਿੱਚ ਰੱਬ ਆਇਆ, ਖੁਸ਼ ਹੋ ਕੇ ਮੈਂ ਉਹਨੂੰ ਗੜ ਲਾਇਆ, ਫਿਰ ਮੈਂ ਉਸਨੂੰ ਇੱਕ ਸਵਾਲ ਸੀ ਪਾਇਆ, ਜਦ ਤੂੰ ਪਿਆਰ ਕਰੇ ਆਪਣੇ ਹਰ ਬੱਚੇ ਨੂੰ ਫਿਰ ਮੈਨੂੰ ਦੁੱਖਾਂ ਵਿੱਚ ਸੀ ਕਿਉਂ ਪਾਇਆ? ਰੱਬ ਬੋਲਿਆ, ਦੁੱਖ ਦਾਰੂ ਸੁਖ ਰੋਗ ਪਿਆ, ਮੈਂ ਤੈਨੂੰ ਬਾਣੀ ਵਿੱਚ ਸਮਝਾਇਆ ਸੀ ਪਰ ਫਿਰ ਵੀ ਤੂੰ ਨਾ ਸਮਝ ਸਕਿਆ, ਇਸ ਲਈ ਮੈਂ ਤੈਨੂੰ ਬਿਪਤਾ ਦੇ ਵਿੱਚ ਪਾਇਆ ਸੀ। ਫਿਰ ਜਦ ਤੈਨੂੰ ਸੇਖ ਸੀ ਲੱਗਿਆ, ਤੇਰੇ ਮਨ ਵਿੱਚ ਸਵਾਲ ਇੱਕ ਆਇਆ ਸੀ, ਪਰਮਾਤਮਾ ਨੇ ਮੈਨੂੰ ਸਿੱਖ ਕੀ ਦੇਣੀ, ਇਹ ਦੁੱਖ ਮੇਰੇ ਤੇ ਕਿਉਂ ਆਇਆ ਸੀ? ਬੱਚੇ ਮੇਰੇ, ਲੋੜ ਤੋਂ ਵੱਧ ਹਰ ਚੀਜ਼ ਹੈ ਮਾੜੀ, ਇਹ ਮੈਂ ਤੈਨੂੰ ਸਮਝਾਇਆ ਸੀ। ਫਿਰ ਪਿਆਰ ਹੋਵੇ, ਐਤਬਾਰ ਹੋਵੇ, ਪੈਸਾ ਹੋਵੇ, ਭਾਵੇਂ ਲੱਤ ਕੋਈ, ਭਾਵੇਂ ਵੇਲਪੁਣੇ ਦਾ ਹੀ ਤੂੰ ਸ਼ਿਕਾਰ ਹੋਵੇ, ਹਰ ਤਜਰਬਾ ਜੀਵਨ ਲਈ ਚੰਗਾ, ਫਿਰ ਭਾਵੇਂ ਜਿੱਤ ਹੋਵੇ ਤੇ ਭਾਵੇਂ ਹਾਰ ਹੋਵੇ, ਦੁੱਖ ਦੀ ਹਰ ਇੱਕ ਮਾਰ ਨਾਲ ਤੂੰ ਹਰ ਦਿਨ ਤਜਰਬੇਕਾਰ ਹੋਵੇ, ਸਮਝ ਇਹ ਸਭ ਦਿਲ ਵਿੱਚ ਪਰੋ ਲੈ, ਇਹ ਜੀਵਨ ਦੇ ਨਿਖਾਰ ਦਾ ਹਿੱਸਾ, ਕਿਉਂਕਿ ਟੁੱਟਣਾ, ਡਿੱਗਣਾ, ਉੱਠਣਾ ਤੇ ਫਿਰ ਤੁਰਨਾ ਜ਼ਿੰਦਗੀ ਦੀ ਰਫਤਾਰ ਦਾ ਹਿੱਸਾ, ਇਹ ਦੁੱਖ ਵੀ ਚੰਗੇ ਹੁੰਦੇ ਹਨ, ਇਹ ਸ਼ਖਸੀਅਤਾਂ ਦੇ ਸ਼ਿੰਗਾਰ ਦਾ ਹਿੱਸਾ, ਕਿਉਂਕਿ ਦੁੱਖ ਸਿਖਾਵੇ ਸਬਕ ਜੋ ਅਧੂਰਾ ਸੀ ਜੀਵਨ ਦਾ, ਇਹ ਵੀ ਅਕਾਲ ਪੁਰਖ ਦੇ ਪਿਆਰ ਦਾ ਹਿੱਸਾ, ਸੋ ਜਦ ਵੀ ਦਿਲ ਦੁਖੇ ਤਾਂ ਰੋ ਲਵੀਂ, ਹੰਝੂ ਵਗ ਲੈਣ ਦਈ ਪਰ ਸਬਕ ਨੂੰ ਪਰੋ ਲਵੀਂ, ਕਿਉਂਕਿ ਟੁੱਟਣ ਲਈ ਤੂੰ ਨਹੀਂ ਬਣਿਆ,

0: ਦੁੱਖ ਸੁੱਖ ਤਾਂ ਜੀਵਨ ਦੀ ਪਰਵਾਜ਼ ਦਾ ਹਿੱਸਾ, ਬੱਚੇ ਮੇਰੇ ਟੁੱਟਣਾ ਡਿੱਗਣਾ ਉੱਠਣਾ ਤੇ ਫਿਰ ਤੁਰਨਾ ਜ਼ਿੰਦਗੀ ਦੀ ਰਫਤਾਰ ਦਾ ਹਿੱਸਾ, ਜ਼ਿੰਦਗੀ ਦੀ ਰਫਤਾਰ ਦਾ ਹਿੱਸਾ।
1: ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ। ਮੈਮ, ਜਿਹੜੀਆਂ ਇਹ ਕਵਿਤਾਵਾਂ ਦਾ ਸ਼ੌਂਕ ਹੈ ਤੁਹਾਨੂੰ, ਲਿਖਦੇ ਹੋ, ਇਸ ਦੇ ਨਾਲ ਨਾਲ ਕਦੀ ਆਪਣੀ ਕਿਤਾਬ ਬਾਰੇ ਸੋਚਿਆ?
0: ਹਾਂਜੀ, ਮੈਂ ਹੁਣ ਇੱਕ ਆਪਣੀ ਬੁੱਕ ਦੀ ਤਿਆਰੀ ਕਰ ਰਹੀ ਹਾਂ। ਮੈਨੂੰ ਇਹ ਕੁਛ ਅੱਛੀਆਂ ਪੋਇਮਸ ਜੋ ਮੈਨੂੰ ਚੰਗੀਆਂ ਲੱਗਦੀਆਂ ਉਹ ਇਕੱਠੀਆਂ ਹੋ ਜਾਣ ਤਾਂ ਮੈਂ ਜ਼ਰੂਰ ਇੱਕ ਬੁੱਕ ਪਬਲਿਸ਼ ਕਰਵਾਉਂਗੀ ਪੋਇਮਸ।
2: ਬਸ ਇਸ ਤੋਂ ਪਹਿਲਾਂ ਮੇਰੀ ਮੈਮ ਦੀ ਇੱਕ ਬੁੱਕ ਆਲਰੇਡੀ ਪਬਲਿਸ਼ ਹੋ ਚੁੱਕੀ ਹੈ ਜੀ, ਚਾਈਲਡ ਰਾਈਟਸ ਤੇ।
0: ਹਾਂਜੀ, ਇੰਟਰਨੈਸ਼ਨਲ ਪਬਲੀਕੇਸ਼ਨ ਹੈ ਜੀ ਮੇਰੀ।
2: ਬਾਕੀ ਲਾਅ ਦੇ ਫੀਲਡ ਚ ਕਾਫੀ ਮਤਲਬ ਜੋ ਵੀ
0: ਰਿਸਰਚ ਹੈ, ਮੈਂ ਐਸ ਅ ਰਿਸੋਰਸ ਪਰਸਨ ਜਾਣੀ ਹੈ ਜੀ, ਡਿਫਰੈਂਟ ਕਾਲਜਸ ਦੇ ਵਿੱਚ ਡਿਫਰੈਂਟ ਟੌਪਿਕਸ ਤੇ ਲੈਕਚਰ ਦੇਣ
1: ਜੀ। ਲਕਿੰਦਰ ਸਰ, ਹੁਣ ਮੈਮ ਦੀਆਂ ਸਾਰੀਆਂ ਖੂਬੀਆਂ ਤਾਂ ਮੈਂ ਜਾਣ ਲਈਆਂ, ਪਰ ਇੱਕ ਦੋ ਖੂਬੀਆਂ ਜਿਹੜੀ ਹਰ ਔਰਤ ਦੇ ਵਿੱਚ ਹੁੰਦੀਆਂ ਨੇ ਉਹ ਵੀ ਜਾਣਨਾ ਚਾਹੂੰਗੀ ਕਿ ਮੈਮ ਸ਼ੋਪਿੰਗ ਕਿੰਨਾ ਕਰਦੇ ਨੇ?
2: ਸ਼ੋਪਿੰਗ ਤਾਂ ਬਹੁਤ ਕਰਦੇ ਨੇ ਜੀ।
1: ਤੁਸੀਂ ਜ਼ਿਆਦਾ ਕਰਦੇ ਹੋ ਕਿ ਮੈਮ ਜ਼ਿਆਦਾ ਕਰਦੇ ਨੇ?
2: ਮੈਮ ਆਪ ਵੀ ਕਰਦੇ ਨੇ, ਸਾਨੂੰ ਵੀ ਕਰਾਉਂਦੇ ਨੇ ਜੀ। ਇਹਨਾਂ ਦੇ ਇਹ ਆ ਵੀ ਇਹ ਇਕੱਲੇ ਨਹੀਂ ਚੀਜ਼ ਲੈਂਦੇ ਜੀ, ਤਾਂ ਜੇ ਅਸੀਂ ਕਿਤੇ ਨਾ ਮਤਲਬ ਆਊਟ ਆਫ ਇੰਡੀਆ ਵੀ ਘੁੰਮਣ ਜਾਈਏ ਤਾਂ ਸਾਡੇ ਸਾਰਿਆਂ ਲਈ, ਮਤਲਬ ਮੇਰੀ ਫੈਮਿਲੀ ਦੇ ਹੋਰ ਮੈਂਬਰਸ ਵੀ ਆ ਜਿਹੜੇ, ਮੇਰੇ ਮਦਰ ਜਾਂ ਮੇਰੀ ਸਿਸਟਰਸ, ਉਹਨਾਂ ਲਈ ਵੀ ਅਸੀਂ ਲੈ ਕੇ ਆਉਣੀਆਂ ਚੀਜ਼ਾਂ ਜੀ। ਤੇ ਕਿਤੇ ਹੋਰ ਵੀ ਜਾਈਏ ਤਾਂ ਆਪਦੇ ਲਈ ਵੀ ਲੈਣਾ, ਮੇਰੇ ਲਈ ਵੀ ਲੈਣਾ, ਬੱਚਿਆਂ ਲਈ ਵੀ ਲੈਣਾ, ਤਾਂ ਸਾਰਿਆਂ ਲਈ ਲੈਣਾ
1: ਜੀ। ਯਾਨੀ ਕਿ ਇਕੱਲਿਆਂ ਸ਼ੋਪਿੰਗ ਨਹੀਂ ਕਰਨੀ, ਅਸੀਂ ਸਾਰੇ ਪਰਿਵਾਰ ਦੀ ਬਰਾਬਰ ਤੇ ਕਰਨੀ,
0: ਪ੍ਰੈਜੈਂਟੇਬਲ ਹੋਣਾ ਚਾਹੀਦਾ ਜੀ।
1: ਜੀ ਬਿਲਕੁਲ ਜੀ। ਲਕਿੰਦਰ ਸਰ, ਮੈਮ ਨੇ ਤੁਹਾਡੀ ਹਰ ਤਰੀਕੇ ਨਾਲ ਤਾਰੀਫ ਕਰ ਦਿੱਤੀ, ਪਰ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਵਿੱਚ ਇੱਕ ਅਜਿਹੀ ਕੁਆਲਿਟੀ, ਹਾਂ ਕਿ ਜਿਹੜੀ ਘਰ ਚ ਹੀ ਨਹੀਂ ਬਾਹਰਲੇ ਖੇਤਰ ਚ, ਬਾਹਰ ਦੋਸਤਾਂ ਦੇ ਵਿੱਚ ਵੀ ਸਾਰੇ ਕਹਿੰਦੇ ਹਨ, ਹਰ ਤੁਹਾਨੂੰ ਵੀ ਲੱਗਦਾ ਹੋਵੇ ਕਿ ਹਾਂ ਇਹ ਚੀਜ਼ ਮੇਰੇ ਚ ਬਹੁਤ ਵਧੀਆ ਹੈ?
2: ਮੈਨੂੰ ਮੇਰੇ ਫਾਦਰ ਨੇ ਕਿਹਾ ਸੀ ਵੀ ਤੁਸੀਂ ਕੰਮ ਕਰਨ ਤੋਂ ਪਹਿਲਾਂ ਸੋਚੋ, ਕੰਮ ਕਰਨ ਤੋਂ ਬਾਅਦ ਪਛਤਾਵਾ ਨਾ ਕਰੋ
1: ਜੀ।
2: ਤਾਂ ਅਸੀਂ ਜਿੱਥੇ ਵੀ ਬੈਠਦੇ ਹਾਂ ਕੋਈ ਦੋਸਤਾਂ ਚ ਜਾਂ ਫੈਮਿਲੀ ਮੈਂਬਰਸ, ਕੋਈ ਇਸੇ ਗੱਲ ਦੀ ਰਾਇ ਕਰਦੇ ਹਾਂ, ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਪਹਿਲਾਂ ਆਪਾਂ ਸਾਰੀ ਰਿਸਰਚ ਕਰੀਏ, ਬਟ ਜਦੋਂ ਕਰ ਲਿਆ ਉਸ ਤੋਂ ਬਾਅਦ ਆਪਾਂ ਅਫਸੋਸ ਨਾ ਕਰੀਏ ਜੀ। ਮੇਰੇ ਦੋਸਤ ਵੀ ਹੋਰ ਜਦੋਂ ਵੀ ਕੋਈ ਅਸੀਂ ਰਾਇ ਕਰਦੇ ਹਾਂ ਤਾਂ ਉਹ ਮੇਰੇ ਤੇ ਸਿੱਟ ਦਿੰਦੇ ਨੇ ਜੀ, ਵੀ ਇਹ ਆਰਾਮ ਨਾਲ ਸੋਚੂਗਾ, ਕੋਈ ਰਿਐਕਸ਼ਨ ਨਹੀਂ ਦੇਊਗਾ, ਨਾ ਕਿਸੇ ਦੇ ਗੁੱਸੇ ਚ ਇੱਕਦਮ ਕਰੂ ਜਾਂ ਕੋਈ ਗੱਲ। ਸੋ ਮੈਨੂੰ ਲੱਗਦਾ ਉਹ ਪੋਜ਼ਿਟਿਵਿਟੀ ਹੈਗੀ ਹੈ ਜੀ।
1: ਜੀ, ਬਹੁਤ ਵਧੀਆ। ਇੰਦਰਜੋਤ ਮੈਮ, ਵੈਸੇ ਦਿਲ ਤਾਂ ਨਹੀਂ ਕਰਦਾ ਕਿ ਤੁਹਾਡੇ ਤੋਂ ਇਜਾਜ਼ਤ ਲਈਏ, ਇੱਕ ਬੜੀ ਸੋਹਣੀ ਜੋੜੀ ਨਾਲ ਗੱਲਾਂ ਕਰ ਰਹੇ ਹਾਂ, ਸਮੇਂ ਦਾ ਪਤਾ ਨਹੀਂ ਚੱਲ ਰਿਹਾ, ਪਰ ਸਰੋਤਿਓ ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ, ਤਾਂ ਆਗਿਆ ਲਊਂਗੀ, ਪਰ ਆਗਿਆ ਤੋਂ ਪਹਿਲਾਂ ਲਕਿੰਦਰ ਸਰ, ਬਹੁਤ ਬਹੁਤ ਸ਼ੁਕਰੀਆ ਤੁਸੀਂ ਸਟੂਡੀਓ ਦੇ ਵਿੱਚ ਆਏ।
2: ਥੈਂਕ ਯੂ ਮੈਮ, ਤੁਸੀਂ ਸਾਨੂੰ ਮੌਕਾ ਦਿੱਤਾ ਜੀ, ਇਟ ਵਾਸ ਰੀਅਲ ਪਲੇਜ਼ਰ ਟੂ ਬੀ ਪਾਰਟ ਆਫ ਦਿਸ ਪ੍ਰੋਗਰਾਮ।
1: ਤੇ ਇੰਦਰਜੋਤ ਮੈਮ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸਟੂਡੀਓ ਦੇ ਵਿੱਚ ਆਏ, ਬੜੀਆਂ ਸੋਹਣੀਆਂ ਸੋਹਣੀਆਂ ਗੱਲਾਂ ਸੁਣਾਈਆਂ, ਨਾਲ ਆਪਣੀਆਂ ਕਵਿਤਾਵਾਂ ਵੀ।
0: ਥੈਂਕ ਯੂ ਮੈਮ, ਥੈਂਕ ਯੂ ਜੀ ਸੋ ਮਚ।
1: ਇੰਦਰਜੋਤ ਮੈਮ, ਇਸ ਤੋਂ ਪਹਿਲਾਂ ਕਿ ਆਪਾਂ ਸਰੋਤਿਆਂ ਤੋਂ ਇਜਾਜ਼ਤ ਲਈਏ, ਕੋਈ ਅਜਿਹੀ ਕਵਿਤਾ ਜਿਹੜੀ ਇੱਕ ਹੋਰ ਸਰੋਤਿਆਂ ਦੀ ਆਪਾਂ ਨਜ਼ਰ ਕਰਨਾ ਚਾਹੀਏ ਜਾਂ ਸਰੋਤਿਆਂ ਨਾਲ ਉਹ ਸਾਂਝੀ ਕਰਨਾ ਚਾਹੀਏ?
0: ਹਾਂਜੀ, ਤੁਸੀਂ ਕਿਉਂਕਿ ਆਪਾਂ ਇੱਕ ਫੈਮਿਲੀ ਸ਼ੋਅ ਦੇ ਵਿੱਚ ਹੈ ਨਾ, ਤਾਂ ਇੱਕ ਮੈਂ ਘਰ ਵਾਲਾ ਘਰ ਵਾਲੀ ਦੇ ਰਿਲੇਸ਼ਨਸ਼ਿਪ ਤੇ ਇੱਕ
1: ਜੀ
0: ਪੋਇਮ ਲਿਖੀ ਸੀ, ਮੇਰੇ ਕੋਲ ਹਾਸੇ ਵਾਲੀ ਵੀ ਹੈ। ਇਹ ਮੈਨੂੰ ਲੱਗਦਾ ਉਹ ਹੈ ਜੋ ਹਰੇਕ ਕਪਲ ਦੇ ਨਾਲ ਹੁੰਦੀ ਹੈ ਨਾ, ਤੇ ਇਹ ਪੋਇਮ ਨੂੰ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ
1: ਹਾਂ। ਜਿਹੜਾ ਸੁਣਦਾ ਉਹਨੂੰ ਇੰਝ ਲੱਗ ਰਿਹਾ ਕਿ
0: ਮੇਰੀ ਕਹਾਣੀ ਹੈ, ਮੇਰੀ ਸਾਡੀ ਕਹਾਣੀ ਹੈ,
1: ਆਪਣੇ ਆਪ ਨੂੰ ਰਿਲੇਟ ਕਰ ਲੈਂਦਾ।
0: ਹਾਂਜੀ, ਬਿਲਕੁਲ ਬਿਲਕੁਲ। ਸੋ ਪੋਇਮ ਦਾ ਨਾਮ ਹੈ ਜੀ, ਨਜ਼ਰਾਂ ਤੋਂ ਰੂਹਾਂ ਤੱਕ ਦਾ ਸਫ਼ਰ। ਕਹਿੰਦੇ, ਹਾਂ ਇਹ ਸਾਡੇ ਪਿਆਰ ਦੀ ਗੱਲ ਹੈ, ਹਾਂ ਇਹ ਸਾਡੇ ਪਿਆਰ ਦੀ ਗੱਲ ਹੈ, ਤੇਰੇ ਮੇਰੇ ਵਿਚਕਾਰ ਦੀ ਗੱਲ ਹੈ, ਸਫ਼ਰ ਜੋ ਤੈਅ ਕੀਤੇ ਕਈ ਕਈ ਵਾਰ ਅਸੀਂ ਦੋਵਾਂ, ਮਾਣੇ ਜੋ ਮੌਸਮ ਉਹ ਚਾਰ ਦੀ ਗੱਲ ਹੈ, ਹਾਂ ਇਹ ਸਾਡੇ ਪਿਆਰ ਦੀ ਗੱਲ ਹੈ। ਨਜ਼ਰਾਂ ਦਾ ਮਿਲਣਾ, ਦਿਲ ਵਿੱਚ ਢਲਣਾ, ਸਾਹਾਂ ਦਾ ਰੁਕਣਾ, ਰਾਤਾਂ ਦਾ ਜਗਣਾ, ਰੁੱਤਾਂ ਦਾ ਮੋਹਣਾ, ਦਿਲ ਨੂੰ ਕੁਛ ਕੁਛ ਹੋਣਾ, ਕਦੇ ਹੱਸਣਾ ਤੇ ਕਦੇ ਰੋਣਾ, ਤੇ ਮੁੜ ਤੇਰੇ ਹੀ ਮੋਢੇ ਤੇ ਜਾ ਸੋਣਾ, ਕਈ ਅਹਿਸਾਸਾਂ ਚ ਘਿਰਨਾ, ਤੇਰੇ ਨਾਲ ਹੱਸ ਹੱਸ ਕੇ ਭਿੜਨਾ, ਕਦੇ ਰੁੱਸਣਾ ਤੇ ਫਿਰ ਮੰਨਣਾ, ਬਸ ਪਹਿਰ ਚਾਰ ਦੀ ਗੱਲ ਹੈ, ਹਾਂ ਇਹ ਸਾਡੇ ਪਿਆਰ ਦੀ ਗੱਲ ਹੈ। ਹੌਲੀ ਹੌਲੀ ਲਫ਼ਜ਼ਾਂ ਤੋਂ ਰੂਹਾਂ ਤੱਕ ਉਤਰਨ ਦਾ ਸਫ਼ਰ, ਢਲਦੇ ਸੂਰਜ ਦਾ ਰਾਤ ਨਾਲ ਘੁਲਣ ਤੱਕ ਦਾ ਸਫ਼ਰ, ਇਹ ਸਫ਼ਰ ਨਹੀਂ ਇੱਕ ਪਲ ਚ ਤੈਅ ਹੁੰਦਾ, ਇਹ ਪੈਂਡੇ ਲੰਬੇ ਬੜੇ ਜਿਵੇਂ ਧਰਤੀ ਦਾ ਅੰਬਰਾਂ ਨਾਲ ਕਿਤੇ ਮਿਲਣ ਤੱਕ ਦਾ ਸਫ਼ਰ। ਦੋ ਵਜੂਦਾਂ ਦਾ ਟਕਰਾਉਣਾ, ਇੱਕ ਰੂਪ ਬਣ ਨਿਖਰਨਾ, ਕਦੇ ਢਾਲਣਾ ਤੇ ਕਦੇ ਢਾਲਣਾ, ਨਾ ਫਿਰ ਵੀ ਹਾਰਨਾ, ਹਾਂ ਇਹ ਉਹ ਐਤਬਾਰ ਦੀ ਗੱਲ ਹੈ, ਹਾਂ ਇਹ ਸਾਡੇ ਪਿਆਰ ਦੀ ਗੱਲ ਹੈ।
3: ਜਿਸਮਾਂ ਤੋਂ ਪਾਰ ਦੀ ਗੱਲ ਹੈ।
4: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
5: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
4: ਵਧੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1-8

ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਅਮਨਦੀਪ ਕੌਰ। ਅਤੇ ਇਸ ਪ੍ਰੋਗਰਾਮ ਵਿੱਚ ਤੁਸੀਂ ਫਰਮਾਇਸ਼ੀ ਹਿੰਦੀ ਫਿਲਮੀ ਗੀਤ ਸੁਣ ਸਕਦੇ ਹੋ 0164-22-40-331 ਨੰਬਰ ਡਾਇਲ ਕਰਕੇ। ਅਤੇ ਜਦੋਂ ਤੱਕ ਕੋਈ ਸਰੋਤਾ 0140-22-32-43 ਨੰਬਰ ਡਾਇਲ ਕਰਦੇ ਨੇ ਅਤੇ ਸੁਣਦੇ ਹਾਂ ਇੱਕ ਮੇਰੀ ਪਸੰਦ ਦਾ ਇੱਕ ਗੀਤ।

0: ਜੀ 0164-22-4331 ਨੰਬਰ ਡਾਇਲ ਹੋ ਚੁੱਕਿਆ ਹੈ ਤੇ ਦੇਖਦੇ ਹਾਂ ਕਿ ਸਾਡੇ ਨਾਲ ਜੁੜਨ ਵਾਲੇ ਪਹਿਲਾ ਸਰੋਤੇ ਕੌਣ ਨੇ। ਹੈਲੋ,
1: ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ, ਕੌਣ ਬੋਲ ਰਹੇ ਹੋ ਤੁਸੀਂ?
1: ਭੈਣ ਜੀ, ਨਛੱਤਰ ਸਿੰਘ ਢਿੱਲੋਂ ਬੋਲਦਾ ਜੀ, ਪਿੰਡ ਲਾਲਬਾਈ ਤੋਂ ਜੀ।
0: ਜੀ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਸ਼ੁਕਰੀਆ ਭੈਣ ਜੀ, ਧੰਨਵਾਦ।
0: ਹਾਂਜੀ, ਤੇ ਗੀਤ ਕਿਹੜਾ ਸੁਣੋਗੇ ਸਰ?
1: ਗੀਤ ਭੈਣ ਜੀ ਦੋਸਤਾਂ ਨਾਲ ਫਿਲਮ ਮੈਂ ਮੰਤਰ ਪੀਰ ਸਾਥੀਆਂ ਦੀ ਬਾਰੇ ਸੁਣਾ ਦੇ, ਤੇ ਨਾਲ ਹੈਗੇ ਜੀ ਮੇਰੇ ਆਪਣਾ ਬਾਬੂ ਸਿੰਘ ਢਿੱਲੋਂ ਗਿੱਦੜਵਾ ਤੋਂ ਤੇ ਸੁਖਦੀਪ ਸਿੰਘ ਗਿੱਲ ਢਿੱਲਵਾਂ ਤੋਂ ਜੀ।
0: ਜੀ ਜੀ
1: ਹਾਂਜੀ,
0: ਜੀ ਤੁਹਾਡੇ ਸਾਰਿਆਂ ਦਾ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਬਹੁਤ ਬਹੁਤ ਸ਼ੁਕਰੀਆ, ਤੇ ਤੁਹਾਡੀ ਫਰਮਾਇਸ਼ ਤੇ ਚਲਾ ਰਹੇ ਹਾਂ ਇਹ ਗੀਤ।
1: ਬਹੁਤ ਬਹੁਤ ਧੰਨਵਾਦ ਭੈਣ ਜੀ, ਸ਼ੁਕਰੀਆ, ਧੰਨਵਾਦ
0: ਜੀ।

0: ਜੀ ਦੇਖਦੇ ਹਾਂ ਕਿ 0164-2240-31 ਨੰਬਰ ਕਿਸਨੇ ਡਾਇਲ ਕੀਤਾ ਹੈ। ਹੈਲੋ, ਹਾਂਜੀ ਬਾਈ ਜੀ, ਨਮਸਕਾਰ।
1: ਨਮਸਕਾਰ ਜੀ।
0: ਹਾਂਜੀ, ਥੋੜਾ ਜਿਹਾ ਨਾ ਰੇਡੀਓ ਤੋਂ ਸਾਈਡ ਤੇ ਹੋ ਜਾਓ, ਤੁਹਾਡੀ ਆਵਾਜ਼ ਸਹੀ ਨਹੀਂ ਆ ਰਹੀ।
1: ਹਾਂਜੀ ਹਾਂਜੀ
0: ਹਾਂਜੀ,
1: ਰਜਿੰਦਰ ਸਿੰਘ ਬੋਲ ਰਿਹਾ ਜੀ, ਅਬਲੂ ਕੋਟਲੀ ਤੋਂ।
0: ਜੀ ਤੁਹਾਡਾ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ। ਗੀਤ ਕਿਹੜਾ ਸੁਣੋਗੇ ਤੁਸੀਂ?
1: ਸੋਹਣੀ ਮਹਿਮਾਨ ਦਾ ਗੀਤ ਹੈ ਜੀ, ਬੋਲ ਤੂੰ ਮਿੱਠੇ ਬੋਲ ਸੁਣੀਏ।
0: ਜੀ ਠੀਕ ਹੈ ਜੀ, ਤੁਹਾਡੀ ਫਰਮਾਇਸ਼ ਤੇ ਚਲਾ ਰਹੇ ਹਾਂ ਸੋਹਣੀ ਮਹੀਵਾਲ ਦਾ ਇਹ ਗੀਤ, ਤੇ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਥੈਂਕ ਯੂ ਜੀ, ਧੰਨਵਾਦ ਜੀ, ਬਹੁਤ ਬਹੁਤ।

0: ਜੀ, ਦੇਖਦੇ ਹਾਂ ਕਿ ਅਗਲੀ ਫਰਮਾਇਸ਼ ਲੈ ਕੇ ਸਾਡੇ ਨਾਲ ਕੌਣ ਜੁੜੇ ਨੇ।
1: ਹੈਲੋ
2: ਹੈਲੋ।
1: ਹੈਲੋ, ਹਾਂਜੀ ਬਾਈ ਜੀ, ਨਮਸਕਾਰ।
2: ਓਕੇ ਬਾਈ ਜੀ,
1: ਹਾਂਜੀ, ਨਾਮ ਦੱਸ ਦਿਓ ਆਪਣਾ।
2: ਮੇਰਾ ਨਾਮ ਗੰਗਾ ਸਿੰਘ ਕੋਮਲਾ ਜੀ।
1: ਜੀ, ਤੇ ਗੀਤ ਕਿਹੜਾ ਸੁਣੋ ਜੀ ਜੀ ਤੇ ਗੀਤ ਕਿਹੜਾ ਸੁਣੋਗੇ ਅੱਜ
2: ਜੀ, ਮੇਰਾ ਫੋਨ ਕਿਹ ਸੁਣਾਵੇ ਜੀ ਕੋਈ
1: ਜੀ? ਕੋਈ ਵੀ?
2: ਹਾਂਜੀ
1: ਠੀਕ ਹੈ ਜੀ। ਪ੍ਰੋਗਰਾਮ ਵਿੱਚ ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
2: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ।
1: ਜੀ, ਤੇ ਗੁਰਮੇਲ ਸਿੰਘ ਦੀ ਫਰਮਾਇਸ਼ ਤੇ ਸੁਣਦਿਆਂ ਮੋਹਰਾ ਫਿਲਮ ਦਾ ਇਹ ਗੀਤ।

0: ਜੀ, ਗੱਲ ਕਰਦੇ ਹਾਂ ਅਗਲੇ ਸਰੋਤਾ ਨਾਲ। ਹੈਲੋ,
1: ਹਾਂਜੀ ਆਰ ਜੀ ਅਮਨਦੀਪ ਮੈਂ, ਸਤਿ ਸ੍ਰੀ ਅਕਾਲ ਜੀ।
0: ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਅੱਜ ਮੈਂ ਹਰਬੰਸ ਸਿੰਘ ਬੋਲਦਾ, ਪਿੰਡ ਢੱਡੇ, ਡਿਸਟ੍ਰਿਕਟ ਬਠਿੰਡਾ ਤੋਂ।
0: ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਵਿੱਚ।
1: ਧੰਨਵਾਦ ਜੀ ਤੁਹਾਡਾ ਵੀ
0: ਜੀ, ਤੇ ਗੀਤ ਕਿਹੜਾ ਸੁਣੋਗੇ ਤੁਸੀਂ?
1: ਜੀ ਜੀ ਆਪਣਾ ਬਾਜੀਗਰ ਫਿਲਮ ਦਾ ਟਾਈਟਲ ਸੌਂਗ ਸੁਣਾ ਦੇ।
0: ਜੀ, ਸੁਣਾ ਰਹੇ ਹਾਂ ਤੁਹਾਨੂੰ ਬਾਜੀਗਰ ਫਿਲਮ ਦਾ ਗੀਤ, ਤੇ ਪ੍ਰੋਗਰਾਮ ਵਿੱਚ ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।

ਦੀ ਰਿਕਾਰਡਿੰਗ ਸੰਬੰਧੀ ਸੂਚਨਾ। ਇਸ ਵਾਰ ਯਾਨੀ ਕਿ ਮਿਤੀ 2 ਅਗਸਤ ਦਿਨ ਐਤਵਾਰ ਨੂੰ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਦੀ ਰਿਕਾਰਡਿੰਗ ਮਿਤੀ 31 ਜੁਲਾਈ ਦਿਨ ਸ਼ੁੱਕਰਵਾਰ ਨੂੰ ਦੁਪਹਿਰ 12 ਵਜੇ ਕੀਤੀ ਜਾਵੇਗੀ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਵੱਲੋਂ ਭੇਜੇ ਗਏ ਪੈਗਾਮ ਅਤੇ ਤੁਹਾਡੇ ਨਾਮ ਪ੍ਰੋਗਰਾਮ ਪੈਗਾਮ 'ਚ ਸ਼ਾਮਲ ਹੋਣ, ਤਾਂ ਭੇਜ ਦੇਣਾ ਜੀ ਆਪਣੇ ਪੈਗਾਮ ਸਾਡੇ ਵਟਸਐਪ ਨੰਬਰ 7710373146 ਦੇ ਉੱਤੇ 31 ਜੁਲਾਈ ਦਿਨ ਸ਼ੁੱਕਰਵਾਰ ਨੂੰ ਦੁਪਹਿਰ 12 ਵਜੇ ਤੋਂ ਪਹਿਲਾਂ ਪਹਿਲਾਂ। ਪ੍ਰੋਗਰਾਮ ਪੈਗਾਮ ਦਾ ਵਟਸਐਪ ਨੰਬਰ ਇੱਕ ਵਾਰ ਫਿਰ ਸੁਣ ਲਓ, 7710373146। ਰਿਕਾਰਡਿੰਗ ਦਾ ਸਮਾਂ 31 ਜੁਲਾਈ ਦਿਨ ਸ਼ੁੱਕਰਵਾਰ ਦੁਪਹਿਰ 12 ਵਜੇ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 31 ਜੁਲਾਈ ਦਿਨ ਸ਼ੁੱਕਰਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਅੰਤਰਗਤ ਤੁਸੀਂ ਸੁਣੋਗੇ ਆਕਾਸ਼ਵਾਣੀ ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼, ਜੋ ਮਹਾਨ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਹੋਵੇਗੀ।

0: ਆਓ ਦੋਸਤੋ, ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰੀਏ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਅਤੇ ਸਨਮਾਨ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਉਹਨਾਂ ਦੀਆਂ ਅਮਰ ਸ਼ਹਾਦਤਾਂ ਨੂੰ ਯਾਦ ਕਰਨ ਅਤੇ ਉਹਨਾਂ ਦੇ ਬਲੀਦਾਨ ਨੂੰ ਨਮਨ ਕਰਨ ਲਈ ਜ਼ਰੂਰ ਸੁਣਿਓ ਸਾਡੀ ਵਿਸ਼ੇਸ਼ ਪੇਸ਼ਕਸ਼। ਮਿਤੀ 31 ਜੁਲਾਈ ਦਿਨ ਸ਼ੁੱਕਰਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਅੰਤਰਗਤ।
1: ਜੀ, ਦੇਖਦੇ ਹਾਂ ਕਿ ਹੁਣ 0164-2241 ਨੰਬਰ ਡਾਇਲ ਕਰਕੇ ਸਾਡੇ ਨਾਲ ਕੌਣ ਜੁੜੇ ਨੇ।

0: ਜੀ ਸਟੂਡੀਓ ਦੀ ਘੜੀ ਤੇ ਸਮਾਂ ਹੋ ਗਿਆ ਹੈ ਜੀ 1:43 ਤੇ 43 ਸੈਕਿੰਡ। ਪ੍ਰੋਗਰਾਮ ਚੱਲ ਰਿਹਾ ਹੈ ਜੀ ਟੈਲੀਫੋਨ ਮਿਲਾਓ ਜੀ, ਤੇ ਦੇਖਦੇ ਹਾਂ ਕਿ ਅਗਲੇ ਸਰੋਤਾ ਸਾਡੇ ਨਾਲ ਕੌਣ ਜੁੜੇ ਨੇ। ਹੈਲੋ,
1: ਹਾਂਜੀ ਨਮਸਕਾਰ ਜੀ।
0: ਹਾਂਜੀ ਸਰ, ਨਮਸਕਾਰ ਜੀ।

0: ਸਟੂਡੀਓ ਦੀ ਘੜੀ ਤੇ ਸਮਾਂ ਹੋ ਗਿਆ ਜੀ 1:47 ਤੇ 31 ਸੈਕਿੰਡ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਰ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦਾ, ਤੇ ਪ੍ਰੋਗਰਾਮ ਚੱਲ ਰਿਹਾ ਟੈਲੀਫੋਨ ਮਿਲਾਓ ਜੀ। ਤੇ ਦੇਖਦੇ ਹਾਂ ਕਿ ਅਗਲੇ ਸਰੋਤਾ ਕੌਣ ਸਾਡੇ ਨਾਲ ਜੁੜੇ ਨੇ। ਹੈਲੋ,
1: ਨਮਸਕਾਰ ਮੈਡਮ।
0: ਨਮਸਕਾਰ ਜੀ, ਨਾਮ ਦੱਸ ਦਿਓ ਆਪਣਾ।
1: ਮੈਂ ਜੀ ਸ਼ੋਕ ਕੁਮਾਰ ਗੋਇਲ ਬੋਲਦਾ ਨਖਾਣੇ ਤੋਂ।
0: ਠੀਕ ਹੈ ਜੀ, ਤੁਹਾਡਾ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ। ਤੇ ਗੀਤ ਕਿਹੜਾ ਸੁਣੋਗੇ ਸਰ?
1: ਗੀਤ ਹੈ ਜੀ ਆਸ਼ਕੀ ਫਿਲਮ ਦਾ, ਨਜ਼ਰ ਕੇ ਸਾਹਮਣੇ ਜਿਗਰ ਕੇ ਪਾਸ। ਹਾਂ, ਕਹਾੜੇ ਬੱਚੇ ਆ ਜੀ ਸਮਰਾ ਪੀਹੂ ਤੇ ਦਿਨਸ਼ੀ ਜੀ, ਇਹ ਬਹੁਤ ਬੇ ਸੁਣਦੇ ਤੁਹਾਡਾ ਪ੍ਰੋਗਰਾਮ
0: ਜੀ। ਬਹੁਤ ਬਹੁਤ ਧੰਨਵਾਦ ਜੀ।
1: ਥੈਂਕ ਯੂ।
0: ਹਾਂ ਜੀ, ਤੇ ਤੁਹਾਡੀ ਫਰਮਾਇਸ਼ ਤੇ ਚਲਾ ਰਹੇ ਹਾਂ ਇਹ ਗੀਤ, ਤੇ ਆਨੰਦ ਮਾਣੋ ਇਸ ਗੀਤ ਦਾ।
1: ਥੈਂਕ ਯੂ ਮੈਡਮ
0: ਜੀ, ਧੰਨਵਾਦ ਜੀ।

0: ਜੀ ਸਰੋਤਿਓ, ਦੇਖ ਲੈਂਦੇ ਹਾਂ ਕਿ 0164-2240-331 ਕਿਹੜੇ ਸਰੋਤਾਂ ਨੇ ਡਾਇਲ ਕੀਤਾ ਹੈ।
1: ਹੈਲੋ,
2: ਹੈਲੋ ਮੈਡਮ, ਸਤਿ ਸ਼੍ਰੀ ਅਕਾਲ।
1: ਹਾਂਜੀ ਨਮਸਕਾਰ ਜੀ, ਨਾਮ ਦੱਸ ਦਿਓ ਆਪਣਾ।
2: ਗੁਰਮੇਲ ਸਿੰਘ ਸਰੀਆ ਬਾਤ ਕਰ ਰਿਹਾ।
1: ਠੀਕ ਹੈ ਜੀ, ਤੇ ਗੀਤ ਕਿਹੜਾ ਸੁਣੋਗੇ ਸਰ ਤੁਸੀਂ?
2: ਜੀ ਸੁਣਾਓ ਜੀ, ਫਿਲਮ ਹੈਗੀ 80-90 ਦਾ ਕਰੀ ਹੈ ਜੀ, ਮਰਤੇ ਦਮ ਤੱਕ।
1: ਠੀਕ ਹੈ, ਗੀਤ ਗੀਤ ਦਾ ਨਾਮ?
2: ਛੋੜੇ ਕੇ ਰਹਾ ਤੇਰਾ ਸਾਥ।
1: ਠੀਕ ਹੈ ਜੀ, ਤੁਹਾਡੀ ਫਰਮਾਇਸ਼ ਤੇ ਚਲਾ ਰਹੇ ਹਾਂ ਗੀਤ, ਸੁਣੋ ਆਪਣੇ ਰੇਡੀਓ ਸੈੱਟ ਤੇ ਜੀ।
2: ਥੈਂਕ ਯੂ ਮੈਡਮ,
1: ਧੰਨਵਾਦ ਜੀ।

ਜੀ ਸਰੋਤਿਓ, ਪ੍ਰੋਗਰਾਮ ਸੁਰੀਲੀ ਦੁਪਹਿਰ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸੁਮਨਪ੍ਰੀਤ ਕੌਰ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਨਮਸਕਾਰ। ਸਰੋਤਿਓ, ਪ੍ਰੋਗਰਾਮ ਸੁਰੀਲੀ ਦੁਪਹਿਰ ਆਧਾਰਿਤ ਹੁੰਦਾ ਹੈ ਜੀ ਤੁਹਾਡੇ ਖਤਾਂ ਅਤੇ ਵਟਸਐਪ ਸੁਨੇਹਿਆਂ 'ਤੇ। ਇਸ ਵਿੱਚ ਤੁਸੀਂ ਸੁਣ ਸਕਦੇ ਹੋ ਆਪਣੇ ਪਸੰਦੀਦਾ ਗੀਤ। ਅਤੇ ਆਓ ਹੁਣ ਪ੍ਰੋਗਰਾਮ ਦੇ ਵਿੱਚ ਸਾਂਝੇ ਕਰਦੇ ਹਾਂ ਤੁਹਾਡੇ ਭੇਜੇ ਹੋਏ ਖਤ। ਪਹਿਲਾ ਖਤ ਜੋ ਸਾਨੂੰ ਮਿਲਿਆ ਹੈ ਜੀ ਪਿੰਡ ਪੱਖੀ ਖੁਰਦ ਜ਼ਿਲ੍ਹਾ ਫਰੀਦਕੋਟ ਤੋਂ। ਲਿਖਣ ਵਾਲੇ ਸਰੋਤਾ ਨੇ ਜੀ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਪੂਰਾ ਗਿੱਲ ਪਰਿਵਾਰ। ਅਗਲਾ ਖਤ ਸਾਨੂੰ ਮਿਲਿਆ ਹੈ ਜੀ ਗਿੱਦੜਬਾਹ ਤੋਂ। ਲਿਖਣ ਵਾਲੇ ਸਰੋਤਾ ਨੇ ਜੀ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਹਿਨਾਸ਼ਾ ਅਤੇ ਬੇਬੀ ਕੈਰਵੀ। ਖਤ ਮਿਲਿਆ ਹੈ ਜੀ ਕੋਟਵਾ ਨਾਰਾਇਣਪੁਰ ਬਾਬਾ ਪੱਟੀ ਬਲੀਆ ਤੋਂ। ਸੋਮ ਪ੍ਰਕਾਸ਼ ਰਾਏ, ਸ਼੍ਰੀਮਤੀ ਉਸ਼ਾ ਰਾਏ, ਅਮਿਤ ਕੁਮਾਰ ਰਾਏ ਅਤੇ ਹੈਪੀ ਰਾਏ। ਅਗਲਾ ਖਤ ਹੈ ਜੀ ਦੁਬਿਹਾ ਨਿਵਾਦਾ ਗਾਜ਼ੀਪੁਰ ਤੋਂ। ਲਿਖਣ ਵਾਲੇ ਨੇ ਜੀ ਪ੍ਰਤੀਕ ਰਾਏ, ਸ਼੍ਰੀਮਤੀ ਰੋਸ਼ਨੀ ਰਾਏ ਅਤੇ ਪ੍ਰਾਂਜਲ ਰਾਏ। ਖਤ ਮਿਲਿਆ ਹੈ ਜੀ ਸਾਨੂੰ ਨੇੜੇ ਪੀਰਖਾਨਾ ਪਿੰਡ ਰਾਇਕੇ ਕਲਾਂ ਜ਼ਿਲ੍ਹਾ ਬਠਿੰਡਾ ਤੋਂ। ਲਿਖਣ ਵਾਲੇ ਸਰੋਤਾ ਨੇ ਜੀ ਸਾਡੇ ਭਗਵਾਨ ਸਿੰਘ, ਮਨਦੀਪ ਸਿੰਘ, ਜੋਗਿੰਦਰ ਸਿੰਘ, ਚਾਨਣ ਸਿੰਘ, ਗਿਆਨ ਕੌਰ, ਰਾਣੀ ਕੌਰ ਅਤੇ ਲਾਪ੍ਰੀਤ ਕੌਰ। ਪਿੰਡ ਮੂਲਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਖਤ ਸਾਨੂੰ ਮਿਲਿਆ ਹੈ ਜੀ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ, ਦੀਕਸ਼ਾ ਕਾਠਪਾਲ ਅਤੇ ਜੰਨਤ ਕਾਠਪਾਲ ਅਤੇ ਕਾਕਾ ਕਾਠਪਾਲ ਜੀ ਵੱਲੋਂ। ਪਿੰਡ ਸਮਾਲਸਰ ਜ਼ਿਲ੍ਹਾ ਮੋਗਾ ਤੋਂ ਖਤ ਪ੍ਰਾਪਤ ਹੋਇਆ ਹੈ ਜੀ ਸਾਨੂੰ। ਲਿਖਣ ਵਾਲੇ ਸਰੋਤਾ ਨੇ ਲਛਮਣ ਸਿੰਘ ਘਾਰੂ, ਕਾਲੀ ਸੁਖਨਾ, ਬੋਹੜ ਸੁਖਨਾ, ਗੋਰਾ ਬੰਬੀਹਾ ਪਾਈ। ਅਗਲਾ ਖਤ ਹੈ ਜੀ ਸਾਨੂੰ ਮਿਲਿਆ ਜੋ ਅਨਾਰਕਲੀ ਬਾਜ਼ਾਰ ਜਗਰਾਉਂ ਤੋਂ। ਲਿਖਣ ਵਾਲੇ ਸਰੋਤਾ ਨੇ ਜੀ ਸਾਡੇ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਆਸ਼ਿਸ਼ ਮਲਹੋਤਰਾ, ਬੇਬੀ ਗੈਵੀ ਮਲਹੋਤਰਾ ਅਤੇ ਭਾਈ ਸੁੱਚਾ ਪਾਠਕ। ਆਓ ਇਹਨਾਂ ਸਾਰੇ ਹੀ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਗੁਰਦਾਸ ਮਾਨ ਦੀਆਂ ਆਵਾਜ਼ਾਂ ਦੇ ਵਿੱਚ ਗੀਤ।

ਲਿਖਣ ਵਾਲੇ ਨੇ ਜੀ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ। ਗੁਰਦਾਸ ਸਿੱਧੂ, ਕੁਲਬਾਗ ਸਿੱਧੂ, ਹਰਨਾਜ ਸਿੱਧੂ, ਨਵਜਿੰਦ ਕੌਰ ਸਿੱਧੂ, ਸੋਨੀ ਸਿੱਧੂ ਅਤੇ ਰਮੀ ਸਿੱਧੂ, ਇਹ ਸਾਨੂੰ ਖੱਤ ਲਿਖ ਰਹੇ ਹਨ ਜੀ ਪਿੰਡ ਗੰਗਾ, ਤਹਿਸੀਲ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ। ਅਗਲੇ ਸਰੋਤਾ ਨੇ ਜੋ ਸਾਨੂੰ ਖੱਤ ਭੇਜਿਆ ਹੈ ਜੀ, ਉਹਨੇ ਮਲੋਟ ਕੈਂਪ ਤੋਂ, ਲਿਖਣ ਵਾਲੇ ਨੇ ਜੀ ਸਤੀਸ਼ ਮਿਗਲਾਨੀ, ਸੀਮਾ, ਅਨਮੋਲ, ਧਰਮਪਾਲ, ਵੀਰ ਸਿੰਘ ਲਾਟੀ, ਲਖਵਿੰਦਰ ਸੰਧੂ, ਮਹਾਂਵੀਰ ਸੰਧੂ, ਗੁਰਚਰਨ ਗਰੋਵਰ ਅਤੇ ਰਮੇਸ਼ ਮਿਗਲਾਨੀ। ਮੁਕਤਸਰ ਤੋਂ ਸਾਨੂੰ ਖੱਤ ਪ੍ਰਾਪਤ ਹੋਇਆ ਹੈ ਜੀ, ਲਿਖਣ ਵਾਲੇ ਸਰੋਤਾ ਨੇ ਜੀ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ ਅਤੇ ਨਿਸ਼ੂ। ਅਗਲਾ ਖੱਤ ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਸ਼ਾਮਿਲ ਕਰਨ ਲੱਗੇ ਹਾਂ ਜੀ ਹਰਿੰਦਰ ਸ਼ਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ ਜੀ ਨੇ ਸਾਨੂੰ ਖੱਤ ਲਿਖਿਆ ਹੈ ਜੀ। ਅਤੇ ਅਗਲਾ ਖੱਤ ਸਾਨੂੰ ਮਿਲਿਆ ਹੈ ਜੀ ਕਰਨ

ਸੀਮਾ, ਅਨਮੋਲ, ਧਰਮਪਾਲ, ਵੀਰ ਸਿੰਘ ਲਾਟੀ, ਲਖਵਿੰਦਰ ਸੰਧੂ, ਮਹਾਂਵੀਰ ਸੰਧੂ, ਗੁਰਚਰਨ ਗਰੋਵਰ ਅਤੇ ਰਮੇਸ਼ ਮਿਗਲਾਨੀ। ਮੁਕਤਸਰ ਤੋਂ ਸਾਨੂੰ ਖਤ ਪ੍ਰਾਪਤ ਹੋਇਆ ਹੈ ਜੀ, ਲਿਖਣ ਵਾਲੇ ਸਰੋਤਾਂ ਨੇ ਜੀ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ ਅਤੇ ਨਿਸ਼ੂ। ਅਗਲਾ ਖਤ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਸ਼ਾਮਿਲ ਕਰਨ ਲੱਗੇ ਹਾਂ ਜੀ, ਹਰਿੰਦਰ ਸ਼ਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ ਜੀ ਨੇ ਸਾਨੂੰ ਖਤ ਲਿਖਿਆ ਹੈ ਜੀ। ਅਤੇ ਅਗਲਾ ਖਤ ਸਾਨੂੰ ਮਿਲਿਆ ਹੈ ਜੀ ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਭੁੱਚੋ, ਕੈਂਚੀਆਂ ਤੋਂ। ਲਿਖਣ ਵਾਲੇ ਸਰੋਤਾਂ ਨੇ ਜੀ ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ ਜੌੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ ਅਤੇ ਸਿਮਰਨ। ਅਗਲਾ ਖਤ ਹੈ ਜੀ ਸਾਦੁਲ ਸ਼ਹਿਰ ਤੋਂ। ਲਿਖਣ ਵਾਲੇ ਸਰੋਤਾਂ ਨੇ ਜੀ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼ ਅਤੇ ਵੇਦ ਪ੍ਰਕਾਸ਼ ਚੌਹਾਨ। ਇਹਨਾਂ ਸਾਰੇ ਹੀ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਖਤ ਲਿਖਣ ਲਈ ਬਹੁਤ ਬਹੁਤ ਧੰਨਵਾਦ। ਤੇ ਆਓ ਇਹਨਾਂ ਸਾਰੇ ਹੀ ਸਰੋਤਿਆਂ ਦੀ ਫਰਮਾਇਸ਼ ਤੇ ਸੁਣਦੇ ਹਾਂ ਰਣਜੀਤ ਕੌਰ ਦੀ ਆਵਾਜ਼ ਦੇ ਵਿੱਚ ਇਹ ਗੀਤ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 31 ਜੁਲਾਈ ਦਿਨ ਸ਼ੁੱਕਰਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਅੰਤਰਗਤ ਤੁਸੀਂ ਸੁਣੋਗੇ ਆਕਾਸ਼ਵਾਣੀ ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼, ਜੋ ਮਹਾਨ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਹੋਵੇਗੀ।

0: ਜਾਏਗੇ।
1: ਆਓ ਦੋਸਤੋ, ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰੀਏ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਅਤੇ ਸਨਮਾਨ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਉਹਨਾਂ ਦੀਆਂ ਅਮਰ ਸ਼ਹਾਦਤਾਂ ਨੂੰ ਯਾਦ ਕਰਨ ਅਤੇ ਉਹਨਾਂ ਦੇ ਬਲੀਦਾਨ ਨੂੰ ਨਮਨ ਕਰਨ ਲਈ ਜ਼ਰੂਰ ਸੁਣਿਓ ਸਾਡੀ ਵਿਸ਼ੇਸ਼ ਪੇਸ਼ਕਸ਼। ਮਿਤੀ 31 ਜੁਲਾਈ, ਦਿਨ ਸ਼ੁੱਕਰਵਾਰ, ਸਵੇਰੇ 7 ਵਜੇ, ਪ੍ਰੋਗਰਾਮ ਸੱਜਰੀ ਸਵੇਰ ਦੇ ਅੰਤਰਗਤ।
2: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
3: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
2: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1800-420-2233।
4: FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਨਾਂ ਦਾ। ਜੀ ਸਰੋਤਿਓ, ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋਇਆ ਹੈ ਜੀ 2:47 ਦੇ 19 ਸਕਿੰਟ ਦਾ, ਤੇ ਪ੍ਰੋਗਰਾਮ ਚੱਲ ਰਿਹਾ ਹੈ ਜੀ ਸੁਰੀਲੀ ਦੁਪਹਿਰ। ਤੇ ਹੁਣ ਪ੍ਰੋਗਰਾਮ ਦੇ ਵਿੱਚ ਸਾਂਝੇ ਕਰਦੇ ਹਾਂ ਜੀ ਤੁਹਾਡੇ ਦੁਆਰਾ ਵਟਸਐਪ ਤੇ ਭੇਜੇ ਗਏ ਸੁਨੇਹੇ। ਸਭ ਤੋਂ ਪਹਿਲਾਂ ਜੋ ਵਟਸਐਪ ਮੈਸੇਜ ਮੈਨੂੰ ਪ੍ਰਾਪਤ ਹੋਇਆ ਹੈ ਜੀ ਵੜਿੰਗ ਖੇੜਾ ਤੋਂ, ਲਿਖਣ ਵਾਲੇ ਸਰੋਤਾਂ ਨੇ ਜੀ ਮਿੰਟੂ ਟੋਮਸ, ਪਿੰਕੀ, ਲਵਲੀ, ਆਰਤੀ ਅਰੋੜਾ, ਪਿੰਡ ਲਾਲਬਾਈ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਨਛੱਤਰ ਸਿੰਘ, ਪਿੰਡ ਗਦਰਾਣੀ ਤੋਂ ਜੈਲਾ ਸਿੰਘ, ਪਿੰਡ ਢਿਲਵਾਂ ਤੋਂ ਪ੍ਰਗਟ ਸਿੰਘ, ਪਿੰਡ ਭੁੱਖਿਆਂਵਾਲੀ ਤੋਂ ਬਲਦੇਵ ਸਿੰਘ, ਪਿੰਡ ਲੈਪੋ ਗੈਰੀ ਤੋਂ ਗੁਰਮੀਤ ਸਿੰਘ, ਨੱਤ ਰੋਡ ਡੱਬ ਵਾਲੀ ਤੋਂ ਬੂਟਾ ਸਿੰਘ ਮਾਨ, ਅਮਰਜੀਤ ਕੌਰ ਮਾਨ, ਗੁਰਪ੍ਰੀਤ ਸਿੰਘ ਮਾਨ ਅਤੇ ਮਹਿੰਦਰ ਭੱਟੀ ਮੰਡੀ ਕਲਾਂ ਤੋਂ ਸਾਨੂੰ ਸੁਨੇਹਾ ਭੇਜ ਰਹੇ ਹਨ ਜੀ। ਅਗਲਾ ਵਟਸਐਪ ਮੈਸੇਜ ਮੈਨੂੰ ਮਿਲਿਆ ਹੈ ਜੀ ਸਤੀਸ਼ ਕੁਮਾਰ ਬਾਂਸਲ, ਪਿੰਡ ਸਾਵੰਤ ਖੇੜਾ, ਨੇੜੇ ਮੰਡੀ ਡੱਬ ਵਾਲੀ ਤੋਂ, ਪਿੰਡ ਬਾਂਡੀਵਾਲਾ ਫਾਜ਼ਿਲਕਾ ਤੋਂ ਸਾਨੂੰ ਵਟਸਐਪ ਸੁਨੇਹਾ ਭੇਜ ਰਹੇ ਨੇ ਜੀ ਕਿਰਿਆਂਸ਼ ਬਗੜੀਆ, ਯੋਗੇਸ਼ ਬਗੜੀਆ, ਓਮ ਬਗੜੀਆ, ਬੇਬੀ ਗਰਿਮਾ ਬਗੜੀਆ ਅਤੇ ਰਜਤ। ਅਗਲਾ ਵਟਸਐਪ ਸੁਨੇਹਾ ਸਾਨੂੰ ਮਿਲਿਆ ਹੈ ਜੀ ਹਿਤੇਂਦਰਾ ਦਾਸ ਤੋਂ, ਤੇ ਇਹ ਸਾਨੂੰ ਮੈਸੇਜ ਕਰ ਰਹੇ ਨੇ ਜੀ ਅਸਾਮ ਤੋਂ, ਪਿੰਡ ਵੜਿੰਗਖੇੜਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਪੂਰਾ ਸਿੰਘ ਗਹਿਲੋਤ, ਵਕੀਲ ਸਿੰਘ ਚਾਹਲ, ਪਿੰਡ ਸੰਤਪੁਰਾ ਰਾਜਸਥਾਨ ਤੋਂ ਟੇਕ ਸਿੰਘ ਸਿੱਧੂ, ਪਿੰਡ ਲੈਪੋ ਗੈਰੀ ਤੋਂ ਗੁਰਮੀਤ ਸਿੰਘ, ਪਿੰਡ ਵਜੀਦਪੁਰ ਭੂਮਾ ਤੋਂ ਬਲਜੀਤ ਸਿੰਘ, ਇਹ ਸਾਨੂੰ ਸਰੋਤਾ ਵਟਸਐਪ ਸੁਨੇਹਾ ਭੇਜ ਰਹੇ ਹਨ ਜੀ, ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਸਾਨੂੰ ਵਟਸਐਪ ਸੁਨੇਹਾ ਭੇਜ ਰਹੇ ਹਨ ਜੀ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹੰਸਮੁਖ ਲਾਲ ਜਿੰਦਲ, ਸੰਜੀਵ ਸੁਨੀਤਾ, ਬੰਟੀ ਜਿੰਦਲ, ਆਰਜ਼ੂ ਮਹਿਕ ਖੁਸ਼ਦਿਲ ਅਤੇ ਪੂਰਾ ਹੀ ਖੁਸ਼ਦਿਲ ਪਰਿਵਾਰ।

ਸੁਖਦੀਪ ਸਿੰਘ ਗਿੱਲ, ਜਗਪ੍ਰੀਤ ਸਿੰਘ ਗਿੱਲ, ਸੁਖਮਨੀ ਕੌਰ ਗਿੱਲ, ਖੁਸ਼ੀ ਕੌਰ ਗਿੱਲ, ਪ੍ਰਵੀਨ ਕੌਰ ਗਿੱਲ, ਇਹ ਸਾਨੂੰ ਵਟਸਐਪ ਸੁਨੇਹਾ ਭੇਜ ਰਹੇ ਹਨ ਜੀ, ਪਰ ਇਹਨਾਂ ਨੇ ਆਪਣਾ ਪਤਾ ਨਹੀਂ ਲਿਖਿਆ। ਅਤੇ ਅਗਲਾ ਜੋ ਸਾਨੂੰ ਵਟਸਐਪ ਸੁਨੇਹਾ ਮਿਲਿਆ ਹੈ ਜੀ, ਰਿੰਗਣੀ ਛੱਤੀਸਗੜ੍ਹ ਤੋਂ, ਅਤੇ ਲਿਖਣ ਵਾਲੇ ਸਰੋਤਾਂ ਨੇ ਜੀ ਦਿਨੇਸ਼ ਵਰਮਾ, ਕਰੁਣਾ ਵਰਮਾ। ਵਨ ਵੇ ਟ੍ਰੈਫਿਕ ਰੋਡ ਨੇੜੇ ਬੱਸ ਅੱਡਾ ਮਾਨਸਾ ਤੋਂ ਸਾਨੂੰ ਵਟਸਐਪ ਸੁਨੇਹਾ ਭੇਜ ਰਹੇ ਹਨ ਜੀ, ਜਗਦੀਸ਼ ਰਾਏ ਗਰਗ, ਅੰਜਨਾ ਰਾਣੀ ਗਰਗ, ਰਵੀ ਗਰਗ, ਸ਼ਿਲਪਾ ਗਰਗ, ਵਿਕਾਸ ਗੋਇਲ ਅਤੇ ਨੀਤੂ ਗੋਇਲ। ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਸਾਨੂੰ ਵਟਸਐਪ ਸੁਨੇਹਾ ਭੇਜ ਰਹੇ ਹਨ ਜੀ, ਜਗਰਾਜ ਸਿੰਘ ਕਣਕਵਾਲੀਆ, ਗੰਗਾ ਰਾਮ ਪੁੱਚੋ ਮੰਡੀ, ਬੂਟਾ ਸਿੰਘ ਰਾਜਾ, ਸੁਖਦੇਵ, ਅਮਰੀਕ, ਕੁਲਵੰਤ ਬੂਟਾ, ਜਥੇਦਾਰ ਜਸਵੰਤ ਸਿੰਘ ਅਤੇ ਨਾਜ਼ਰ ਅਤੇ ਗੁਰਤੇਜ ਸਿੰਘ ਕਮਾਲੂ। ਅਤੇ ਆਓ ਸਰੋਤਿਓ, ਹੁਣ ਇਹਨਾਂ ਸਾਰੇ ਹੀ ਸਰੋਤਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਇਹ ਗੀਤ।

0: ਪੈਸ਼ਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
1: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ ਈਐਮਆਈ ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ ਈਐਮਆਈ ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
0: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1-800-420-2233।
2: ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਹੈ ਜੀ ਸੁਰੀਲੀ ਦੁਪਹਿਰ, ਅਤੇ ਪ੍ਰੋਗਰਾਮ ਦੇ ਵਿੱਚ ਅਗਲਾ ਵਟਸਐਪ ਸੁਨੇਹਾ ਸਾਂਝਾ ਕਰਨ ਲੱਗੇ ਹਾਂ ਜੀ। ਪਿੰਡ ਬੁਰਜ ਸਿੱਧਵਾਂ ਨਜ਼ਦੀਕ ਮਲੋਟ ਤੋਂ ਲਿਖਣ ਵਾਲੇ ਨੇ ਜੀ ਸਰਬਜੋਤ ਸਿੱਧੂ, ਅਵਿਤਾਰ ਸਿੰਘ ਸਿੱਧੂ, ਜੰਗੀਰ ਸਿੰਘ ਭੁੱਲਰ ਡੱਬ ਵਾਲੀ ਢਾਬ ਤੋਂ ਅਤੇ ਰੁਲਦੂ ਸਿੰਘ ਪਿੰਡ ਕਰਮਗੜ੍ਹ ਟਾਣੀ ਤੋਂ। ਮਲੋਟ ਪਿੰਡ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਅਮਨਦੀਪ ਗਿੱਲ, ਗਿਆਵੀ ਗਿੱਲ ਅਤੇ ਇਹਨਾਂ ਦਾ ਸਾਰਾ ਹੀ ਪਰਿਵਾਰ। ਅਗਲੇ ਖੱਤ ਜੋ ਸਾਨੂੰ ਭੇਜ ਰਹੇ ਹਨ ਜੀ, ਗੁਰਮੀਤ ਸਿੰਘ ਬਰਾੜ, ਬਿਸ਼ਨੰਦੀ ਰੋਡ, ਜੈਤੋ, ਜ਼ਿਲ੍ਹਾ ਫਰੀਦਕੋਟ ਤੋਂ। ਪਿੰਡ ਢਿੰਗਾਵਾਲੀ ਤੋਂ ਸ਼ਮਸ਼ੇਰ ਸਿੰਘ ਫੌਜੀ, ਜਰਨੈਲ ਬਰਾੜ, ਟੀਟੂ, ਸੁਖਜੀਤ ਕੌਰ, ਮਨਪ੍ਰੀਤ ਕੌਰ, ਤਾਜਵੀਰ, ਮੰਨੂ, ਸੰਦੀਪ, ਕਰਨ, ਗੋਰਾ ਮਾਨ, ਇਹ ਸਾਨੂੰ ਵਟਸਐਪ ਸੁਨੇਹਾ ਭੇਜ ਰਹੇ ਹਨ ਜੀ। ਪਿੰਡ ਬਹਿਮਨ ਦੀਵਾਣਾ, ਜ਼ਿਲ੍ਹਾ ਬਠਿੰਡਾ ਤੋਂ ਸਾਨੂੰ ਵਟਸਐਪ ਸੁਨੇਹਾ ਭੇਜ ਰਹੇ ਹਨ ਜੀ ਅੰਮ੍ਰਿਤਪਾਲ ਸਿੰਘ, ਦੀਪੀ, ਜਸਕਰਨ, ਵੀਰਪਾਲ, ਲਕਸ਼ਦੀਪ, ਤਰੁਣ ਬੇਦੀ। ਪਿੰਡ ਜਗਾਰਾਮ ਤੀਰਥ ਤੋਂ ਲਾਭ ਸਿੰਘ, ਰਤਨ, ਖੁਸ਼ਦੀਪ ਸਿੰਘ, ਰਤਨ, ਭੋਲਾ ਸਿੰਘ ਬੇਦੀ ਸਾਨੂੰ ਵਟਸਐਪ ਸੁਨੇਹਾ ਭੇਜ ਰਹੇ ਹਨ ਜੀ। ਅਤੇ ਜੱਗਾ ਸਿੰਘ ਰਾਮਾ ਮੰਡੀ, ਬਲਜੀਤ ਕੌਰ ਰਾਮਾ ਮੰਡੀ ਅਤੇ ਉਹਨਾਂ ਦੇ ਪੋਤਰੇ ਤਨਵੀਰ ਸਿੰਘ ਅਤੇ ਗੁਰਵੀਰ ਸਿੰਘ ਅਤੇ ਮਨਵੀਰ ਸਿੰਘ ਅਤੇ ਜਸਨੂਰ ਸਿੰਘ ਵੀ ਸਾਨੂੰ ਵਟਸਐਪ ਸੁਨੇਹਾ ਭੇਜ ਰਹੇ ਹਨ ਜੀ। ਅਤੇ ਮਸੀਤਾਂ ਡੱਬ ਵਾਲੀ ਤੋਂ ਸਾਨੂੰ ਖੱਤ ਭੇਜਿਆ ਹੈ ਜੀ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ ਅਤੇ ਹਨੀ ਲੋਟ, ਇਹਨਾਂ ਸਾਰੇ ਹੀ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਰਾਜਵੀਰ ਜਵੰਦਾ ਦੀ ਆਵਾਜ਼ ਦੇ ਵਿੱਚ ਇਹ ਗੀਤ।

0: ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਸੁਰੀਲੀ ਦੁਪਹਿਰ, ਅਤੇ ਮੈਨੂੰ ਸੁਮਨਪ੍ਰੀਤ ਕੌਰ ਨੂੰ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਨਮਸਕਾਰ।
1: ਸੁਰੀਲੀ ਦੁਪਹਿਰ
0: FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 3:08 ਤੇ ਹੁਣ ਪ੍ਰਸਾਰਣ ਕਰਾਂਗੇ ਮੁੰਬਈ ਦੇ ਪ੍ਰਸਾਰਣ, ਜਿਸ ਵਿੱਚ ਪਹਿਲਾ ਪ੍ਰੋਗਰਾਮ ਹੋਵੇਗਾ 3 ਵਜੇ ਸਖੀ ਸਹੇਲੀ ਅਤੇ 4 ਵਜੇ ਹੋਵੇਗਾ ਪ੍ਰੋਗਰਾਮ ਹੈਲੋ ਫਰਮਾਇਸ਼।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੈ 5:05 ਤੇ ਆਓ ਹੁਣ ਸੁਣਦੇ ਹਾਂ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਦਾ ਪ੍ਰੋਗਰਾਮ ਕਿਸਾਨ ਵਾਣੀ। ਅੱਜ ਦੇ ਪ੍ਰੋਗਰਾਮ ਦੇ ਸੰਚਾਲਕ ਹੋਣਗੇ ਕੁਲਵਿੰਦਰ ਚਾਨੀ।

0: ਸਾਰੇ ਹੀ ਕਿਸਾਨ ਵੀਰਾਂ ਅਤੇ ਭੈਣਾਂ ਦਾ ਮੇਰੇ ਵੱਲੋਂ ਯਾਨੀ ਕਿ ਕੁਲਵਿੰਦਰ ਚਾਨੀ ਦੇ ਵੱਲੋਂ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਕਿਸਾਨ ਵੀਰੋ ਅਤੇ ਭੈਣੋ, ਵੀਰਵਾਰ ਦਾ ਦਿਨ ਹੁੰਦਾ ਹੈ ਕਿਸੇ ਅਗਾਂਹਵਧੂ ਕਿਸਾਨ ਦੀ ਤੁਹਾਡੇ ਨਾਲ ਮੁਲਾਕਾਤ, ਤੁਹਾਨੂੰ ਮੁਲਾਕਾਤ ਸੁਣਵਾਉਣ ਦਾ। ਅਤੇ ਇਸੇ ਲੜੀ ਅਤੇ ਕੜੀ ਨੂੰ ਅੱਗੇ ਤੋਰਦਿਆਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਅਗਾਂਹਵਧੂ ਕਿਸਾਨ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ। ਉਹ ਨੇ ਜੀ ਪਿੰਡ ਬਾਂਡੀ ਦੇ ਮਧੂਮੱਖੀ ਪਾਲਕ ਕੁਲਦੀਪ ਸਿੰਘ। ਕੁਲਦੀਪ ਸਿੰਘ ਨਾਲ ਗੱਲਬਾਤ ਤੋਂ ਅਸੀਂ ਜਾਣਾਂਗੇ ਕਿ ਮਧੂਮੱਖੀ ਦੀ ਜਿਹੜਾ ਪਾਲਣ ਹੈ ਉਹ ਕਿਸ ਤਰ੍ਹਾਂ ਕਰਨਾ ਹੈ, ਪਾਲਣ ਪੋਸ਼ਣ ਦੇ ਵਿੱਚ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ, ਅਤੇ ਜਾਂ ਫਿਰ ਇਸ ਧੰਦੇ ਨਾਲ ਜੁੜ ਕੇ ਸਾਡੇ ਕਿਸਾਨ ਵੀਰ ਕਿੰਨਾ ਕੁ ਮੁਨਾਫਾ ਲੈ ਸਕਦੇ ਨੇ। ਆਓ ਸੁਣਦੇ ਹਾਂ ਇਹ ਖਾਸ ਗੱਲਬਾਤ। ਸਾਰੇ ਹੀ ਕਿਸਾਨ ਵੀਰਾਂ ਅਤੇ ਭੈਣਾਂ ਦਾ ਮੇਰੇ ਵੱਲੋਂ ਯਾਨੀ ਕਿ ਕੁਲਵਿੰਦਰ ਚਾਨੀ ਵੱਲੋਂ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਬਹੁਤ ਬਹੁਤ ਸਵਾਗਤ। ਕਿਸਾਨ ਵੀਰੋ ਅਤੇ ਭੈਣੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਬਹੁਤ ਸਾਰੇ ਕਿਸਾਨ ਵੀਰ ਅਜਿਹੇ ਨੇ ਜਿਹੜੇ ਕਿ ਖੇਤੀ ਦੇ ਨਾਲ ਨਾਲ ਹੋਰ ਸਹਾਇਕ ਧੰਦੇ ਅਪਣਾ ਕੇ ਜਿੱਥੇ ਆਪਣੀ ਉਪਜੀਵਿਕਾ ਦੇ ਵਿੱਚ ਵਾਧਾ ਕਰ ਰਹੇ ਨੇ, ਆਮਦਨ ਦੇ ਵਿੱਚ ਵਾਧਾ ਕਰ ਰਹੇ ਨੇ, ਉੱਥੇ ਹੀ ਉਹ ਸ਼ੁੱਧ ਉਤਪਾਦਾਂ ਦੇ ਉਤਪਾਦਨ ਵਿੱਚ ਵੀ ਆਪਣਾ ਯੋਗਦਾਨ ਪਾ ਰਹੇ ਨੇ। ਸੋ ਅਜਿਹੇ ਹੀ ਕਿਸਾਨਾਂ ਦੇ ਵਿੱਚੋਂ ਅੱਜ ਸਾਡੇ ਨਾਲ ਮੌਜੂਦ ਨੇ ਪਿੰਡ ਬਾਂਡੀ ਜ਼ਿਲ੍ਹਾ ਬਠਿੰਡਾ ਦੇ ਮਧੂਮੱਖੀ ਪਾਲਕ ਕੁਲਦੀਪ ਸਿੰਘ। ਕੁਲਦੀਪ ਸਿੰਘ ਜੀ, ਤੁਹਾਡਾ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਬਹੁਤ ਬਹੁਤ ਸਵਾਗਤ।
1: ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ
0: ਤਾਂ ਕੁਲਦੀਪ ਸਿੰਘ ਜੀ, ਜਿਹੜੀ ਗੱਲਬਾਤ ਦੀ ਸ਼ੁਰੂਆਤ ਆ ਮੈਂ ਇੱਥੋਂ ਕਰਨੀ ਚਾਹੂੰਗਾ ਕਿ ਕਿੰਨੇ ਸਮੇਂ ਤੋਂ ਤੁਸੀਂ ਜਿਹੜੇ ਆ ਮਧੂਮੱਖੀ ਪਾਲਣ ਦੇ ਧੰਦੇ ਨਾਲ ਜੁੜੇ ਹੋਏ ਹੋ, ਤੇ ਇਹ ਜਿਹੜਾ ਕਿੱਤਾ ਹੈ ਇਹ ਸ਼ੁਰੂ ਕਰਨ ਦਾ ਵਿਚਾਰ ਤੁਹਾਡੇ ਮਨ ਚ ਕਿਵੇਂ ਆਇਆ?
1: ਸਭ ਤੋਂ ਪਹਿਲਾਂ ਸਰ, ਡੈਡੀ ਜੀ ਕੰਮ ਕਰਦੇ ਨੇ 2012 ਤੋਂ
0: ਜੀ,
1: ਤੇ ਅਸੀਂ 2018 ਦੇ ਵਿੱਚ ਬਠਿੰਡਾ ਕੇ ਵੀ ਕਿਤੋਂ ਟ੍ਰੇਨਿੰਗ ਲੈ ਕੇ ਨਾਲ ਕੰਮ ਸ਼ੁਰੂ ਕੀਤਾ ਜੀ।
0: ਜੀ,
1: ਪਹਿਲਾਂ ਅਸੀਂ ਕੱਪੜੇ ਦਾ ਕੰਮ ਕਰਦੇ ਸੀ ਘਰ ਦੇ ਵਿੱਚ, ਸ਼ੋਪ ਸੀ ਸਾਡੀ
0: ਜੀ,
1: ਤੇ ਉਹਦੇ ਚ ਉਸ ਤੋਂ ਬਾਅਦ ਪਿਤਾ ਪੁਰਖੀ ਲੈਣ ਹੋਣ ਦੇ ਕਰਕੇ ਅਸੀਂ ਇਸ ਲਾਈਨ ਦੇ ਵਿੱਚ ਆ ਗਏ।
0: ਮੌਜੂਦਾ ਸਮੇਂ ਦੀ ਜੇ ਆਪਾਂ ਗੱਲ ਕਰੀਏ ਤਾਂ ਤੁਹਾਡੇ ਕੋਲੇ ਕਿੰਨੇ ਜਿਹੜੇ ਡੱਬੇ ਨੇ, ਤੇ ਇਹਨਾਂ ਦੇ ਫਿਰ ਰੱਖ ਰਖਾਵ ਲਈ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਦੇ?
1: ਸਾਡੇ ਕੋਲੇ 400 ਬਾਕਸ ਨੇ ਸਰ
0: ਜੀ
1: ਮਧੂਮੱਖੀ ਦੇ, ਤੇ ਇਹਦੇ ਨਾਲ ਨਾਲ ਅਸੀਂ ਮੌਸਮ ਦੇ ਹਿਸਾਬ ਨਾਲ ਇਹਨਾਂ ਨੂੰ ਮਾਈਗ੍ਰੇਟ ਕਰਨਾ ਪੈਂਦਾ
0: ਜੀ।
1: ਉਹਦਾ ਇੱਕ ਨਿੱਜੀ ਕਾਰਨ ਇਹ ਹੁੰਦਾ ਹੈ ਕਿ ਹਰ ਇੱਕ ਫੁੱਲ ਦਾ ਇੱਕ ਟਾਈਮ ਹੁੰਦਾ ਹੈ
0: ਜੀ,
1: ਜਿਹੜਾ 15 ਤੋਂ 20 ਦਿਨ ਚੱਲੇ, 20 ਤੋਂ 25 ਦਿਨ ਬਾਅਦ, ਮੈਕਸੀਮਮ 1.5 ਮਹੀਨਾ ਜੀ।
0: ਜੀ,
1: ਇਕੱਲੀ ਸਰੋਂ ਦਾ ਕਰੋਪ ਹੈ ਜਿਹੜਾ 2.5 ਤੋਂ 3 ਮਹੀਨੇ ਚੱਲਦੀ ਹੈ ਸਰ
0: ਜੀ,
1: ਤੇ ਉਹਦੇ ਲਈ ਸਾਨੂੰ ਉਸੇ ਫੁੱਲ ਫਲਾਕੇ ਦੇ ਅਕੋਰਡਿੰਗ ਉਸੇ ਜਗ੍ਹਾ ਤੇ ਲੈ ਕੇ ਜਾਣਾ ਪੈਂਦਾ ਜਿੱਥੇ ਇਹ ਪ੍ਰੋਡਕਸ਼ਨ ਹੁੰਦੀ ਹੈ
0: ਜੀ।
1: ਜੀ ਸਰ,
0: ਜੇ ਆਪਾਂ ਹੁਣ ਕਿਸਮਾਂ ਦੀ ਗੱਲ ਕਰੀਏ, ਮੱਖੀਆਂ ਦੀਆਂ ਕਿਹੜੀਆਂ ਕਿਹੜੀਆਂ ਕਿਸਮਾਂ ਹੁੰਦੀਆਂ ਨੇ, ਤੇ ਇਹਨਾਂ ਵਿੱਚੋਂ ਸਭ ਤੋਂ ਵੱਧ ਜਿਹੜੀ ਸ਼ਹਿਦ ਦੇਣ ਵਾਲੀ ਕਿਸਮ ਕਿਹੜੀ ਹੁੰਦੀ ਹੈ?
1: ਮੱਖੀਆਂ ਦੀਆਂ ਕਿਸਮਾਂ ਤਾਂ ਜੀ ਬਹੁਤ ਤਰ੍ਹਾਂ ਦੀਆਂ ਹੁੰਦੀਆਂ। ਦੇਖੀਏ, ਮੇਨ ਆਪਣੇ ਚ ਸਿਰਾਨਾ
0: ਜੀ,
1: ਐਪੀ ਸਿਰਾਨਾ ਹੋ ਗਈ, ਐਪੀ ਸਮੈਲੀ ਫਿਰਾ ਹੋ ਗਈ
0: ਜੀ,
1: ਤੇ ਖੱਡੂ ਮੱਖੀ ਜਿਹਨੂੰ ਆਪਾਂ ਘਰੇਲੂ ਛੋਟੀ ਮੱਖੀ ਕਹਿ ਦਿੰਦੇ ਹਾਂ
0: ਜੀ,
1: ਨੋਰਮਲ ਤਾਂ ਨਹੀਂ ਦੇਖੀਆਂ ਜਾਂਦੀਆਂ ਆਪਾਂ ਰੂਟੀਨ ਦੇ ਵਿੱਚ ਦੇਖਦੇ ਇੰਡੀਆ ਦੇ ਵਿੱਚ
0: ਜੀ,
1: ਤੇ ਪਰ ਇਹਨਾਂ ਦੇ ਵਿੱਚੋਂ ਮੈਲੀ ਫਿਰਾ ਜਿਹੜੀ ਕਪਾਲਤੂ ਮੱਖੀ ਹੈ, ਯੂਰਪੀਅਨ ਮੱਖੀ ਹੈ
0: ਜੀ,
1: ਇਟਾਲੀਅਨ ਮੱਖੀ ਕਹਿ ਸਕਦੇ ਆਪਾਂ ਨੂੰ, ਤੇ ਉਹ ਕਪਾਲਤੂ ਮੱਖੀ ਦੇ ਤੌਰ ਤੇ ਆਪਾਂ ਬਿਜ਼ਨਸ ਦੇ ਤੌਰ ਤੇ ਕੰਮ ਕਰ ਸਕਦੇ ਹਾਂ ਉਹਦੇ ਚ
0: ਜੀ।
1: ਇਹ ਸਭ ਤੋਂ ਜ਼ਿਆਦਾ ਸ਼ਹਿਦ ਦੀ ਪ੍ਰੋਡਕਸ਼ਨ ਦਿੰਦੀ ਹੈ। ਇੱਕ ਬਕਸਾ ਲਗਭਗ ਜੇ ਮੌਸਮ ਦੇ ਅਕੋਰਡਿੰਗ ਸਹੀ ਰਹਿ ਜੇ
0: ਜੀ
1: ਤਾਂ 35 ਤੋਂ 50 ਕਿਲੋ ਦੀ ਐਵਰੇਜ 1 ਈਅਰ ਦੇ ਹਿਸਾਬ ਨਾਲ ਦਿੰਦਾ ਹੈ
0: ਜੀ। ਇੱਕ ਡੱਬੇ ਦੇ ਵਿੱਚ ਜੇ ਆਪਾਂ ਮੱਖੀਆਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਕਿੰਨੀਆਂ ਮੱਖੀਆਂ ਹੁੰਦੀਆਂ ਨੇ, ਤੇ ਇਹਨਾਂ ਨੂੰ ਜੇ ਆਪਾਂ ਡੱਬਾ ਜਦੋਂ ਸ਼ੁਰੂ ਕਰਨਾ ਹੈ ਉਹਨਾਂ ਨੂੰ ਪਾਉਣ ਦਾ, ਮੱਖੀਆਂ ਨੂੰ ਉਹਦੇ ਵਿੱਚ ਪਾਉਣ ਦਾ ਤਰੀਕਾ ਕੀ?
1: ਸਰ, ਜੇ ਤੁਸੀਂ ਮੱਖੀਆਂ ਦੀ ਸਟਾਰਟਿੰਗ ਦੀ ਗੱਲ ਕਰਦੇ ਹੋ
0: ਜੀ
1: ਸ਼ੁਰੂ ਕਰਨ ਲਈ, ਤਾਂ ਇੱਕ ਆਪਾਂ ਕਿਸੇ ਬੀਕੀਪਰ ਤੋਂ ਪਰਚੇਜ਼ ਕਰਕੇ
0: ਜੀ
1: ਕੰਮ ਸ਼ੁਰੂ ਕਰ ਸਕਦੇ ਹੋ
0: ਜੀ,
1: ਜਿਹਦੇ ਕੋਲ ਆਲਰੇਡੀ ਪਹਿਲਾਂ ਅੱਗੇ ਪ੍ਰੋਡਕਸ਼ਨ ਚੱਲਦੀ ਪਈ ਹੈ
0: ਜੀ।
1: ਤੇ ਦੂਸਰੀ ਗੱਲ ਅਸੀਂ ਕੀਤੀ ਸੀਗੀ ਵੀ ਮੱਖੀਆਂ ਦੀ ਗਿਣਤੀ, ਇਹ ਮੱਖੀਆਂ ਦੀ ਗਿਣਤੀ ਛੱਤਿਆਂ ਤੇ ਨਿਰਭਰ ਕਰਦੀ ਹੈ ਕਿ ਬਕਸ ਦੇ ਵਿੱਚ ਕਿੰਨੇ ਛੱਤੇ ਆ
0: ਜੀ।
1: ਮੈਕਸੀਮਮ ਵਿੱਚ 10 ਛੱਤੇ ਹੁੰਦੇ ਆ ਸਰ, ਤੇ 10 ਛੱਤੇ ਦੇ ਹਰ ਇੱਕ ਛੱਤੇ ਦੇ ਦੋਨੇ ਪਾਸੇ 1000 ਤੋਂ 1500 ਮੱਖੀ ਹੁੰਦੀ ਹੈ।
0: ਇੱਕ ਜਿਹੜੀ ਗੱਲ ਕੀਤੀ ਜਾਂਦੀ ਹੈ ਕਿ ਹਰੇਕ ਬਕਸੇ ਦੇ ਵਿੱਚ ਇੱਕ ਰਾਣੀ ਮੱਖੀ ਹੁੰਦੀ ਹੈ, ਤਾਂ ਕੀ ਰਾਣੀ ਮੱਖੀ ਜਿਹੜੀ ਉਹਦੀ ਗਿਣਤੀ ਛੱਤਿਆਂ ਦੇ ਮੁਤਾਬਕ ਹੁੰਦੀ ਹੈ ਜਾਂ ਡੱਬੇ ਦੇ ਮੁਤਾਬਕ ਇੱਕ ਹੀ ਹੁੰਦੀ ਹੈ, ਤੇ ਉਹਦਾ ਫਿਰ ਕੰਮ ਕੀ ਹੁੰਦਾ?
1: ਸਰ, ਜਿਹੜੀ ਰਾਣੀ ਮੱਖੀ ਹੁੰਦੀ ਹੈ ਇਹ ਮੇਨ ਕੰਮ ਸਾਰੇ ਬੱਖੀ ਨੂੰ ਬਕਸੇ ਨੂੰ ਮੈਨੇਜਮੈਂਟ ਕਰਦੀ ਹੈ
0: ਜੀ।
1: ਇਹਦਾ ਮੇਨ ਕੰਮ ਹੁੰਦਾ ਐਗਲਿੰਗ ਕਰਨਾ, ਐਗਲਿੰਗ ਤੋਂ ਬਿਨਾਂ ਇਹਦੀ ਇੱਕ ਸਮੈਲ ਬਣਦੀ ਹੈ ਜਿਹਦੇ ਕਰਕੇ ਉਹ ਸਾਰਾ ਸਿਸਟਮ ਪਰਿਵਾਰ ਦਾ ਉਹ ਹੀ ਚਲਾਉਂਦੀ ਹੈ, ਤੇ ਹਰ ਇੱਕ ਬਕਸ ਦੇ ਵਿੱਚ ਇੱਕ ਕੋਈ ਬੀ ਕੁਈਨ ਹੁੰਦੀ ਹੈ
0: ਜੀ,
1: ਇਹਨਾਂ ਚ ਮਤਲਬ ਫੀਮੇਲ ਪ੍ਰਧਾਨ ਹੁੰਦੀ ਹੈ।
0: ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਮੌਸਮ ਦਾ ਪ੍ਰਭਾਵ ਜਿਹੜਾ ਕਿ ਹਰ ਜੀਵ ਜੰਤੂ ਹਰ ਫਸਲ ਪੌਦੇ ਤੇ ਪੈਂਦਾ ਹੈ, ਕਿ ਮੱਖੀਆਂ ਦੇ ਉੱਤੇ ਵੀ ਮੌਸਮ ਦਾ ਕਿਸੇ ਤਰ੍ਹਾਂ ਦਾ ਪ੍ਰਭਾਵ ਪੈਂਦਾ ਹੈ ਕਿ ਉਹਨਾਂ ਦੀ ਸਿਹਤਯਾਬੀ ਲਈ ਤੇ ਉਹਨਾਂ ਦੀ

0: ਜਿਹੜੀ ਹੈ ਉਤਪਾਦਕਤਾ ਤੇ ਇਸ ਤਰ੍ਹਾਂ ਦਾ ਕੋਈ ਪ੍ਰਭਾਵ ਪੈਂਦਾ?
1: ਮੱਖੀਆਂ ਦੇ ਮੌਸਮ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਪੈਂਦਾ ਸਰ, ਕਿਉਂਕਿ ਇਹਨਾਂ ਨੇ ਕੰਮ ਕਰਨਾ ਹੁੰਦਾ ਤਕਰੀਬਨ ਉਸੇ ਪੇੜ ਤੇ ਉਸੇ ਕ੍ਰੋਪ ਤੇ ਜਿੱਥੋਂ ਇਹਨਾਂ ਨੂੰ ਫੁੱਲ ਮਿਲਣੇ, ਤੇ ਫੁੱਲਾਂ ਨੂੰ ਡਿਪੈਂਡ ਕਰਦਾ ਵੀ ਉਹ ਮੌਸਮ ਦੇ ਵੈਦਰ ਦੇ ਅਕੋਰਡਿੰਗ ਹੀ ਨੈਕਟਰ ਜਾਂ ਪੋਲਣ ਆਉਣਾ ਹੈ। ਇਹ ਦੋ ਤਰ੍ਹਾਂ ਦੀ ਖੁਰਾਕ ਹੁੰਦੀ ਹੈ, ਇੱਕ ਨੈਕਟਰ ਹੁੰਦਾ, ਇੱਕ ਬੀ ਪੋਲਣ ਹੁੰਦਾ। ਨੈਕਟਰ ਤੋਂ ਸ਼ਹਿਦ ਬਣਦਾ, ਬੀ ਪੋਲਣ ਇੱਕ ਇਹਨਾਂ ਦੀ ਖੁਰਾਕ ਹੁੰਦੀ ਹੈ ਡੇਲੀ ਰੂਟੀਨ ਦੇ ਵਿੱਚ
0: ਜੀ,
1: ਤੇ ਉਹ ਚੀਜ਼ਾਂ ਤਾਂ ਹੀ ਪੋਸੀਬਲ ਹੋ ਸਕਦੀ ਜੇ ਮੌਸਮ ਸਹੀ ਹੈ। ਹਰ ਇੱਕ ਕ੍ਰੋਪ ਦੇ ਹਰ ਇੱਕ ਪੇੜ ਦੇ ਅਕੋਰਡਿੰਗ
0: ਜੀ
1: ਇਹਦਾ ਟੈਂਪਰੇਚਰ ਅਲੱਗ ਅਲੱਗ ਵੇਰੀ ਕਰਦਾ। ਕਿਸੇ ਨੂੰ ਘੱਟ ਟੈਂਪਰੇਚਰ ਤੇ 22-25 ਦੇ ਨਿਕਲਦਾ ਜੀ, ਕੁਛ ਸ਼ਾਇਦ ਕੋਈ 32-33 ਦੇ ਨਿਕਲਦਾ ਜਾ ਕੇ। ਇਸ ਕਰਕੇ ਮੌਸਮ ਦੀ ਤਬਦੀਲੀ ਇਹਦੀ ਉਤਪਾਦਕਤਾ ਤੇ ਬਹੁਤ ਫਰਕ ਪਾਉਂਦੀ ਹੈ
0: ਜੀ।
1: ਤੇ ਹੁਣ ਕੁਛ ਟਾਈਮ ਤੋਂ ਇਨਵਾਇਰਮੈਂਟ ਦੇ ਨਾਲ ਜਿਹੜਾ ਖਿਲਵਾੜ ਹੁੰਦਾ ਆ ਰਿਹਾ ਉਹਦੇ ਅਕੋਰਡਿੰਗ ਮਧੂਮੱਖੀ ਤੇ ਵੀ ਬਹੁਤ ਫਰਕ ਪੈ ਰਿਹਾ।
0: ਜੇ ਆਪਾਂ ਗੱਲ ਕਰੀਏ ਕਿ ਨੇੜੇ ਤੇੜੇ ਜੇਕਰ ਕੋਈ ਫੁੱਲ ਜਾਂ ਫਸਲਾਂ ਨਹੀਂ ਨੇ ਮੱਖੀਆਂ ਦੀ ਖੁਰਾਕ ਦੇ ਲਈ,
1: ਹਾਂਜੀ ਸਰ,
0: ਤਾਂ ਫਿਰ ਉਹਨਾਂ ਦੀ ਖੁਰਾਕ ਲਈ ਹੋਰ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾ ਸਕਦਾ ਜਾਂ ਉਹਨਾਂ ਦਾ ਕੋਈ ਬਣਾਵਟੀ ਖੁਰਾਕ ਕਿਸੇ ਤਰ੍ਹਾਂ ਦਿੱਤੀ ਜਾ ਸਕਦੀ?
1: ਹਾਂਜੀ ਸਰ, ਇਹਨਾਂ ਨੂੰ ਆਰਟੀਫਿਸ਼ਲ ਖੁਰਾਕ ਦਿੱਤੀ ਜਾਂਦੀ ਹੈ। ਜਿਹੜੇ ਸਮੇਂ ਦੇ ਵਿੱਚ ਫੁੱਲ ਫੁਲਾਕਾ ਆਪਣੇ ਏਰੀਏ ਦੇ ਵਿੱਚ ਨਹੀਂ ਹੁੰਦਾ ਉਦੋਂ 50% ਚੀਨੀ ਤੇ 50% ਪਾਣੀ ਦਾ ਘੋਲ ਦੇ ਕੇ ਇਹਨਾਂ ਦੀ ਜਿਉਂਦੇ ਰਹਿਣ ਦੇ ਲਈ ਜ਼ਰੂਰੀ ਹੁੰਦੀ ਹੈ ਜੋ ਖੁਰਾਕ ਉਹ ਪੂਰੀ ਦਿੱਤੀ ਜਾ ਸਕਦੀ ਹੈ। ਤੇ ਇਹ ਖੁਰਾਕ ਉਹਨਾਂ ਟਾਈਮਾਂ ਵਿੱਚ ਜਿਹੜੀ ਖੰਡ ਦਾ ਘੋਲ ਪਾ ਕੇ ਦਿੱਤਾ ਜਾਂਦਾ ਹੈ। ਅੱਜ ਕੱਲ੍ਹ ਲੋਕੀ ਉਹਨਾਂ ਨੂੰ ਕਹਿੰਦੇ ਕਿ ਖੰਡ ਬਣਾ ਕੇ ਖੰਡ ਤੋਂ ਸ਼ਹਿਦ ਬਣਾ ਰਹੇ ਨੇ
0: ਜੀ,
1: ਪਰ ਉਹਨਾਂ ਦੀ 45 ਦਿਨ ਦੀ ਉਮਰ ਹੁੰਦੀ ਹੈ। 45 ਦਿਨ ਦੀ ਉਮਰ ਦੇ ਵਿੱਚ ਜੇ ਇਹਨਾਂ ਨੂੰ ਖੁਰਾਕ ਨਾ ਮਿਲੀ ਬਕਸ ਦੇ ਸਾਡੇ ਖਾਲੀ ਹੋ ਜਾਣੇ ਆ, ਅੱਗੇ ਐਗਲਿੰਗ ਨਹੀਂ ਹੋਣੀ
0: ਜੀ।
1: ਇਸ ਕਰਕੇ ਸਾਨੂੰ ਪਾਉਣੀ ਕਈ ਟਾਈਮਾਂ ਦੇ ਵਿੱਚ ਮਜਬੂਰੀ ਹੋ ਜਾਂਦੀ ਹੈ, ਪਰ ਉਹ ਚੀਜ਼ ਦਾ ਉਹਦਾ ਅਸਰ ਸ਼ਹਿਦ ਦੇ ਵਿੱਚ ਨਹੀਂ ਹੁੰਦਾ, ਕਿਉਂਕਿ ਉਹਨਾਂ ਨੇ ਬਸ ਜੀਵਤ ਰਹਿਣ ਜੋਗੇ ਹੀ ਪਾਉਣੇ ਆ।
0: ਜਿਵੇਂ ਤੁਸੀਂ ਦੱਸਿਆ ਕਿ ਜਿਹੜੀ ਇੱਕ ਸ਼ਹਿਦ ਦੀ ਮੱਖੀ ਦੀ ਉਮਰ ਆ ਉਹ 45 ਦਿਨ ਦੀ ਹੁੰਦੀ ਹੈ, 45 ਦਿਨ ਬਾਅਦ ਜਿਹਨਾਂ ਦੀ ਫਿਰ ਗਿਣਤੀ ਘਟਦੀ ਆ ਜਾਂਦਾ, ਤਾਂ ਫਿਰ ਉਹਨੂੰ ਕਿਸ ਤਰ੍ਹਾਂ ਪੂਰਿਆ ਜਾਂਦਾ?
1: ਅਸਲ ਦੇ ਵਿੱਚ ਸਰ ਇਕੱਲੀ ਵਰਕਰ ਵੀਜ਼ ਦੀ ਉਮਰ 45 ਦਿਨ ਹੁੰਦੀ ਹੈ, ਉਸ ਤੋਂ ਬਾਅਦ ਜਿਹੜਾ ਮੇਲ ਹੁੰਦਾ ਡਰੋਨ ਕਹਿ ਦਿੰਦੇ ਜਿਹਨੂੰ ਆਪਾਂ, ਉਹਦੀ ਉਮਰ 2-3 ਮਹੀਨੇ ਹੁੰਦੀ ਹੈ, ਤੇ ਬੀ ਕੁਈਨ ਦੀ ਉਮਰ 2-3 ਸਾਲ ਹੁੰਦੀ ਹੈ। ਤੇ ਜੇ ਖੁਰਾਕ ਉਹਨਾਂ ਨੂੰ ਪ੍ਰੋਪਰ ਢੰਗ ਨਾਲ ਮਿਲਦੀ ਹੈ ਤਾਂ ਇੱਕ ਬੀ ਕੁਈਨ ਹੈ ਜਿਹੜੀ 1000-1500 ਆਂਡਾ ਡੇਲੀ ਦਾ ਪ੍ਰੋਡਿਊਸ ਕਰਦੀ ਹੈ
0: ਜੀ।
1: ਪਰ ਕਾਰਨ ਉਹ ਹੈ ਜੇ ਉਹਨੂੰ ਖੁਰਾਕ ਨਹੀਂ ਮਿਲ ਰਹੀ ਕਿਸੇ ਕਾਰਨ, ਆਰਟੀਫਿਸ਼ਲ ਵੀ ਨਹੀਂ ਦੇ ਰਹੇ ਆਪਾਂ ਪੋਲਣ ਤੇ ਨੈਕਟਰ ਮਿਲਣਾ ਜ਼ਰੂਰੀ ਹੈ। ਜੇ ਨਹੀਂ ਮਿਲ ਰਿਹਾ ਤਾਂ ਇਹਦੀ ਐਗਲਿੰਗ ਦੀ ਮਾਤਰਾ ਵੀ ਘਟਾ ਦੇਣੀ ਹੈ, ਉਹਨੇ ਆਪਦੀ ਖੁਰਾਕ ਦੇ ਅਨੁਸਾਰ ਹੀ ਐਗਲਿੰਗ ਕਰਨੀ ਹੈ, ਅੱਗੇ ਬੱਚੇ ਪੈਦਾ ਕਰਨੇ ਆ ਵੀ ਜੇ ਆਪਾਂ ਨੂੰ ਪੂਰੀ ਖੁਰਾਕ ਮਿਲ ਰਹੀ ਹੈ। ਤੇ ਇਸ ਕਰਕੇ ਅਸੀਂ ਆਰਟੀਫਿਸ਼ਲ ਵੀ ਦੇਣੀ ਪੈਂਦੀ ਹੈ, ਇਹ ਚ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦੇ ਵੀ ਆਰਟੀਫਿਸ਼ਲ ਦੇਣ ਦੇ ਕਰਕੇ ਡੁਪਲੀਕੇਟ ਸ਼ਾਇਦ ਪੈਦਾ ਕਰਦੇ ਆ
0: ਜੀ। ਕੀ ਇਹਦਾ ਖੁਰਾਕ ਮਿਲਣ ਕਰਕੇ ਜਾਂ ਮੌਸਮ ਦੀ ਤਬਦੀਲੀ ਕਰਕੇ ਪ੍ਰਦੂਸ਼ਣ ਕਰਕੇ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਜਾਂ ਹੋਰ ਤਰ੍ਹਾਂ ਦੀ ਸਮੱਸਿਆ ਵੀ ਮੱਖੀਆਂ ਨੂੰ ਆਉਂਦੀ ਹੈ?
1: ਹਾਂਜੀ ਸਰ, ਬਿਮਾਰੀਆਂ ਮੱਖੀਆਂ ਦੇ ਵਿੱਚ ਕਾਫੀ ਆਉਂਦੀਆਂ
0: ਜੀ।
1: ਮਤਲਬ ਸਭ ਤੋਂ ਵੱਡੀ ਮੋਮੀ ਕੀੜੀ ਦੀ ਹੋ ਗਈ ਹੈ, ਤੇ ਮੈਟ ਹੁੰਦੀ ਹੈ 2-3 ਤਰ੍ਹਾਂ ਦੀ
0: ਜੀ।
1: ਇਹ ਮੈਟ ਵੀ ਕਾਫੀ ਇਫੈਕਟ ਪਾਉਂਦੀ ਹੈ, ਜਦੋਂ ਕਲੋਨੀ ਕੋਈ ਕਮਜ਼ੋਰ ਹੁੰਦੀ ਹੈ
0: ਜੀ
1: ਉਦੋਂ ਹਰ ਕੋਈ ਹਮਲਾ ਕਰਦਾ ਹੈ, ਬਾਹਰੋਂ ਕੋਈ ਜੀਵ ਜੰਤੂ ਵੀ ਮਤਲਬ ਇਸ ਤਰ੍ਹਾਂ ਦੇ ਅਟੈਕ ਕਰਦੇ ਜਿਹੜੇ ਕਮਜ਼ੋਰ ਕਲੋਨੀਆਂ ਹੋ ਜਾਂਦੀਆਂ, ਕਮਜ਼ੋਰ ਬਕਸੇ ਹੋ ਜਾਂਦੇ ਆ। ਤੇ ਇਸ ਲਈ ਆਪਾਂ ਆਰਟੀਫਿਸ਼ਲ ਦੇ ਕੇ ਇਹਨੂੰ ਹੈਲਥੀ ਕਲੋਨੀ ਰੱਖਦੇ ਹਾਂ
0: ਜੀ,
1: ਤਾਂ ਕਿ ਕੋਈ ਬਾਹਰੋਂ ਅਟੈਕ ਨਾ ਕਰ ਸਕੇ।
0: ਜਿਵੇਂ ਕਿ ਬਾਹਰਲੇ ਕੀਟਾਂ ਦੀ ਤੁਸੀਂ ਗੱਲ ਕੀਤੀ ਹੈ ਕਿ ਬਾਹਰਲੇ ਕੁਝ ਕੀਟ ਜਿਹੜੇ ਹਮਲਾਵਰ ਕੀਟ ਹੈ ਉਹਨਾਂ ਦੇ ਨਾਲ ਜਿਹੜਾ ਡੱਬਿਆਂ ਦੀ ਗਿਣਤੀ ਤੇ ਮਾੜਾ ਅਸਰ ਪੈਂਦਾ, ਤਾਂ ਫਿਰ ਇਹਨਾਂ ਤੋਂ ਬਚਾਵ ਦੇ ਲਈ ਕੀ ਪ੍ਰਬੰਧ ਕਰਦੇ?
1: ਅਸਲ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਕਲੋਨੀ ਅਸੀਂ ਮਜ਼ਬੂਤ ਰੱਖਦੇ ਹਾਂ ਸਰ। ਦੂਜੀ ਜਿਵੇਂ ਹੁਣ ਆਪਣੇ ਏਰੀਏ ਦੇ ਵਿੱਚ ਚਿੜੀ ਹੁੰਦੀ ਹੈ, ਗਰਮੀ ਦੇ ਮੌਸਮ ਦੇ ਵਿੱਚ ਚਿੜੀ ਆਉਂਦੀ ਹੈ ਉਹ ਅਟੈਕ ਕਰਦੀ ਹੈ। ਇੱਧਰ ਜਿਵੇਂ ਜੰਮੂ ਸਾਈਡ ਜਾਂਦੇ ਹਾਂ ਤਾਂ ਇੱਕ ਵੱਡਾ ਭੁਮੱਕੜ ਜਿਹੇ ਟਾਈਪ ਦਾ ਇੱਕ ਜਾਨਵਰ ਹੁੰਦਾ, ਕੀਟ ਹੁੰਦਾ, ਉਹ ਵੀ ਹਮਲਾ ਕਰਦਾ, ਉਹ ਵੀ ਮੱਖੀਆਂ ਨੂੰ ਕਾਫੀ ਮਾਤਰਾ ਚ ਖਾਂਦੇ ਆ। ਅਸੀਂ ਉਸ ਜਗ੍ਹਾ ਤੇ ਜਾਣ ਦੀ ਬਜਾਏ ਕਿਸੇ ਹੋਰ ਜਗ੍ਹਾ ਸ਼ਿਫਟ ਕਰ ਲੈਂਦੇ ਹਾਂ। ਤੇ ਬਾਕੀ ਰਹੀ ਗੱਲ ਆਪਣੇ ਕੋਲ ਜਿਵੇਂ ਮੈਟ ਵਗੈਰਾ ਦੀ, ਉਹ ਅਸੀਂ ਇੱਕ ਸਪੈਸ਼ਲ ਤਰੀਕਾ ਹੁੰਦਾ ਜੀ ਵੀ ਮਤਲਬ ਖਾਲੀ ਛੱਤਾਂ ਵਿੱਚ ਪਾ ਕੇ, ਉਹ ਆਉਂਦੀ ਹੈ ਡਰੋਨ ਛੱਤ ਦੇ ਵਿੱਚ ਜਿਹਦੇ ਚ ਮਟੀਰੀਅਲ ਨੂੰ ਵੱਧ ਖੁਰਾਕ ਮਿਲੂਗੀ, ਅਸੀਂ ਉਹ ਖਾਲੀ ਡਰੋਨ ਛੱਤਾਂ ਪਾ ਦਿੰਦੇ ਹਾਂ, ਉਹਦੇ ਵਿੱਚ ਮੈਟ ਜਿੰਨੀ ਵੀ ਆਈ ਉਹਨੂੰ ਕੱਢ ਕੇ ਇੱਕ ਦਫਨ ਕੀਤਾ ਜਾਂਦਾ ਪੂਰਾ। ਉਸ ਤੋਂ ਬਿਨਾਂ ਸਟਿੱਕਾਂ ਹੁੰਦੀਆਂ, ਆਰਟੀਫਿਸ਼ਲ ਵੀ ਆਉਂਦੇ ਸਮਾਨ
0: ਜੀ,
1: ਮੈਡੀਸਨਾਂ ਵੀ ਯੂਜ਼ ਹੋ ਜਾਂਦੀਆਂ, ਪਰ ਉਹ ਬਹੁਤ ਰੇਅਰ ਕਰਦੇ ਅਸੀਂ ਸਰ।
0: ਜਿਹੜੇ ਤੁਸੀਂ ਹੈਗੇ ਕਿ ਕੁਦਰਤੀ ਜਾਂ ਜਿਹੜੇ ਆਮ ਢੰਗ ਤਰੀਕੇ
1: ਆਮ ਢੰਗ ਤਰੀਕੇ ਨਾਲ ਹੀ
0: ਬਚਾਵ ਲਈ ਤੁਸੀਂ ਵਰਤਦੇ ਹੋ। ਕੁਲਦੀਪ ਜੀ, ਤੁਸੀਂ ਦੱਸਿਆ ਕਿ ਮੱਖੀਆਂ ਦੀ ਜਿਹੜੀ ਡੱਬੇ ਦੇ ਵਿੱਚ ਗਿਣਤੀ ਵਿੱਚ ਇਕਸਾਰਤਾ ਰੱਖਣ ਲਈ ਤਾਂ ਅਸੀਂ ਬਣਾਵਟੀ ਤੇ ਕੁਦਰਤੀ ਦੋਨਾਂ ਤਰੀਕਿਆਂ ਦੀਆਂ ਵਰਤੋਂ ਕਰਦੇ ਹੋ, ਤਾਂ ਜੇ ਆਪਾਂ ਹੁਣ ਇਹ ਜਾਣਨਾ ਹੋਵੇ ਤਾਂ ਇਹ ਮੱਖੀ ਪਾਲਕ ਨੂੰ ਕਿਵੇਂ ਪਤਾ ਲੱਗਦਾ ਹੈ ਜਾਂ ਇੱਕ ਕਿਸਾਨ ਵੀਰ ਨੂੰ ਕਿਵੇਂ ਪਤਾ ਲੱਗ ਸਕਦਾ ਕਿ ਹੁਣ ਇਸ ਡੱਬੇ ਦੇ ਵਿੱਚ ਮੱਖੀਆਂ ਦੀ ਗਿਣਤੀ ਘੱਟ ਚੁੱਕੀ ਹੈ ਜਾਂ ਇਹਦੀ ਕਲੋਨੀ ਕਮਜ਼ੋਰ ਹੋ ਚੁੱਕੀ?
1: ਸਰ, ਉਹ ਕੋਈ ਵੀ ਕਿਸਾਨ ਹੈ ਜਿਹੜਾ ਆਪਣੇ ਕਿੱਤੇ ਦੇ ਵਿੱਚ ਕਿੱਤਾ ਕਰਦਾ ਕੰਮ ਕਰਦਾ
0: ਜੀ,
1: ਉਹਦੀ ਰੂਟੀਨ ਦੇ ਚੈੱਕਅਪ ਦੇ ਨਾਲ ਪਤਾ ਲੱਗਦਾ ਰਹਿੰਦਾ ਸਰ ਵੀ ਕਿੰਨੀ ਕੁ ਗਿਣਤੀ ਬਕਸ ਦੇ ਵਿੱਚ। ਬਕਸਾ ਖੋਲਣ ਦੇ ਨਾਲ ਨਾਲ ਆਪਾਂ ਨੂੰ ਉੱਤੋਂ ਦਿਖ ਜਾਣਾ ਬਕਸ ਦੇ ਵਿੱਚ ਕਿੰਨੀ ਕੁ ਗਿਣਤੀ ਚ ਘਟਣਾ ਸ਼ੁਰੂ ਹੋ ਗਿਆ, ਐਗਲਿੰਗ ਘਟਣਾ ਸ਼ੁਰੂ ਹੋ ਗਿਆ।

0: ਰਹੀ ਹੈ, ਕੀ ਪ੍ਰੋਬਲਮ ਆ ਰਹੀ ਹੈ ਆਪਣੇ ਪਕਸ ਦੇ ਵਿੱਚ
1: ਜੀ,
0: ਮਤਲਬ ਹਫ਼ਤੇ ਤੋਂ ਜਾਂ ਪੰਜ ਦਿਨਾਂ ਤੋਂ ਨਿਰੀਖਣ ਕਰਦੇ ਨਾ, ਉਸ ਹਿਸਾਬ ਨਾਲ ਸਾਨੂੰ ਪਤਾ ਲੱਗ ਜਾਂਦਾ ਸਰ
1: ਜੀ। ਤੁਹਾਡੇ ਕਹਿਣ ਮੁਤਾਬਕ ਕਿ ਸਾਨੂੰ ਹਫ਼ਤੇ 10 ਦਿਨਾਂ ਬਾਅਦ ਜਿਹੜਾ
0: ਡਾਕਟਰ ਨਿਰੀਖਣ ਕਰਦੇ ਸਰ, ਉਹਦੇ ਨਾਲ ਨਿਰੀਖਣ ਦੇ ਨਾਲ ਹੀ ਪਤਾ ਲੱਗਦਾ
1: ਜੀ, ਨਿਰੀਖਣ ਕਰਦੇ ਰਹਿਣਾ ਚਾਹੀਦਾ। ਤਾਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ, ਤੁਸੀਂ ਦੱਸਿਆ ਕਿ ਇੱਕ ਡੱਬੇ ਦੇ ਵਿੱਚੋਂ ਜੇਕਰ ਮੌਸਮ ਸਹੀ ਰਹਿੰਦਾ ਤਾਂ 35 ਤੋਂ 50 ਕਿਲੋ ਸ਼ਹਿਦ ਜਿਹੜਾ ਪ੍ਰਾਪਤ ਕੀਤਾ ਜਾ ਸਕਦਾ। ਤਾਂ ਜਦੋਂ ਅਸੀਂ ਸ਼ਹਿਦ ਕੱਢਣਾ ਹੈ ਡੱਬੇ ਦੇ ਵਿੱਚ, ਸਾਡਾ ਸ਼ਹਿਦ ਤਿਆਰ ਹੋ ਗਿਆ, ਤਾਂ ਉਹਦਾ ਫਿਰ ਤਰੀਕਾ ਕੀ ਹੈ, ਉਹਦੀ ਤਕਨੀਕ ਕੀ ਹੈ?
0: ਸਰ ਜਦੋਂ ਸਭ ਤੋਂ ਪਹਿਲਾਂ ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਆਪਣਾ ਮਾਲ ਸ਼ਹਿਦ ਪੂਰੀ ਤਰ੍ਹਾਂ ਸੀਲਡ ਹੋ ਗਿਆ
1: ਜੀ,
0: ਉਹ ਚਟਿਆਈ ਦਿਖਾਉਣ ਲੱਗ ਜੂਗਾ ਸ਼ਹਿਦ ਬਕਸ ਦੇ ਅੰਦਰ, ਤੇ ਗਲੈਸਟਰ ਕੱਢਣੇ ਸ਼ੁਰੂ ਹੋ ਜਾਣਗੇ, ਮਤਲਬ ਵੀ ਛੱਤਾ ਥੋੜਾ ਜਿਹਾ ਉੱਪਰ ਨੂੰ ਉੱਭਰਨ ਲੱਗ ਜਾਣਾ
1: ਜੀ।
0: ਫਿਰ ਆਪਾਂ ਛੱਤਾ ਨਿਰੀਖਣ ਕਰਨ ਦੇ ਨਾਲ ਆਪਾਂ ਦੇਖ ਸਕਦੇ ਹਾਂ ਵੀ ਕਿੰਨੇ ਪਰਸੈਂਟ ਤੱਕ ਸ਼ਹਿਦ ਇਹਦੇ ਚ ਪਾ ਚੁੱਕੀ ਹੈ ਮੱਖੀ
1: ਜੀ,
0: ਉਸ ਦੇ ਅਕੋਰਡਿੰਗ ਉਸਨੂੰ ਇੱਕ ਸਿਸਟਮ ਬਣਿਆ ਹੁੰਦਾ ਸਾਡਾ ਪੂਰਾ
1: ਜੀ।
0: ਉੱਥੇ ਮਸ਼ੀਨ ਲਗਾਉਣੇ ਸ਼ਹਿਦ ਕੱਢਣ ਵਾਲੀ
1: ਜੀ,
0: ਛੱਤੇ ਕੱਢਦੇ ਹਾਂ ਪਹਿਲਾਂ
1: ਜੀ,
0: ਛੱਤੇ ਕੱਢ ਕੇ ਫਿਰ ਉਸਨੂੰ ਉਹਦੀ ਸੀਲ ਬੈਕਸਿੰਗ ਦੀ ਸੀਲ ਹੁੰਦੀ ਉਹ ਕਟਿੰਗ ਕਰਦੇ ਆ
1: ਜੀ,
0: ਫਿਰ ਉਹ ਮਸ਼ੀਨ ਦੇ ਵਿੱਚ ਪਾਉਣੇ ਆ ਤੇ ਉਹਦੇ ਨਾਲ ਨਿਕਲ ਜਾਂਦਾ ਸੈਟ ਸਰ, ਵੈਕਿਊਮ ਪ੍ਰੈਸ਼ਰ ਦੇ ਨਾਲ
1: ਜੀ,
0: ਹਵਾ ਦੇ ਨਾਲ, ਹਵਾ ਦੇ ਦਬਾਅ ਨਾਲ ਹੀ ਨਿਕਲਦਾ ਜਿਹੜੀ ਮਸ਼ੀਨ ਹੁੰਦੀ ਹੈ
1: ਜੀ।
0: ਉਸ ਤੋਂ ਬਾਅਦ ਦੋ ਤਰੀਕੇ ਹੁੰਦੇ ਆ ਸਰ, ਅਸੀਂ ਰਾਹ ਵੀ ਵੇਚ ਸਕਦੇ ਹਾਂ
1: ਜੀ,
0: ਤੇ ਦੂਸਰਾ ਅਸੀਂ ਪ੍ਰੋਸੈਸ ਵੀ ਕਰ ਸਕਦੇ ਹਾਂ। ਪ੍ਰੋਸੈਸ ਦੇ ਦੌਰਾਨ ਇਹ ਹੈ ਕਿ 60 ਡਿਗਰੀ ਤੋਂ ਉੱਪਰ ਨਹੀਂ ਜਾਣਾ ਚਾਹੀਦਾ ਕਦੇ ਵੀ, ਕਿਉਂਕਿ ਉਹਦੀ ਨਿਊਟ੍ਰੀਸ਼ਨ ਵੈਲਿਊ 60 ਡਿਗਰੀ ਤੋਂ ਉੱਪਰ ਜਾਣ ਦੇ ਨਾਲ ਖਤਮ ਹੋ ਜਾਂਦੀ ਹੈ। ਪਰ ਅੱਜ ਕੱਲ੍ਹ ਮਾਰਕੀਟ ਦੇ ਵਿੱਚ ਜਿਹੜੀਆਂ ਵੱਡੀਆਂ ਕੰਪਨੀਆਂ ਸ਼ਹਿਦ ਨੂੰ ਜੰਮਣ ਤੋਂ ਰੋਕਣ ਦੇ ਲਈ 60 ਡਿਗਰੀ ਦੇ ਉੱਪਰ ਹੀ ਹੀਟ ਕਰਦੀਆਂ ਪਈਆਂ ਨੇ, ਉਹ ਹੀਟ ਹੋਏ ਸ਼ਹਿਦ ਦੇ ਵਿੱਚ ਨਾ ਤਾਂ ਉਹ ਟੇਸਟ ਰਹਿਣਾ, ਨਾ ਉਹਦਾ ਕਲਰ ਰਹਿਣਾ, ਨਾ ਉਹਦਾ ਸਵਾਦ ਰਹਿਣਾ
1: ਜੀ।
0: ਇਹ ਚੀਜ਼ਾਂ ਨੂੰ ਕੰਟਰੋਲ ਕਰਨ ਦੀ ਜ਼ਰੂਰਤ ਹੈ
1: ਜੀ।
0: ਜੀ ਸਰ,
1: ਜਦੋਂ ਆਪਾਂ ਸ਼ਹਿਦ ਚੋ ਵੀ ਲਿਆ ਤਾਂ ਉਹਨੂੰ ਆਪਾਂ ਸੰਭਾਲਣਾ ਹੈ, ਤਾਂ ਉਹਦੀ ਫਿਰ ਜਿਹੜੇ ਸਟੋਰ ਕਰਨ ਦੀ ਜਾਂ ਭੰਡਾਰ ਕਰਨ ਦਾ ਕੀ ਸਹੀ ਤਰੀਕਾ?
0: ਤੁਸੀਂ ਨੋਰਮਲ ਤਰੀਕੇ ਨਾਲ ਤੁਸੀਂ ਫਿਲਟਰ ਕਰਕੇ ਕੱਪੜੇ ਦੇ ਵਿੱਚ ਛਾਣ ਕੇ ਵੀ ਤੁਸੀਂ ਘਰ ਦੇ ਵਿੱਚ 1 ਸਾਲ ਤੋਂ 1.5 ਸਾਲ ਦੇ ਵਿੱਚ ਸੈਲਫ ਲਾਈਫ ਹੁੰਦੀ ਹੈ ਸਰ, ਰੱਖ ਸਕਦੇ ਹੋ
1: ਜੀ।
0: ਅਸਲ ਦੇ ਵਿੱਚ ਜੇ ਤੁਸੀਂ ਰਾਹ ਰੱਖਦੇ ਹੋ ਤਾਂ 1 ਸਾਲ ਦੇ ਲਈ, ਜੇ ਤੁਸੀਂ ਪ੍ਰੋਸੈਸ ਕਰਕੇ ਰੱਖਦੇ ਹੋ 60 ਡਿਗਰੀ ਤੱਕ, ਬਸ ਉਹਨੂੰ 1.5 ਸਾਲ ਤੱਕ ਸੈਲਫ ਲਾਈਫ ਹੁੰਦੀ ਹੈ, ਪਰ ਉਸ ਤੋਂ ਬਾਅਦ ਵੀ ਉਹ ਖਰਾਬ ਨਹੀਂ ਹੁੰਦਾ
1: ਜੀ।
0: ਉਹਦੇ ਚ ਦੋ ਤਰ੍ਹਾਂ ਦੀਆਂ ਮਤਲਬ ਕਹਿ ਲਈਏ ਤਾਕਤਾਂ ਹੁੰਦੀਆਂ, ਜਿਵੇਂ ਇੱਕ ਐਂਟੀਆਕਸੀਡੈਂਟ ਹੋ ਗਿਆ ਤੇ ਦੂਜਾ ਐਂਜ਼ਾਈਮ ਹੋ ਗਏ, ਜਿਹੜੇ ਕਿ ਗੱਟ ਹੈਲਥ ਦੇ ਲਈ ਸਭ ਤੋਂ ਬੈਸਟ ਹੁੰਦੇ ਆ ਐਂਜ਼ਾਈਮ
1: ਜੀ।
0: ਪਰ ਉਹਨਾਂ ਦੇ ਦੋਨਾਂ ਦੀ ਜੇ ਤੁਸੀਂ ਗੱਲ ਕਰਦੇ ਹੋ ਕਿ ਸੈਲਫ ਲਾਈਫ 1 ਤੋਂ 1.5 ਸਾਲ ਹੈ ਐਂਜ਼ਾਈਮ ਹੈ ਜਿਹੜੇ, ਤਾਂ 1.5 ਸਾਲ ਬਾਅਦ ਉਹ ਘਟਣਾ ਸ਼ੁਰੂ ਹੋ ਜਾਂਦੇ ਆ
1: ਜੀ।
0: ਸ਼ਾਇਦ ਖਰਾਬ ਨਹੀਂ ਹੁੰਦਾ 1.5 ਸਾਲ ਤੋਂ ਬਾਅਦ, ਪਰ ਐਂਜ਼ਾਈਮ ਬਿਲਕੁਲ ਘਟਣਾ ਸ਼ੁਰੂ ਹੋ ਜਾਂਦੇ, ਦੂਸਰਾ ਉਲਟੀ ਤਰ੍ਹਾਂ ਜਿਹੜੇ ਐਂਟੀਆਕਸੀਡੈਂਟ ਆ ਉਹ ਵਧਣਾ ਸ਼ੁਰੂ ਹੋ ਜਾਂਦੇ ਆ
1: ਜੀ।
0: ਇਸੇ ਕਰਕੇ ਕਹਿੰਦੇ ਆ ਲੋਕ ਜਿੰਨਾ ਪੁਰਾਣਾ ਸ਼ਹਿਦ ਉਨਾ ਚੰਗਾ
1: ਜੀ,
0: ਪਰ ਉਹ ਚੰਗਾ ਉਸ ਐਂਟੀਆਕਸੀਡੈਂਟ ਦੀ ਵਜ੍ਹਾ ਕਰਕੇ ਚੰਗਾ ਮੰਨਿਆ ਜਾਊਗਾ, ਪਰ ਗੱਟ ਹੈਲਥ ਦੇ ਲਈ
1: ਜੀ
0: 1.5 ਸਾਲ ਤੱਕ ਹੀ ਯੂਜ਼ ਕਰਨਾ ਚਾਹੀਦਾ ਸਰ
1: ਜੀ। ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਸ਼ੁੱਧ ਸ਼ਹਿਦ ਹੈ ਉਹਦੀ ਕੀ ਪਛਾਣ?
0: ਸਭ ਤੋਂ ਪਹਿਲਾਂ ਤਾਂ ਸਰ ਇਹ ਹੈ ਕਿ ਜਿੰਨਾ ਚਿਰ ਆਪਾਂ ਪਹਿਲਾਂ ਜਿਹੜੀ ਸ਼ੁੱਧ ਚੀਜ਼ ਕਦੇ ਯੂਜ਼ ਨਹੀਂ ਕੀਤੀ
1: ਜੀ,
0: ਉਹਦੀ ਸ਼ੁੱਧਤਾ ਤੇ ਕਿੰਤੂ ਪਰੰਤੂ ਕਰ ਹੀ ਨਹੀਂ ਸਕਦੇ ਆ। ਇਸ ਲਈ ਕਸਟਮਰ ਨੂੰ ਚਾਹੀਦਾ ਕਿ ਪਹਿਲੀ ਤੋਂ ਪਹਿਲੀ ਵਾਰ ਕਮ ਸੇ ਕਮ ਆਪਾਂ ਰਾਹ ਸ਼ਹਿਦ ਹੀ ਕੰਜ਼ੂਮ ਕਰੀਏ, ਉਸੇ ਫਲੇਵਰ ਦੇ ਅਕੋਰਡਿੰਗ, ਉਸੇ ਫਲੋਰੇ ਦੇ ਅਕੋਰਡਿੰਗ, ਜਿਵੇਂ ਆਪਣੇ ਕੋਲ ਹੁਣ ਇਧਰਲੇ ਏਰੀਏ ਚ ਬਠਿੰਡੇ ਏਰੀਏ ਚ ਬੇਰੀ ਦਾ ਸ਼ਹਿਦ ਮਿਲ ਜਾਂਦਾ, ਟਾਲੀ ਦਾ ਸ਼ਹਿਦ ਮਿਲ ਜਾਂਦਾ, ਫਿਰ ਕੜੀ ਪੱਤੇ ਦਾ ਸ਼ਹਿਦ ਹਿਮਾਚਲ ਸਾਈਡ ਮਿਲ ਜਾਂਦਾ, ਫਿਰ ਅੱਗੇ ਬਰਸੀਮ ਦਾ ਆ ਜਾਂਦਾ, ਫਿਰ ਅਜਮੈਨ ਦਾ ਆ ਜਾਂਦਾ, ਸੌਂਫ ਦਾ ਆ ਜਾਂਦਾ, ਕਿੱਕਰ ਦਾ ਆ ਜਾਂਦਾ, ਧਨੀਏ ਦਾ ਆ ਜਾਂਦਾ, ਅਲੱਗ ਅਲੱਗ ਆਪਣੇ ਇੰਡੀਆ ਦੇ ਵਿੱਚ 20 ਤੋਂ 25 ਤਰ੍ਹਾਂ ਦੇ ਫਲੋਰੇ ਹੁੰਦੇ ਆ। ਜੇਕਰ ਆਪਾਂ ਉਹ ਫਲੋਰੇ ਦੇ ਅਕੋਰਡਿੰਗ, ਟੇਸਟ ਦੇ ਅਕੋਰਡਿੰਗ ਸ਼ਹਿਦ ਖਰੀਦੇ ਕਿਸੇ ਵੀ ਬੀਕੀਪਰ ਤੋਂ, ਤਾਂ ਤੁਹਾਨੂੰ ਇੱਕ ਵਾਰ ਖਾਣ ਦੇ ਨਾਲ ਟੇਸਟ ਦਾ ਪਤਾ ਲੱਗ ਜੂਗਾ, ਸਮੈਲ ਦਾ ਪਤਾ ਲੱਗ ਜੂਗਾ। ਸਭ ਤੋਂ ਵੱਡੀ ਲੈਬੋਰਟਰੀ ਆ ਟੇਸਟ, ਅਜੀਬ ਹੈ ਜੇ ਆਪਾਂ ਮੇਜ਼ਰ ਕਰ ਸਕਦੇ ਹਾਂ ਉਸ ਚੀਜ਼ ਨੂੰ, ਤਾਂ ਇਸ ਤੋਂ ਵੱਡਾ ਕੁਛ ਨਹੀਂ। ਪਰ ਮਾਰਕੀਟ ਦੇ ਵਿੱਚ ਕੀ ਹੈ, ਕੋਈ ਫਲੇਵਰ ਨਹੀਂ ਆ ਰਿਹਾ, ਕੋਈ ਉਹਦਾ ਕਲਰ ਨਹੀਂ ਆ ਰਿਹਾ, ਜਦੋਂ ਤੱਕ ਆਪਾਂ ਨੂੰ ਇਹ ਨਹੀਂ ਪਤਾ ਲੱਗਣਾ ਵੀ ਪਿਓਰਿਟੀ ਦੀ ਪਹਿਚਾਣ ਆਪਾਂ ਕਰੀਏ ਕਿਵੇਂ। ਟੇਸਟ ਤੋਂ ਬਿਨਾਂ ਕੋਈ ਵੱਡੀ ਪਹਿਚਾਣ ਨਹੀਂ ਉਸਦੀ। ਵੈਸੇ ਤਾਂ ਥੋੜੇ ਥੋੜੇ ਤਰੀਕੇ ਹੈਗੇ ਆ, ਜਿਵੇਂ ਤੁਸੀਂ ਕੱਚ ਦੇ ਗਲਾਸ ਦੇ ਵਿੱਚ ਪਾਣੀ ਪਾਓਗੇ ਤੇ ਸ਼ਹਿਦ ਦੀਆਂ ਥੋੜੇ ਡ੍ਰੌਪ ਪਾਓਗੇ ਤਾਂ ਸਿੱਧਾ ਵੜ ਜਾਣਾ, ਜਿਹਦੇ ਚ ਚੀਨੀ ਮਿਕਸ ਹੋਣੀ ਹੈ ਤਾਂ ਉਹਨੇ ਫੈਲ ਜਾਣਾ। ਇਸ ਤੋਂ ਇਲਾਵਾ ਕਈ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ। ਵੈਸੇ ਤਾਂ ਹੁਣ ਯੂਨੀਵਰਸਿਟੀ ਵੱਲੋਂ ਐਗਮਾਰਕ ਵਾਲੇ ਜੋ ਹੈਗੇ ਆ ਕਿ ਡਿਪਾਰਟਮੈਂਟ, ਉਹਨਾਂ ਕੋਲ ਟੈਸਟਿੰਗ ਕਿੱਟ ਕੱਢੀ ਗਈ ਹੋਈ ਜਿਹਦੇ ਨਾਲ ਆਪਾਂ ਅਡਲਟਰੇਸ਼ਨ ਚੈੱਕ ਕਰ ਸਕਦੇ ਹਾਂ।
1: ਵੈਸੇ ਤਾਂ ਤੁਸੀਂ ਦੱਸਿਆ ਕਈ ਤਰੀਕਿਆਂ ਨਾਲ ਅਸੀਂ ਸ਼ਹਿਦ ਦੀ ਜਿਹੜੀ ਸ਼ੁੱਧਤਾ ਚੈੱਕ ਕਰ ਸਕਦੇ ਹਾਂ, ਇਹ ਜਿਹੜੇ ਤਰੀਕੇ ਨੇ ਅਸਲ ਦੇ ਵਿੱਚ ਹਰੇਕ ਬੰਦੇ ਨੂੰ ਨਹੀਂ ਪਤਾ ਹੁੰਦੇ, ਕਿਉਂਕਿ ਜਿਵੇਂ ਕਿ ਤੁਸੀਂ ਇਸ ਕਿੱਤੇ ਨਾਲ ਜੁੜੇ ਹੋਏ ਆ, ਤੁਸੀਂ ਇਹਨਾਂ ਤਰੀਕਿਆਂ ਤੋਂ ਜਾਣੂ ਹੋ ਸਕਦੇ ਹੋ ਚੰਗੀ ਤਰ੍ਹਾਂ। ਪਰ ਜਿਹੜਾ ਇੱਕ ਆਮ ਬੰਦਾ, ਜੇ ਉਹਨੇ ਸ਼ੁੱਧ ਸ਼ਹਿਦ ਦੀ ਪਛਾਣ ਕਰਨੀ ਹੋਵੇ, ਤਾਂ ਕੀ ਉਹਦੇ ਲਈ ਵੀ ਕੋਈ ਸਿੱਧਾ ਜਾਂ ਸਰਲ ਤਰੀਕਾ ਹੈ?
0: ਸਰਲ ਤਰੀਕਾ ਤਾਂ ਸਰ ਟੇਸਟ ਹੀ ਹੈ ਸਭ ਤੋਂ ਵੱਡਾ। ਦੂਸਰੀ ਗੱਲ, ਜਦੋਂ ਉਹਨੂੰ ਉਸ ਟੇਸਟ ਦੇ ਅਕੋਰਡਿੰਗ ਲੈਣ ਲੱਗ ਜੂਗਾ, ਤਾਂ ਅਗਲੀ ਵਾਰ ਕਿਸੇ ਵੀ ਬੰਦੇ ਤੋਂ, ਕਿਸੇ ਵੀ ਬੀਕੀਪਰ ਤੋਂ ਖਰੀਦੂਗਾ ਤਾਂ ਉਹ ਦੱਸ ਸਕਦਾ ਵੀ ਟੇਸਟ ਦਾ ਕੀ ਫਰਕ ਹੈ
1: ਜੀ,
0: ਇਹਦਾ ਰੰਗ ਦਾ ਕੀ ਫਰਕ ਹੈ। ਰੰਗ, ਸਵਾਦ ਤੇ ਜੰਮਣ ਦੀ ਕੰਡੀਸ਼ਨ ਉਸ ਚੀਜ਼ ਤੇ ਡਿਪੈਂਡ ਕਰਦੀ ਹੈ ਜਿਸ ਚੀਜ਼ ਤੋਂ ਰਸ

0: ਸਕਦੇ।
1: ਤੁਹਾਡੇ ਕਹਿਣ ਮੁਤਾਬਕ ਜੇ ਅਸੀਂ ਸ਼ੁੱਧਤਾ ਦੀ ਪਛਾਣ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਜਿਹੜੇ ਸਵਾਦ ਨੇ ਵੱਖ ਵੱਖ ਤਰ੍ਹਾਂ ਦੇ ਸ਼ਹਿਦਾਂ ਦੇ ਉਹ ਸਾਨੂੰ ਪਤਾ ਹੋਣੇ ਚਾਹੀਦੇ ਆ, ਜਿਹਦੇ ਤੋਂ ਅਸੀਂ ਉਹਦੀ ਸ਼ੁੱਧਤਾ ਦੀ ਪਛਾਣ ਕਰ ਸਕਦੇ।
0: ਅਸਲ ਵਿੱਚ 2017 ਦੇ ਵਿੱਚ ਇੱਕ ਟੈਸਟ ਹੋਇਆ ਸੀਗਾ, ਐਨਮਨ ਟੈਸਟ ਹੋਇਆ ਸੀਗਾ ਇੰਡੀਆ ਦੇ ਵਿੱਚ, ਜਿਹਦੇ ਚੋਂ 13 ਕੰਪਨੀਆਂ ਚੋਂ 10 ਫੇਲ ਹੋ ਗਈਆਂ ਸੀ ਇਹਨਾਂ ਵਜ੍ਹਾ ਕਰਕੇ, ਕਿਉਂਕਿ ਇੰਡੀਆ ਦੇ ਵਿੱਚ ਜੋ ਟੈਸਟ ਹੋ ਰਹੇ ਨੇ ਛੋਟੇ ਲੈਵਲ ਦੇ ਹੋ ਰਹੇ ਨੇ ਉਹ ਸਰਟੀਫਾਈਡ ਹੁੰਦੇ ਆ, ਸਾਡੇ ਚੀਜ਼ ਇੰਡੀਆ ਚ ਪਾਸ ਹੋ ਗਈ ਹੈ ਤੇ ਫੋਰਨ ਦੇ ਵਿੱਚ ਫੇਲ ਹੋ ਜਾਂਦੀ ਹੈ, ਇਸੇ ਲਈ ਕੋਈ ਟੈਸਟ ਐਡਾ ਦੇ ਬਣੇ ਨੀ ਗੇ। ਆਪਣੇ ਇੰਡੀਆ ਚ ਵਿੱਚ ਐਨਐਮਐਨ ਟੈਸਟ ਹੁੰਦਾ ਪਰ 18-20 ਹਜ਼ਾਰ ਦਾ ਟੈਸਟ ਹੈ, ਨੋਰਮਲ ਬੰਦਾ ਨਹੀਂ ਕਰਵਾ ਸਕਦਾ, ਪਰ ਇਹ ਰਿਪੋਰਟ ਦਿੰਦੇ ਆ ਜਿਹੜਾ ਟੈਸਟ ਕਰਾਉਂਦੇ ਨੇ ਉਹ ਚੀਜ਼ ਹੋਰ ਹੁੰਦੀ ਹੈ ਤੇ ਜਿਹੜਾ ਫਿਲਿੰਗ ਕਰਦੇ ਉਹ ਚੀਜ਼ ਹੋਰ ਹੁੰਦੀ ਹੈ, ਫਿਰ ਆਪਾਂ ਇਸਦੀ ਚੋਰੀ ਨੂੰ ਫੜ ਨਹੀਂ ਸਕਦੇ। ਤਾਂ ਕਰਕੇ ਦੇਖੋਗੇ ਜਿੰਨੀ ਇੰਡੀਆ ਦੇ ਵਿੱਚ ਪ੍ਰੋਡਕਸ਼ਨ ਹੁੰਦੀ ਹੈ ਉਸ ਤੋਂ ਜ਼ਿਆਦਾ ਕੰਜ਼ੂਮ ਕਰਾ ਰਹੇ ਨੇ, ਐਕਸਪੋਰਟ ਕਰ ਰਹੇ ਨੇ, ਕਿੱਥੋਂ ਆ ਰਿਹਾ? ਜਿੰਨੀ ਪ੍ਰੋਡਕਸ਼ਨ ਹੋ ਰਹੀ ਹੈ ਉਸ ਤੋਂ ਜ਼ਿਆਦਾ ਆ ਰਿਹਾ, ਤੇ ਬੀ ਕੀਪਰ ਨੂੰ ਪੂਰਾ ਰੇਟ ਨਹੀਂ ਮਿਲਦਾ ਪਿਆ, ਉੱਪਰੋਂ ਮਾਰਕੀਟ 'ਚ ਪਰਮਾਨੈਂਟਲੀ ਸ਼ਾਇਦ ਅਧੇਲੇ ਨਾ ਵਿਕਦਾ ਪਿਆ। ਇਹੀ ਸਭ ਤੋਂ ਵੱਡਾ ਕਾਰਨ ਹੈ ਕਿ ਅਡਲਟਰੇਸ਼ਨ ਬਹੁਤ ਜ਼ਿਆਦਾ ਹੱਦ ਤੱਕ ਹੋ ਚੁੱਕੀ ਹੈ। ਜਦੋਂ ਤੱਕ ਤੁਸੀਂ ਅਰੋਮੇ ਦੇ ਅਕੋਰਡਿੰਗ ਸ਼ਾਇਦ ਨਹੀਂ ਲੈਣਾ ਪਸੰਦ ਕਰੋਗੇ, ਉਹਨਾਂ ਤੱਕ ਤੁਹਾਨੂੰ ਇੰਨਾ ਠੱਗੀ ਹੁੰਦੀ ਰਹੂਗੀ। ਜਦੋਂ ਤੁਸੀਂ ਨੈਚੁਰਲ ਅਰੋਮਾ, ਰੰਗ, ਸਵਾਦ ਪਹਿਚਾਣ ਕੇ ਤੁਸੀਂ ਚੀਜ਼ ਖਰੀਦਣਾ ਸ਼ੁਰੂ ਕਰ ਦੋਗੇ ਕਿਸੇ ਵੀ ਚੀਜ਼ ਦੇ ਵਿੱਚ, ਸ਼ਹਿਦ ਤੋਂ ਬਿਨਾਂ ਵੀ, ਜੇ ਆਪਾਂ ਹਲਦੀ ਲੈਣੀ ਹੈ ਜਾਂ ਤੇਲ ਲੈਣਾ, ਉਹਦੀ ਸਮੈਲ ਹੁੰਦੀ ਹੈ ਵੱਖਰੀ, ਆਪਾਂ ਉਸ ਦੇ ਅਕੋਰਡਿੰਗ ਲਵਾਂਗੇ ਤਾਂ ਉਹ ਬੈਟਰ ਆਈ, ਤੇ ਜਦੋਂ ਉਹਦੇ ਵਿੱਚ ਕੋਈ ਮਿਲਾਵਟ ਕੀਤੀ ਗਈ ਹੈ ਉਹਦਾ ਰੰਗ, ਸਵਾਦ, ਟੇਸਟ ਸਭ ਕੁਝ ਚੇਂਜ ਹੋ ਜਾਣਾ।
1: ਇਸੇ ਗੱਲ ਦੇ ਵਿੱਚ ਹੀ ਆਪਾਂ ਥੋੜਾ ਹੋਰ ਵਾਧਾ ਕਰਕੇ ਮੈਂ ਤੁਹਾਡੇ ਤੋਂ ਥੋੜੀ ਜੀ ਜਾਣਕਾਰੀ ਸ਼ਹਿਦ ਦੇ ਰੂਪ ਦੇ ਪੱਖ ਤੋਂ ਵੀ, ਦਿੱਖ ਦੇ ਪੱਖ ਤੋਂ ਵੀ ਲੈਣੀ ਚਾਹੂੰਗਾ ਕਿ ਜਿਵੇਂ ਕਿ ਅਕਸਰ ਕਹਿ ਦਿੱਤਾ ਜਾਂਦਾ ਕਿ ਜੰਮਿਆ ਹੋਇਆ ਜਿਹੜਾ ਸ਼ਹਿਦ ਹੁੰਦਾ ਉਹਦੇ ਵਿੱਚ ਖੰਡ ਘੁਲੀ ਹੁੰਦੀ ਹੈ, ਜਾਂ ਕਈ ਲੋਕਾਂ ਦਾ ਇਹ ਵੀ ਮੰਨਣਾ ਕਿ ਜਿਹੜਾ ਜੰਮਿਆ ਹੋਇਆ ਸ਼ਹਿਦ ਆ ਉਹੀ ਸ਼ੁੱਧ ਹੁੰਦਾ, ਤਾਂ ਕੀ ਜਿਹੜੇ ਜੰਮੇ ਹੋਏ ਸ਼ਹਿਦ 'ਚ ਜਾਂ ਜਿਹੜਾ ਸ਼ਹਿਦ ਇੱਕ ਤਰਲ ਰੂਪ ਦੇ ਵਿੱਚ ਸਾਨੂੰ ਮਿਲਦਾ ਉਹਦੇ ਨਾਲ ਵੀ ਸ਼ੁੱਧਤਾ ਦੀ ਪਛਾਣ ਕੀਤੀ ਜਾ ਸਕਦੀ ਹੈ?
0: ਹਾਂਜੀ ਸਰ, ਪਰ ਇਹਦੇ 'ਚ ਜੰਮਣ ਜਾਂ ਨਾ ਜੰਮਣ ਦੀ ਕੰਡੀਸ਼ਨ ਨਾਲ ਇਹਦੀ ਸ਼ੁੱਧਤਾ ਤੇ ਕੋਈ ਫਰਕ ਨਹੀਂ ਪੈਂਦਾ ਸਰ। ਇਹ ਬੇਸਿਕਲੀ ਜੰਮਣ ਦਾ ਕਾਰਨ ਹੁੰਦਾ ਗਲੂਕੋਜ਼ ਦੀ ਮਾਤਰਾ, ਜਿਸ ਵੀ ਕਿਸੇ ਪੇੜ ਤੋਂ ਕਿਸੇ ਵੀ ਕ੍ਰੋਪ ਤੋਂ ਸ਼ਹਿਦ ਆ ਰਿਹਾ ਉਹਦੇ ਫੁੱਲਾਂ ਦੇ ਵਿੱਚ ਜਿੰਨੀ ਗਲੂਕੋਜ਼ ਦੀ ਮਾਤਰਾ ਜ਼ਿਆਦਾ ਹੋਊਗੀ ਉਹਦੇ ਜੰਮਣ ਦੀ ਤੀਬਰਤਾ ਉਨੀ ਜ਼ਿਆਦਾ ਹੋਊਗੀ। 5 ਤੋਂ 15 ਡਿਗਰੀ ਦੇ ਟੈਂਪਰੇਚਰ ਤੇ ਗਲੂਕੋਜ਼ ਦੇ ਕੰਟੈਂਟ ਦੀ ਮਾਤਰਾ ਦੇ ਹਿਸਾਬ ਨਾਲ ਇਹਦਾ ਜੰਮਣ ਦਾ ਟਾਈਮਿੰਗ ਹੁੰਦੀ ਹੈ, ਤੇ ਜਿੰਨਾ ਜੰਮ ਗਿਆ ਸ਼ਹਿਦ, ਕੋਈ ਜੰਮੇ ਹੋਏ ਸ਼ਹਿਦ ਨੂੰ ਆਪਾਂ ਗਲਤ ਨਹੀਂ ਕਹਿ ਸਕਦੇ, ਤੇ ਜਾਂ ਹੀ ਆਪਾਂ ਲਿਕੁਇਡ ਸ਼ਹਿਦ ਨੂੰ ਵੀ ਪੂਰੀ ਤਰ੍ਹਾਂ ਕਹਿ ਸਕਦੇ ਵੀ ਸਹੀ ਹੈ। ਦੋਨਾਂ ਦੇ ਵਿੱਚ ਸਮਾਨਤਾ ਹੁੰਦੀ ਹੈ ਸਰ, ਕੋਈ ਸ਼ਹਿਦ ਜੰਮ ਜਾਂਦਾ ਕੋਈ ਨਹੀਂ ਜਾਂਦਾ। ਹੁਣ ਜਿਹੜਾ ਮਾਰਕੀਟ ਦੇ ਵਿੱਚ ਜੰਮਣ ਤੋਂ ਹਟਾਉਣ ਦੇ ਰੋਕਣ ਦੇ ਲਈ ਹਾਈ ਹੀਟ ਤੇ ਗਰਮ ਕਰਦੇ ਨੇ, ਉਹਦੀ ਨਿਊਟ੍ਰੀਸ਼ਨ ਵੈਲਿਊ ਜ਼ੀਰੋ ਹੋ ਜਾਂਦੀ ਹੈ, ਉਹ ਇੱਕ ਸਿਰਪ ਰਹਿ ਜਾਂਦਾ, ਤੇ ਉਹ ਸਿਰਪ ਦੀ ਬਜਾਏ ਉਹ ਜ਼ਿੰਦਗੀ ਭਰ ਦੀ ਗਰੰਟੀ ਦੇ ਸਕਦੇ ਕਿ ਜੰਮੂ ਆਣਾ, ਪਰ ਉਹ ਵੀ ਸ਼ੁੱਧ ਨਹੀਂ। ਦੂਜੇ ਪਾਸੇ ਜੇ ਕਿਸੇ ਬੀਕੀਪਰ ਤੋਂ ਸ਼ਹਿਦ ਲੈ ਕੇ ਜਾਂਦਾ ਕੋਈ ਉਹ ਜੰਮ ਗਿਆ, ਉਹ ਤੁਸੀਂ ਕਹਿ ਰਹੇ ਹੋ ਕਿ ਇਹ ਡੁਪਲੀਕੇਟ ਹੈ, ਪਰ ਉਸ ਨੂੰ ਵੀ ਡੁਪਲੀਕੇਟ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਹਦੀ ਤੀਬਰਤਾ ਸੀਗੀ ਜੰਮਣਾ ਸੀ, ਉਹ ਨੈਚੁਰਲ ਗੁਣ ਹੈ। ਜਿਵੇਂ ਸ਼ਹਿਦ ਤੋਂ ਬਿਨਾਂ ਕਈ ਚੀਜ਼ਾਂ ਵਸਤਾਂ ਹੈਗੀਆਂ, ਜਿਵੇਂ ਦੇਸੀ ਘਿਓ ਹੈਗਾ ਇਹ ਵੀ ਜੰਮ ਜਾਣਾ ਆਪਦੀ ਨੈਚੁਰਲ ਫਾਰਮ ਦੇ ਵਿੱਚ ਆ ਕੇ, ਤੇ ਕੋਕੋਨਟ ਓਇਲ ਹੈਗਾ ਉਹ ਵੀ ਜੰਮ ਜਾਣਾ ਆਪਣੇ ਨੈਚੁਰਲ ਫਾਰਮ ਦੇ ਵਿੱਚ ਆ ਕੇ। ਇੱਦਾਂ ਹੀ ਸ਼ਹਿਦ ਦੇ ਨੈਚੁਰਲ ਗੁਣ ਹੈ, ਜੰਮਣਾ ਜਾਂ ਨਾ ਜੰਮਣਾ ਦੀ ਪਿਓਰਿਟੀ ਤੇ ਕੋਈ ਕਿੰਤੂ ਬਰੰਤ ਨਹੀਂ ਕਰ ਸਕਦਾ, ਉਹ ਅਲੱਗ ਅਲੱਗ ਵਰਾਇਟੀ ਤੇ ਡਿਪੈਂਡ ਕਰਦਾ ਸੀ।
1: ਤਾਂ ਕੁਲਦੀਪ ਸਿੰਘ ਜੀ, ਤੁਹਾਡੇ ਕਹਿਣ ਦੇ ਮੁਤਾਬਕ ਸ਼ੁੱਧਤਾ ਦੀ ਪਛਾਣ ਦਾ ਵੱਡਾ ਜਿਹੜਾ ਪ੍ਰਮਾਣ ਹੈ ਉਹ ਸਾਡੀ ਜੀਭ ਹੈ, ਸਾਡਾ
0: ਸਵਾਦ ਤੇ ਟੇਸਟ।
1: ਤੇ ਆਪਾਂ ਆਪਣੀ ਗੱਲਬਾਤ ਨੂੰ ਅੱਗੇ ਤੋਰਦੇ ਹਾਂ, ਜੇ ਆਪਾਂ ਵਪਾਰਕ ਪੱਖੋਂ ਮੱਖੀ ਪਾਲਣ ਦੀ ਗੱਲ ਕਰੀਏ ਤਾਂ ਸ਼ਹਿਦ ਤੋਂ ਇਲਾਵਾ ਮੱਖੀ ਤੋਂ ਹੋਰ ਕਿਹੜੇ ਕਿਹੜੇ ਪਦਾਰਥ ਹੈ ਜਿਹੜੇ ਪ੍ਰਾਪਤ ਕੀਤੇ ਜਾ ਸਕਦੇ?
0: ਸਰ, ਸ਼ਹਿਦ ਤੋਂ ਇਲਾਵਾ ਇਹ ਚ ਬੀ ਵੈਕਸ ਹੁੰਦੀ ਹੈ ਸਾਡੀ ਸਰ,
1: ਜੀ
0: ਬੀ ਪੋਲਨ ਹੋ ਗਿਆ, ਬੀ ਪਰਪੋਲਿਸ ਹੋ ਗਿਆ, ਬੀ ਵੈਨਮ ਹੋ ਗਈ, ਤੇ ਰੋਇਲ ਜੈਲੀ ਸਰ, ਇਹ 6 ਪ੍ਰੋਡਕਟ ਹੁੰਦੇ ਆ। ਤੇ ਲਾਸਟ ਤੇ ਅਗੇ ਸ਼ਹਿਦ ਬਣਦਾ, ਪਰ ਅੱਜ ਕੱਲ ਬੀਕੀਪਰ ਜਿਹੜੀ ਇੰਡੀਆ ਦੇ ਵਿੱਚ ਹੈ ਸ਼ਹਿਦ ਤੇ ਡਿਪੈਂਡ ਰਹਿ ਗਿਆ, ਹੁਣ ਥੋੜਾ ਬਹੁਤ ਨਾਲ ਬੀ ਪੋਲਨ ਦਾ ਥੋੜਾ ਰੁਝਾਨ ਵਧਿਆ ਜੀ, ਪਰ ਇਸ ਤੋਂ ਇਲਾਵਾ ਜੇ ਬੀਕੀਪਰ ਨਾਲ ਨਾਲ ਆਪਣੇ ਦੂਜੇ ਪ੍ਰੋਡਕਟਾਂ ਵੱਲ ਵੀ ਧਿਆਨ ਦਊਗਾ ਤਾਂ ਇੱਕ ਮੁਨਾਫੇ ਦਾ ਕਿੱਤਾ ਸਾਬਤ ਹੋ ਸਕਦਾ ਸਰ।
1: ਇਹ ਫਿਰ ਬੀ ਪੋਲਨ ਆ ਜਿਹੜਾ ਇਹ ਕਿਸ ਕੰਮ ਆਉਂਦਾ?
0: ਇਹ ਸਰ ਇੱਕ ਹਾਈ ਨਿਊਟ੍ਰੀਸ਼ਨ ਵੈਲਿਊ ਸੁਪਰ ਫੂਡ ਹੁੰਦਾ ਸਰ, ਜਿਵੇਂ ਆਪਾਂ ਨੂੰ ਸ਼ੂਗਰ ਦੀ ਪ੍ਰੋਬਲਮ ਹੈਗੀ ਹੈ, ਡਾਇਬਟੀਜ਼ ਦੀ ਹੈਗੀ ਹੈ, ਇਨਫਲੇਮੈਂਟਰੀ ਹੈਗੀ ਹੈ, ਕੋਈ ਪ੍ਰੋਬਲਮ ਹੈਗੀ ਹੈ, ਕੋਈ ਐਂਟੀਆਕਸੀਡੈਂਟ ਦੀ ਮਤਲਬ ਕਮੀ ਹੈਗੀ ਹੈ ਸਰੀਰ ਦੇ ਵਿੱਚ, ਲਗਭਗ ਇਹਦੇ ਵਿੱਚ ਵਿਟਾਮਿਨ ਮਿਨਰਲ ਪੂਰੇ ਹੁੰਦੇ, ਕੰਪਲੀਟ ਹੁੰਦੇ ਆ ਸਰ, B1, B2, B6 ਤੇ B12 ਇਹ ਕੰਪਲੀਟ ਹੁੰਦਾ ਹੈ। ਐਂਟੀਆਕਸੀਡੈਂਟ ਦੀ ਮਾਤਰਾ 1 ਕਿਲੋ ਨਾਰ ਦੇ ਬਰਾਬਰ 50 ਗ੍ਰਾਮ ਹੈ, 50 ਗ੍ਰਾਮ ਬੀ ਪੋਲਨ ਲਓਗੇ 1 ਕਿਲੋ ਨਾਰ ਦੇ ਵਿੱਚ 19 ਐਂਟੀਆਕਸੀਡੈਂਟ ਹੋਣਗੇ ਸਰ। ਐਂਟੀਆਕਸੀਡੈਂਟ ਦੇ ਵਿੱਚ ਕਿੰਗ ਆ ਸਰ ਸਭ ਤੋਂ ਜ਼ਿਆਦਾ, ਕਿਉਂਕਿ ਉਹੀ ਇਮਿਊਨਿਟੀ ਬੂਸਟ ਕਰਨੀ ਹੈ।
1: ਜੀ ਕਿਸਾਨ ਵੀਰੋ ਤੇ ਭੈਣੋ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦਾ ਪ੍ਰੋਗਰਾਮ ਕਿਸਾਨਵਾਣੀ, ਤੇ ਅੱਜ ਇਸ ਪ੍ਰੋਗਰਾਮ ਤਹਿਤ ਅਸੀਂ ਪਹੁੰਚੇ ਹੋਏ ਹਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਾਂਡੀ, ਜਿੱਥੇ ਅਸੀਂ ਗੱਲਬਾਤ ਕਰ ਰਹੇ ਹਾਂ ਮਧੂਮੱਖੀ ਪਾਲਕ ਕੁਲਦੀਪ ਸਿੰਘ ਨਾਲ। ਤਾਂ ਕੁਲਦੀਪ ਸਿੰਘ ਜੀ, ਆਪਾਂ ਆਪਣੀ ਗੱਲਬਾਤ ਦਾ ਸਿਲਸਿਲਾ ਅੱਗੇ ਤੋਰਦੇ ਹਾਂ, ਤੇ ਹੁਣ ਇੱਕ ਮਧੂਮੱਖੀ ਪਾਲਕ ਵਜੋਂ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ ਕਿ ਇਸ ਕਿੱਤੇ ਨਾਲ ਜੁੜਿਆ ਹੋਇਆ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਾਂ ਵਰਤਮਾਨ ਸਮੇਂ ਤੁਹਾਨੂੰ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ?
0: ਸਰ, ਸਭ ਤੋਂ ਪਹਿਲਾਂ ਤਾਂ ਮੌਸਮ ਦੀ ਜਿਹੜੀ ਤਬਦੀਲੀ ਹੈ,

0: ਬੀਕੀਪਰ ਨੂੰ ਸਭ ਤੋਂ ਵੱਡਾ ਲਾਸ ਹੋ ਰਿਹਾ ਤੇ ਦੂਜਾ ਸਭ ਤੋਂ ਵੱਡਾ ਲਾਸ ਹੋ ਰਿਹਾ ਜਿਹੜਾ ਬਾਜ਼ਾਰ ਦੇ ਵਿੱਚ ਡੁਪਲੀਕੇਟ ਕਿਸੇ ਹੋ ਰਹੀ ਹੈ ਉਹਦੇ ਅਡਲਟਰੇਸ਼ਨ ਦੇ ਹੋਣ ਦੇ ਕਾਰਨ ਬੀਕੀਪਰ ਨੂੰ ਸਹੀ ਰੇਟ ਨਹੀਂ ਮਿਲਦਾ ਪਿਆ
1: ਜੀ।
0: ਜੇ ਬੀਕੀਪਰ ਖੁਦ ਹੀ ਆਪਦੀ ਮਾਰਕੀਟਿੰਗ ਨਹੀਂ ਕਰਦਾ ਤਾਂ ਅੱਜ ਦੇ ਟਾਈਮ ਦੇ ਵਿੱਚ ਬੀਕੀਪਰ ਨੂੰ ਸਟੈਂਡ ਹੋਣਾ ਬਹੁਤ ਮੁਸ਼ਕਿਲ ਹੋ ਰਿਹਾ।
1: ਕੁਲਦੀਪ ਜੀ, ਜੇ ਹੁਣ ਕਿਸੇ ਨਵੇਂ ਕਿਸਾਨ ਵੀਰ ਨੇ ਮਧੂ ਮੱਖੀ ਪਾਲਣ ਦਾ ਕਿੱਤਾ ਸ਼ੁਰੂ ਕਰਨਾ ਜਾਂ ਇਸ ਧੰਦੇ ਨਾਲ ਜੁੜਨਾ ਹੈ ਤਾਂ ਫਿਰ ਉਹਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਸ਼ੁਰੂਆਤੀ ਤੌਰ ਤੇ ਧਿਆਨ ਰੱਖਣ ਦੀ ਜ਼ਰੂਰਤ ਹੈ ਤੇ ਕਿੰਨੇ ਡੱਬਿਆਂ ਦੇ ਨਾਲ ਉਹਨੂੰ ਇਹ ਕੰਮ ਸ਼ੁਰੂ ਕਰਨਾ ਚਾਹੀਦਾ?
0: ਹਾਂਜੀ ਸਰ, ਜਿਵੇਂ ਤੁਸੀਂ ਕਿਹਾ ਵੀ ਨਵੇਂ ਬੰਦੇ ਨੇ ਕੰਮ ਸ਼ੁਰੂ ਕਰਨਾ ਤਾਂ ਉਹਨਾਂ ਦੇ ਲਈ ਤੁਸੀਂ ਇਹ ਕਰ ਸਕਦੇ ਹੋ ਕਿ ਪਹਿਲਾਂ ਸਭ ਤੋਂ ਪਹਿਲਾਂ ਕ੍ਰਿਸ਼ੀ ਵਿਗਿਆਨ ਜਾਂ ਯੂਨੀਵਰਸਿਟੀ ਆਪਾਂ ਨੂੰ ਟ੍ਰੇਨਿੰਗ ਦਿੰਦੀ ਹੈ ਸਿੰਪਲੀ
1: ਜੀ,
0: ਉਹ 5 ਤੋਂ 7 ਦਿਨ ਦੀ ਟ੍ਰੇਨਿੰਗ ਹੁੰਦੀ ਹੈ। 5 ਤੋਂ 7 ਦਿਨ ਦੀ ਟ੍ਰੇਨਿੰਗ ਲੈਣ ਤੋਂ ਬਾਅਦ ਤੁਸੀਂ ਆਪਦੇ ਏਰੀਏ ਦੇ ਡਿਪੈਂਡ ਕਰਕੇ ਹਰ ਇੱਕ ਏਰੀਏ ਦੇ ਵਿੱਚ ਤਕਰੀਬਨ ਬੀਕੀਪਰ ਬੈਠੇ ਆਪਣੇ ਪੰਜਾਬ ਦੇ ਵਿੱਚ, ਤੁਸੀਂ ਇਮਾਨਦਾਰ ਤੇ ਚੰਗੇ ਬੀਕੀਪਰ ਨਾਲ ਕਿਸੇ ਨਾਲ ਘੱਟ ਤੋਂ ਘੱਟ 6 ਮਹੀਨੇ ਸਪੈਂਡ ਕਰੋ। ਸਪੈਂਡ ਕਰਨ ਦੇ ਨਾਲ ਤੁਹਾਨੂੰ ਤਕਲੀਫਾਂ, ਮੁਨਾਫਾ
1: ਜੀ
0: ਸਭ ਕੁਝ ਦਾ ਗਿਆਨ ਹੋਊਗਾ, ਕਿਉਂਕਿ ਜਿੰਨਾ ਇੱਕ ਕਿਤਾਬੀ ਪੜ੍ਹਾਈ ਤੇ ਪ੍ਰੈਕਟੀਕਲ ਵੀ ਜ਼ਰੂਰੀ ਹੈ ਨਾਲ ਨਾਲ। ਫਿਰ ਤੁਸੀਂ ਉਸ ਤੋਂ ਬਾਅਦ ਆਪਦੇ 50 ਬਕਸਿਆਂ ਤੋਂ ਸਰਕਾਰ ਵੱਲੋਂ ਸਬਸਿਡੀ ਮਿਲਦੀ ਹੈ ਜੋ ਉਸ ਤੋਂ ਸ਼ੁਰੂ ਕਰ ਸਕਦੇ ਹੋ, ਪਰ ਉਸ ਤੋਂ ਪਹਿਲਾਂ ਨੌਲੇਜ ਲੈਣੀ ਜ਼ਰੂਰੀ ਹੈ ਕਿਉਂਕਿ ਇਹ ਕਿੱਤਾ ਇਕੱਲਾ ਮਧੂਮੱਖੀ ਪਾਲ ਕੇ ਬਲਕ ਦੇ ਵਿੱਚ ਦੇਣ ਨਾਲੋਂ ਜੇ ਮਾਰਕੀਟ ਦਾ ਵੀ ਥੋੜਾ ਬਹੁਤ ਗਿਆਨ ਲਿਆ ਜਾਵੇ ਉਹ ਬੈਸਟ ਹੈ।
1: ਜੇ ਆਪਾਂ ਹੁਣ ਆਮਦਨ ਤੇ ਖਰਚ ਦੀ ਗੱਲ ਕਰੀਏ, ਸਾਲਾਨਾ ਆਮਦਨ ਤੇ ਖਰਚ ਦੀ, ਇੱਕ ਸਾਲ ਦੇ ਵਿੱਚ ਕਿੰਨੇ ਬਕਸਿਆਂ ਤੇ ਕਿੰਨਾ ਖਰਚ ਆ ਜਾਂਦਾ ਤੇ ਉਹਦੇ ਵਿੱਚੋਂ ਕਿੰਨੇ ਜਿਹੜੀ ਉਹ ਆਮਦਨ ਪ੍ਰਾਪਤ ਕਰ ਸਕਦਾ?
0: ਹਾਂਜੀ ਸਰ, ਇਹ ਡਿਪੈਂਡ ਕਰਦਾ ਸਰ, ਹਰ ਇੱਕ ਬੀਕੀਪਰ ਦੀ ਆਪਣੀ ਆਪਣੀ ਸੋਚ ਹੁੰਦੀ ਹੈ
1: ਜੀ।
0: ਜਿਵੇਂ ਇੱਕ ਤਾਂ ਹਰ ਇੱਕ ਸਾਲ ਦੇ ਵਿੱਚ ਮਾਈਗ੍ਰੇਸ਼ਨ ਤੇ ਖਰਚਾ ਸਭ ਤੋਂ ਜ਼ਿਆਦਾ ਆਉਂਦਾ ਸਰ ਇਹਦੇ ਵਿੱਚ, ਜਿਹੜਾ ਮਾਈਗ੍ਰੇਸ਼ਨ ਜ਼ਿਆਦਾ ਕਰਦਾ ਉਹਨੂੰ ਜ਼ਿਆਦਾ ਖਰਚਾ ਆਉਣਾ ਤੇ ਜ਼ਿਆਦਾ ਮੁਨਾਫਾ ਆਉਣਾ
1: ਜੀ,
0: ਕਿਉਂਕਿ ਅਸੀਂ ਕਸ਼ਮੀਰ ਦੇ ਵਿੱਚ ਵੀ ਜਾਂਦੇ ਹਾਂ, MP ਦੇ ਵਿੱਚ ਵੀ ਜਾਂਦੇ ਹਾਂ, UP ਦੇ ਵਿੱਚ ਵੀ ਜਾਂਦੇ ਹਾਂ, ਆਲ ਓਵਰ ਇੰਡੀਆ ਘੁੰਮਦੇ ਹਾਂ
1: ਜੀ,
0: ਤੇ ਉਸ ਦੇ ਅਕੋਰਡਿੰਗ। ਬਾਕੀ ਰਹੀ ਗੱਲ ਇਹ ਚ ਮੁਨਾਫੇ ਦੀ, ਇੱਕ ਜਿੱਦਾਂ ਫਸਲਾਂ ਤੇ ਡਿਪੈਂਡ ਕਰਦਾ ਉਦਾਂ ਹੀ ਇਸ ਤੇ, ਕਿਉਂਕਿ ਜੇ ਮੌਸਮ ਖਰਾਬ ਹੋ ਗਿਆ ਤਾਂ ਬਣਿਆ ਬਣਾਇਆ ਸੀਜ਼ਨ ਸਾਰਾ ਖਰਾਬ ਹੋ ਜਾਣਾ। ਸਭ ਤੋਂ ਵੱਡਾ ਸੀਜ਼ਨ ਸਾਡਾ ਸਰੋਂ ਮਸਟਰਡ ਦਾ ਹੁੰਦਾ, ਸਰੋਂ ਦਾ ਹੁੰਦਾ
1: ਜੀ,
0: ਤੇ ਉਹ 2 ਤੋਂ 3 ਮਹੀਨੇ ਹੁੰਦਾ। ਜੇ 2-3 ਮਹੀਨੇ ਵੀ ਮੌਸਮ ਪਿਛਲੇ ਕਿਹੜੇ ਜਿਵੇਂ ਕਾਫੀ ਖਰਾਬ ਰਹਿ ਚੁੱਕਿਆ ਸੀ ਤੇ ਉਸ ਟਾਈਮ ਮੁਨਾਫੇ ਦਾ ਕਾਫੀ ਲਾਸ ਹੋਇਆ ਸਾਨੂੰ। ਇਹਦੇ ਚ ਕੋਈ ਫਿਕਸ ਅਮਾਊਂਟ ਨਹੀਂ ਹੁੰਦੀ ਵੀ ਕਿੰਨੀ ਆਪਾਂ ਮਾਤਰਾ ਦੇ ਵਿੱਚ ਕਮਾਈ ਕਰ ਸਕਦੇ ਹਾਂ
1: ਜੀ,
0: ਕਿਉਂਕਿ ਇਹ ਡਿਪੈਂਡ ਕੁਦਰਤੀ ਚੀਜ਼ਾਂ ਤੇ ਰਹਿੰਦਾ ਹੈ।
1: ਜੇ ਆਪਾਂ ਗੱਲ ਕਰੀਏ ਹੁਣ ਲੇਬਰ ਦੀ, ਇਹਦੇ ਨਾਲ ਆਪਾਂ ਨੂੰ ਰੱਖ ਰਖਾਵ ਦੇ ਲਈ ਕੁਝ ਸਹਾਇਕ ਬੰਦਿਆਂ ਦੀ ਵੀ ਲੋੜ ਪੈਂਦੀ ਹੈ ਕਿ ਉਹ ਪਰਮਾਨੈਂਟ ਦੇ ਤੌਰ ਤੇ ਸਾਨੂੰ ਚਾਹੀਦੇ ਹੁੰਦੇ ਨੇ, ਜਾਂ ਅਸੀਂ ਜਦੋਂ ਅਸੀਂ ਰੱਖ ਰਖਾਵ ਕਰਨਾ ਉਦੋਂ ਹੀ ਕੁਝ ਬੰਦਿਆਂ ਦੇ ਨਾਲ ਸਾਡਾ ਸਰ ਸਕਦਾ?
0: ਨਹੀਂ ਸਰ, ਇਸ ਨੂੰ ਇੱਕ ਬੰਦਾ ਹੈਂਡਲ ਨਹੀਂ ਕਰ ਸਕਦਾ ਸਰ, ਕੋਈ ਵੀ
1: ਜੀ
0: ਛੋਟਾ ਜਾਂ ਵੱਡਾ ਬੀਕੀਪਰ ਹੈ। ਪਰ ਇਹ ਹੈ ਵੀ ਇਹਨੂੰ ਗਰੁੱਪ ਦੇ ਵਿੱਚ ਹੀ ਰਹਿ ਕੇ ਕੰਮ ਕਰਿਆ ਜਾ ਸਕਦਾ, ਜਿਵੇਂ ਇੱਕ ਯੂਨਿਟੀ ਬਣੀ ਹੁੰਦੀ ਸਾਡੀ ਪੂਰੀ ਬੀਕੀਪਰਾਂ ਦੀ, ਖੁਦ 5 ਜਾਂ 7 ਬੀਕੀਪਰ ਇੱਕ ਸਾਂ 2-4 ਕਿਲੋਮੀਟਰ ਦੇ ਫਾਸਲੇ ਨਾਲ, 4-5 ਕਿਲੋਮੀਟਰ ਦੇ ਫਾਸਲੇ ਨਾਲ ਬੈਠੇ ਹੁੰਦੇ ਆ
1: ਜੀ,
0: ਤੇ ਜਦੋਂ ਅਸੀਂ ਸ਼ਾਇਦ ਕੱਢਣਾ ਹੁੰਦਾ ਤਾਂ ਮਿਲ ਜੁਲ ਕੇ ਕੱਢ ਲੈਂਦੇ ਆ
1: ਜੀ।
0: ਹਰ ਇੱਕ ਦੇ ਕੋਲੇ 1 ਤੋਂ 2 ਬੰਦੇ ਜਿਹੜੇ ਹੈਲਪਰ ਦੇ ਤੌਰ ਤੇ ਰੱਖੇ ਹੁੰਦੇ ਆ। ਇਹ ਸ਼ਾਇਦ ਕੱਢਣ ਦੇ ਲਈ 6 ਤੋਂ 8 ਬੰਦਿਆਂ ਦੀ ਲੋੜ ਪੈਂਦੀ ਹੈ ਸਰ ਨੋਰਮਲੀ, ਤੇ ਨੋਰਮਲੀ 150-200 ਬਕਸਾ ਤੁਸੀਂ ਕੱਢ ਸਕਦੇ ਹੋ ਜੇ 8 ਬੰਦੇ ਹੈਗੇ ਤੁਸੀਂ। ਤੇ ਇਸੇ ਲਈ ਅਸੀਂ, ਕਿਉਂਕਿ ਇਹਨੂੰ ਜੇ ਤੁਸੀਂ ਲੇਬਰ ਐਟ ਏ ਟਾਈਮ ਚਾਹੋਗੇ ਤਾਂ ਉਹ ਕੰਮ ਨਹੀਂ ਕਰ ਸਕਦੀ ਕਿਉਂਕਿ ਡਰਦੇ ਹਰ ਕੋਈ ਮੱਖੀ ਦੇ ਡੰਗ ਤੋਂ, ਇਸ ਲਈ ਸਾਨੂੰ ਪ੍ਰੋਫੈਸ਼ਨਲ ਬੰਦੇ ਹੀ ਹਾਇਰ ਕਰਨੇ ਪੈਂਦੇ ਆ ਤੇ ਉਹ ਪਰਮਾਨੈਂਟ ਰੱਖਣੇ ਪੈਂਦੇ। 1-2 ਬੰਦੇ ਸਾਡੇ ਨਾਲ ਪਰਮਾਨੈਂਟਲੀ ਹੁੰਦੇ ਆ ਤੇ ਬਾਕੀ ਅਸੀਂ 1-2 ਬੀਕੀਪਰ ਦੀ ਸਹਾਇਤਾ ਨਾਲ ਅਸੀਂ ਆਪਦਾ ਕੰਮ ਕਰਦੇ ਸਰ।
1: ਕੁਲਦੀਪ ਜੀ, ਤੁਹਾਡੇ ਤੋਂ ਅਗਲਾ ਸਵਾਲ ਹੈ, ਮੈਂ ਇਹ ਪੁੱਛਣਾ ਚਾਹੂੰਗਾ ਕਿ ਜਦੋਂ ਸਾਡਾ ਸ਼ਹਿਰ ਤਿਆਰ ਹੋ ਗਿਆ ਜਾਂ ਸਾਡਾ ਕੋਈ ਹੋਰ ਅਸੀਂ ਪ੍ਰੋਡਕਟ ਤਿਆਰ ਕਰ ਲਿਆ ਤਾਂ ਉਹਦੀ ਫਿਰ ਵੇਚਣ ਦੀ ਪ੍ਰਕਿਰਿਆ ਕੀ ਹੈ ਤੇ ਉਹਦੇ ਵਿੱਚ ਫਿਰ ਸਾਨੂੰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ?
0: ਸਭ ਤੋਂ ਪਹਿਲਾਂ ਜਿਹੜਾ ਵੀ ਤੁਸੀਂ ਰੋ ਮਟੀਰੀਅਲ ਤਿਆਰ ਕਰ ਲਿਆ ਉਸ ਦੇ ਲਈ ਫੂਡ ਸੇਫਟੀ ਦੇ ਲਈ ਇੱਕ FSSI ਦਾ ਲਾਇਸੈਂਸ ਹੁੰਦਾ, ਉਹ ਆਪਾਂ ਨੂੰ ਲੈਣਾ ਪੈਂਦਾ ਕਿਉਂਕਿ ਉਹਦੇ ਚ ਪਹਿਚਾਣ ਹੁੰਦੀ ਹੈ ਵੀ ਕਿਸ ਪ੍ਰੋਡਿਊਸਰ ਨੇ ਬਣਾਇਆ ਹੈ। ਜੇ ਉਹਦੇ ਨਾਲ ਕੋਈ ਕਿਸੇ ਤਰ੍ਹਾਂ ਦੀ ਹਾਨੀਕਾਰਕ ਜਾਂ ਕੋਈ ਪ੍ਰੋਬਲਮ ਆਉਂਦੀ ਹੈ, ਕ੍ਰੀਏਟ ਹੁੰਦੀ ਹੈ, ਤਾਂ ਉਹ ਆਪਣੇ ਇੱਕ ਇਨਕੁਆਇਰੀ ਕਰ ਸਕਦੇ ਆ
1: ਜੀ, ਉਹ ਜ਼ਿੰਮੇਵਾਰ ਹੋ ਸਕਦਾ
0: ਹੈ ਜ਼ਿੰਮੇਵਾਰ ਹੋ ਸਕਦਾ
1: ਜਿਹੜਾ ਉਤਪਾਦਕ ਹੈ।
0: ਹਾਂਜੀ ਸਰ, ਇਹਦੇ ਲਈ ਸਭ ਤੋਂ ਪਹਿਲਾਂ FSSI ਦਾ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਹੈ ਤੇ ਉਹ ਕੋਈ ਜ਼ਿਆਦਾ ਵੱਡਾ ਕੰਮ ਨਹੀਂ ਹੁੰਦਾ ਸਰ, 1 ਸਾਲ ਦਾ 100 ਰੁਪਏ ਹੁੰਦਾ ਨੋਰਮਲੀ ਜਿਹੜਾ ਸਟੇਟ ਲੈਵਲ ਦਾ ਹੁੰਦਾ
1: ਜੀ।
0: ਤੇ ਉਸ ਤੋਂ ਬਾਅਦ ਤੁਸੀਂ ਆਪਣੀ ਮਾਰਕੀਟ ਪੈਕਿੰਗ ਕਰਕੇ ਵਧੀਆ ਢੰਗ ਨਾਲ ਲੇਬਲਿੰਗ ਕਰਕੇ ਕਿਸੇ ਪ੍ਰੋਫੈਸ਼ਨਲ ਬੰਦੇ ਤੋਂ ਕਰਵਾ ਕੇ ਤੇ ਆਪਣੀਆਂ ਬੋਤਲਾਂ ਨੂੰ ਸਿੰਪਲ ਦੇ ਤੌਰ ਤੇ ਮਾਰਕੀਟ ਦੇ ਵਿੱਚ ਲਿਜਾ ਸਕਦੇ। ਜੇ ਕੋਈ ਪਸੰਦ ਆਉਂਦੀ ਹੈ ਕਿਸੇ ਵੀ ਸ਼ਾਪ ਤੇ ਕਿਸੇ ਵੀ ਆਊਟਲੈਟ ਤੇ ਤੁਸੀਂ ਉਹਨਾਂ ਨਾਲ ਟਾਈ ਅਪ ਕਰਕੇ ਆਪਣਾ ਬਿਜ਼ਨਸ ਸ਼ੁਰੂ ਕਰ ਸਕਦੇ ਹੋ।
1: ਕੁਲਦੀਪ ਜੀ, ਜਿਵੇਂ ਕਿ ਤੁਸੀਂ ਲੰਮੇ ਸਮੇਂ ਤੋਂ ਇਸ ਮਧੂਮੱਖੀ ਪਾਲਣ ਦੇ ਧੰਦੇ ਨਾਲ ਜੁੜੇ ਹੋਏ ਹੋ, ਤੁਹਾਨੂੰ ਇਸ ਦੀਆਂ ਵਿੱਚ ਹੋਣ ਵਾਲੀ ਆਮਦਨੀ ਤੇ ਸਮੱਸਿਆਵਾਂ ਤੋਂ ਤੁਸੀਂ ਚੰਗੀ ਤਰ੍ਹਾਂ ਜਾਣੋ। ਆਮਦਨੀ ਤੇ ਸਮੱਸਿਆਵਾਂ ਨੂੰ ਵੇਖਦੇ ਹੋਏ ਜਿਹੜੇ ਨਵੇਂ ਬੰਦੇ ਜਾਂ ਨਵੇਂ ਕਿਸਾਨ ਵੀਰ ਮਧੂਮੱਖੀ ਪਾਲਣ ਦੇ ਧੰਦੇ ਵਿੱਚ ਆਉਣਾ ਚਾਹੁੰਦੇ ਨੇ, ਕਿੱਤੇ ਨਾਲ ਜੁੜਨਾ ਚਾਹੁੰਦੇ ਨੇ, ਜਾਂ ਜਿਹੜੇ ਸਾਡੇ ਨੌਜਵਾਨ ਨੇ ਇਸ ਕਿੱਤੇ ਨੂੰ ਅਪਣਾਉਣਾ ਚਾਹੁੰਦੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਸਰ, ਇੱਕ ਬੇਨਤੀ ਹੈਗੀ ਹੈ ਵੀ ਕੋਈ ਵੀ ਬੰਦਾ ਕਿਸੇ ਦੇ

0: ਹਾਂ ਵੀ ਇੱਕ ਬੰਦਾ 10 ਲੱਖ ਰੁਪਇਆ ਕਮਾ ਰਿਹਾ ਤੇ ਆਪਾਂ ਉਹਨਾਂ ਦੀ ਅਕੋਰਡਿੰਗ ਵੀ ਅਸੀਂ ਵੀ 10 ਲੱਖ ਰੁਪਏ ਕਮਾ ਸਕਦੇ ਹਾਂ, ਪਰ ਉਹਦੀ ਸਿੱਧਤ ਦੇਖੋ ਵੀ ਕਿੱਦਾਂ ਕੰਮ ਕਰ ਰਹੇ ਹੋ। ਜੇ ਤੁਸੀਂ ਨਾਲ ਮਾਰਕੀਟ ਦਾ ਕੰਮ ਨਹੀਂ ਕਰਦੇ, ਇਕੱਲਾ ਬੀ ਕੀਪਿੰਗ ਦਾ ਕਰਦੇ ਹੋ, ਤਾਂ ਉਹਨਾਂ ਪ੍ਰੋਫਿਟੇਬਲ ਬਿਜ਼ਨਸ ਨਹੀਂ ਹੈਗਾ। ਜਦੋਂ ਕੋਈ ਵੀ ਕਿੱਤਾ ਕਰਨਾ ਉਹ ਚ 5%, 10%, 15% ਘੱਟੋ ਘੱਟ
1: ਜੀ
0: ਆਪਦਾ ਨਾਲ ਮਾਰਕੀਟ ਲੈ ਕੇ ਚੱਲੋ। ਜੇ ਤੁਸੀਂ ਆਪਦੀ ਮਾਰਕੀਟ ਨਹੀਂ ਕਰਦੇ, ਆਪਦੇ ਪ੍ਰੋਡਕਟ ਖੁਦ ਸੇਲ ਨਹੀਂ ਕਰਦੇ, ਤਾਂ ਉਹ ਓਨਾ ਪ੍ਰੋਫਿਟੇਬਲ ਕਿੱਤਾ ਕੋਈ ਵੀ ਨਹੀਂ ਰਹਿ ਜਾਂਦਾ। ਅੱਜ ਕਿਸਾਨੀ ਦੇ MSP ਮੰਗਣ ਦੀ ਜ਼ਰੂਰਤ ਨਾ ਪੈਂਦੀ ਜੇ ਫੋਰਨ ਵਾਂਗੂ ਆਪਣੇ ਹੀ ਪ੍ਰੋਡਕਟ ਆਪਣੇ ਖੇਤ ਚੋਂ ਕਸਟਮਰਾਂ ਤੱਕ ਪਹੁੰਚਦੇ। ਇਸੇ ਕਰਕੇ ਅਸੀਂ ਸਭ ਤੋਂ ਵੱਡੀ ਪਹਿਲੀ ਬੇਨਤੀ ਇਹ ਹੈ ਕਿ ਜਿੰਨਾ ਚਿਰ ਪ੍ਰਪੱਖ ਨਹੀਂ ਹੁੰਦਾ ਬੰਦਾ, ਉਨਾ ਚਿਰ ਇਸ ਬਿਜ਼ਨਸ ਨੂੰ ਸ਼ੁਰੂ ਕੋਈ ਵੀ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਜੀਵ ਹੈ। ਜੇ ਆਪਾਂ ਥੋੜੀ ਜਿਹੀ ਵੀ ਅਣਗਹਿਲੀ ਕਰੀ, 45 ਦਿਨ ਦਾ ਪੀਰੀਅਡ ਹੈ
1: ਜੀ,
0: 45 ਦਿਨ ਦੇ ਵਿੱਚ ਜੇ ਥੋੜੀ ਜਿਹੀ ਵੀ ਅਣਗਹਿਲੀ ਹੁੰਦੀ ਹੈ ਤਾਂ ਆਪਣਾ ਲੱਖਾਂ ਦਾ ਲਾਸ ਹੋ ਸਕਦਾ। ਇਸ ਲਈ ਘੱਟੋ ਘੱਟ 6 ਮਹੀਨੇ ਕਿਸੇ ਜਾਂ ਸਾਲ ਕਿਸੇ ਬੀਕੀਪਰ ਨਾਲ ਜੁੜ ਕੇ ਲਾਓ
1: ਜੀ,
0: ਤੇ ਪ੍ਰੋਫੈਸ਼ਨਲੀ ਆਪਦਾ ਟ੍ਰੇਨਿੰਗ ਯੂਨੀਵਰਸਿਟੀਆਂ ਤੋਂ KVK ਤੋਂ ਲੈ ਕੇ ਹੀ ਸਟਾਰਟ ਕਰੋ। ਤੇ ਉਸ ਤੋਂ ਜੇ ਤੁਸੀਂ ਉਦਾਂ ਹੀ ਪੈਸਾ ਲਾ ਲਿਆ ਕਿਸੇ ਦੀ ਦੇਖਾ ਦੇਖੀ ਚ ਵੀ ਇਸ ਨੇ ਬੰਦਾ ਨੇ 10 ਲੱਖ ਕਮਾ ਰਿਹਾ, 20 ਲੱਖ ਕਮਾ ਰਿਹਾ
1: ਜੀ,
0: ਤਾਂ ਉਹ ਤੁਹਾਡੇ ਪੈਸੇ ਦੀ ਬਰਬਾਦੀ ਦਾ ਕਾਰਨ ਵੀ ਬਣ ਸਕਦਾ। ਇਸ ਲਈ ਸਭ ਤੋਂ ਪਹਿਲੀ ਜ਼ਰੂਰੀ ਗੱਲ ਹੈ ਤੁਸੀਂ KVK ਜਾਂ ਯੂਨੀਵਰਸਿਟੀ ਤੋਂ ਟ੍ਰੇਨਿੰਗ ਲਓ
1: ਜੀ,
0: ਉਸ ਤੋਂ ਬਾਅਦ ਕਿਸੇ ਚੰਗੇ ਬੀਕੀਪਰ ਦੇ ਨਾਲ ਜਿਹੜਾ ਤੁਹਾਨੂੰ ਸਹੀ ਰਾਏ ਦੇ ਸਕੇ ਤੇ ਸਹੀ ਦੱਸ ਸਕੇ, ਉਹਦੇ ਨਾਲ 6 ਤੋਂ ਲੈ ਕੇ ਸਾਲ ਤੱਕ ਸਪੈਂਡ ਕਰੋ। ਫਿਰ ਉਹਦੀਆਂ ਕਮੀਆਂ ਤੇ ਗੁਣ ਤੁਸੀਂ ਜਾਣ ਕੇ ਫਿਰ ਕੰਮ ਸ਼ੁਰੂ ਕਰਨ ਦਾ ਆਈਡੀਆ ਦੇ ਸਕਦੇ, ਤੇ ਨਾਲ ਨਾਲ ਤੁਸੀਂ ਮਾਰਕੀਟ ਵੱਲ ਧਿਆਨ ਦੇਣਾ ਸਭ ਤੋਂ ਲਾਜ਼ਮੀ ਜ਼ਰੂਰੀ ਗੱਲ ਹੈ
1: ਜੀ।
0: ਜੇ ਮਾਰਕੀਟ ਨਹੀਂ ਕਰਦੇ ਤਾਂ ਤੁਸੀਂ ਆਪਦੇ ਕਿੱਤੇ ਦੇ ਵਿੱਚ ਸਫਲ ਨਹੀਂ ਹੋ ਸਕਦੇ ਸਰ।
1: ਕੁਲਦੀਪ ਜੀ, ਤੁਸੀਂ ਮਧੂਮੱਖੀ ਪਾਲਣ ਦੇ ਧੰਦੇ ਨਾਲ ਸਾਡੇ ਕਿਸਾਨ ਵੀਰਾਂ ਨੂੰ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ। ਉਮੀਦ ਹੈ ਕਿ ਤੁਹਾਡੀ ਜਾਣਕਾਰੀ ਸਾਡੇ ਕਿਸਾਨ ਵੀਰਾਂ ਦੇ ਜਾਂ ਜਿਹੜੇ ਨਵੇਂ ਕਿਸਾਨ ਵੀਰ ਮਧੂਮੱਖੀ ਪਾਲਣ ਦੇ ਧੰਦੇ ਨਾਲ ਜੁੜਨਾ ਚਾਹੁੰਦੇ ਨੇ ਜਾਂ ਇਸ ਕਿੱਤੇ ਨੂੰ ਅਪਣਾਉਣਾ ਚਾਹੁੰਦੇ ਨੇ, ਉਹਨਾਂ ਲਈ ਲਾਹੇਵੰਦ ਸਿੱਧ ਹੋਵੇਗੀ। ਤੁਹਾਡਾ ਬਹੁਤ ਬਹੁਤ ਧੰਨਵਾਦ।
0: ਧੰਨਵਾਦ।
1: ਕਿਸਾਨ ਵੀਰੋ ਤੇ ਭੈਣੋ, ਹੁਣੇ ਤੁਸੀਂ ਸੁਣ ਰਹੇ ਸੀ ਪਿੰਡ ਬਾਂਡੀ ਦੇ ਮਧੂਮੱਖੀ ਪਾਲਕ ਕੁਲਦੀਪ ਸਿੰਘ ਬਾਂਡੀ ਨਾਲ ਇਹ ਗੱਲਬਾਤ। ਮਧੂਮੱਖੀ ਬਾਰੇ ਕਿਸਾਨ ਵੀਰੋ, ਜੇ ਆਪਾਂ ਸੰਖੇਪ ਦੇ ਵਿੱਚ ਜਾਣਨਾ ਹੋਵੇ ਤਾਂ ਮਧੂਮੱਖੀ ਬਾਰੇ ਅਸੀਂ ਕਹਿ ਸਕਦੇ ਹਾਂ ਕਿ ਮਧੂਮੱਖੀ ਜਿਹੜਾ ਇਹ ਕੀਟ ਵਰਗ ਦਾ ਪ੍ਰਾਣੀ ਹੈ, ਜਿਹੜਾ ਜਿਹ ਤੋਂ ਜਿਹੜਾ ਪ੍ਰਾਪਤ ਸਾਨੂੰ ਸ਼ਹਿਦ ਪ੍ਰਾਪਤ ਹੁੰਦਾ ਉਹ ਬੜਾ ਪੌਸ਼ਟਿਕ ਹੁੰਦਾ। ਅਤੇ ਮਧੂਮੱਖੀ ਦੇ ਜੇ ਆਪਾਂ ਖਾਨਦਾਨ ਦੀ ਗੱਲ ਕਰੀਏ ਤਾਂ ਏਪਿਸ ਖਾਨਦਾਨ ਨਾਲ ਸੰਬੰਧਿਤ ਹੁੰਦੀ ਹੈ, ਅਤੇ ਇਹਦੀਆਂ 7 ਜਾਤੀਆਂ ਨੇ ਅਤੇ 44 ਜਿਹੜੀਆਂ ਉਪਜਾਤੀਆਂ ਹੁੰਦੀਆਂ ਨੇ। ਮਧੂਮੱਖੀ ਜਿਹੜਾ ਮੋਮ ਦੇ ਛੱਤੇ ਬਣਾ ਕੇ ਰਹਿਣ ਵਾਲਾ ਜੀਵ ਹੈ, ਅਤੇ ਇਹਦੇ ਛੱਤੇ ਦੇ ਵਿੱਚ ਤਕਰੀਬਨ 20,000 ਤੋਂ 60,000 ਦੇ ਵਿੱਚ ਮਧੂਮੱਖੀਆਂ ਰਹਿੰਦੀਆਂ ਨੇ, ਜਿਹਦੇ ਵਿੱਚ ਇੱਕ ਰਾਣੀ ਮੱਖੀ ਹੁੰਦੀ ਹੈ ਜਿਹੜੀ ਕਿ ਨਰ ਹੁੰਦੀ ਹੈ, ਅਤੇ ਬਾਕੀਆਂ ਜਿਹੜੀਆਂ ਨਰ ਮੱਖੀਆਂ ਹੁੰਦੀਆਂ ਨੇ ਉਹ ਕਾਮਾ ਮੱਖੀਆਂ ਹੁੰਦੀਆਂ ਨੇ। ਜੇ ਅਸੀਂ ਮੱਖੀਆਂ ਦੀਆਂ ਕਿਸਮਾਂ ਬਾਰੇ ਗੱਲ ਕਰਨੀ ਹੋਵੇ ਤਾਂ ਮੁੱਖ ਤੌਰ 'ਤੇ ਇਹਨਾਂ ਨੂੰ 3 ਭਾਗਾਂ ਵਿੱਚ, 3 ਸ਼੍ਰੇਣੀਆਂ ਵਿੱਚ ਮਧੂਮੱਖੀਆਂ ਨੂੰ ਵੰਡਿਆ ਜਾ ਸਕਦਾ, ਜਿਨ੍ਹਾਂ ਨੂੰ ਕਿ ਰਾਕ ਵੀ, ਜਿਹਨੂੰ ਅਸੀਂ ਭੱਡੂ ਮੱਖੀ ਆਖ ਦਿੰਦੇ ਹਾਂ, ਇੱਕ ਇੰਡੀਅਨ ਹਾਫ ਵੀ ਬੋਲਦੇ ਹਾਂ ਜਿਹਨੂੰ ਅਸੀਂ ਦੇਸੀ ਮੱਖੀ ਵੀ ਆਖ ਦਿੰਦੇ ਹਾਂ, ਅਤੇ ਜਾਂ ਇੱਕ ਤੀਸਰੀ ਕਿਸਮ ਹੈ ਇਟਾਲੀਅਨ ਮੱਖੀ। ਇੱਕ ਹੋਰ ਜਿਹੜੀ ਮੱਖੀ ਦੀ ਕਿਸਮ ਪਾਈ ਜਾਂਦੀ ਹੈ ਜਿਹਨੂੰ ਲਿਟਲ ਬੀ ਆਖ ਦਿੰਦੇ ਹਾਂ ਜਾਂ ਛੋਟੀ ਮੱਖੀ ਆਖ ਦਿੰਦੇ ਹਾਂ, ਜਿਹਦਾ ਆਕਾਰ ਬੜਾ ਹੀ ਛੋਟਾ ਹੁੰਦਾ ਹੈ। ਸੋ ਕਿਸਾਨ ਵੀਰੋ ਅਤੇ ਭੈਣੋ, ਪ੍ਰੋਗਰਾਮ ਕਿਸਾਨ ਬਾਣੀ ਦਾ ਜਿਹੜਾ ਸਮਾਂ ਉਹ ਸਮਾਪਤੀ ਵੱਲ ਹੈ, ਅਤੇ ਜਾਂਦੇ ਜਾਂਦੇ ਆਓ ਮਾਰਦੇ ਹਾਂ ਆਉਣ ਵਾਲੇ 4-5 ਦਿਨਾਂ ਦੇ ਮੌਸਮ 'ਤੇ ਨਜ਼ਰ। ਜੇ ਆਪਾਂ ਆਉਣ ਵਾਲੇ 4-5 ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਬੱਦਲਵਾਈ ਅਤੇ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦਾ ਜਿਹੜਾ ਅਨੁਮਾਨ ਹੈ, ਵੱਧ ਤੋਂ ਵੱਧ ਤਾਪਮਾਨ 35 ਤੋਂ 36 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 25 ਤੋਂ 26 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ। ਜੇ ਆਪਾਂ ਹਵਾ ਵਿੱਚ ਨਮੀ ਦੀ ਮਾਤਰਾ ਦੀ ਗੱਲ ਕਰੀਏ ਤਾਂ 40 ਤੋਂ 80% ਜਿਹੜੀ ਨਮੀ ਹੈ ਹਵਾ ਦੇ ਵਿੱਚ ਰਹਿਣ ਦੀ ਸੰਭਾਵਨਾ ਹੈ, ਅਤੇ ਜਿਹੜੀ ਹਵਾਵਾਂ ਦੀ ਗਤੀ ਆ ਉਹ 3 ਤੋਂ 13 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਚੱਲਣ ਦਾ ਅਨੁਮਾਨ ਹੈ। ਸੋ ਕਿਸਾਨ ਵੀਰੋ ਅਤੇ ਭੈਣੋ, ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਕਿਸਾਨ ਬਾਣੀ ਇੱਥੇ ਹੀ ਖਤਮ ਕਰਨ ਦੀ ਮੈਨੂੰ ਯਾਨੀ ਕਿ ਕੁਲਵਿੰਦਰ ਚਾਨੀ ਨੂੰ ਦਿਓ ਆਗਿਆ। ਧੰਨਵਾਦ।

ਸੁਣ ਰਹੇ ਸੀ ਪ੍ਰੋਗਰਾਮ ਕਿਸਾਨ ਬਾਣੀ FM ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਮਾਂ ਹੈ 5:30। ਹੁਣ ਤੁਸੀਂ ਸੁਣੋਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ। ਵਿਸ਼ਾ ਹੋਵੇਗਾ ਪਲਾਸਟਿਕ ਸਰਜਰੀ ਦੀ ਆਮ ਜ਼ਿੰਦਗੀ ਵਿੱਚ ਮਹੱਤਤਾ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ ਖੁਸ਼ਪ੍ਰੀਤ ਕੌਰ। ਪ੍ਰੋਗਰਾਮ ਦੇ ਪ੍ਰਯੋਜਕ ਹਨ ਪਾਰਕ ਹੌਸਪੀਟਲ ਬਠਿੰਡਾ।

0: ਜੀ ਸਰੋਤਿਓ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ। ਅੱਜ ਹੈ ਜੀ ਦਿਨ ਵੀਰਵਾਰ ਤੇ ਵੀਰਵਾਰ ਵਾਲੇ ਦਿਨ ਹੁੰਦਾ ਜੀ ਸਾਡਾ ਹਫ਼ਤਾਵਾਰੀ ਸਿਲਸਿਲਾ ਹੈਲੋ ਡਾਕਟਰ ਤੇ ਇਸ ਸਿਲਸਿਲੇ ਦੇ ਅੰਤਰਗਤ ਅਸੀਂ ਮਾਹਿਰ ਮਹਿਮਾਨ ਨੂੰ ਸੱਦਾ ਦਿੰਦੇ ਹਾਂ ਸਾਡੇ ਸਟੂਡੀਓ ਦੇ ਵਿੱਚ। ਸੋ ਅੱਜ ਦੀ ਇਸ ਕੜੀ ਦੇ ਵਿੱਚ ਸਾਡੇ ਨਾਲ ਸਟੂਡੀਓ ਵਿੱਚ ਮਾਹਿਰ ਮਹਿਮਾਨ ਪਹੁੰਚੇ ਨੇ ਡਾਕਟਰ ਜੋਤੀ ਭੱਲਾ ਜੀ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰ ਲੈਂਦੇ ਹਾਂ। ਡਾਕਟਰ ਜੋਤੀ ਭੱਲਾ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਜੀ, ਥੈਂਕ ਯੂ
0: ਜੀ। ਸਰੋਤਿਓ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹਾਂਗੇ ਕਿ ਡਾਕਟਰ ਸਾਹਿਬ ਪਾਰਕ ਹਸਪਤਾਲ ਬਠਿੰਡਾ ਵਿਖੇ ਬਤੌਰ ਕੰਸਲਟੈਂਟ ਪਲਾਸਟਿਕ ਸਰਜਨ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਡਾਕਟਰ ਸਾਹਿਬ ਨੇ MBBS MS ਜਨਰਲ ਸਰਜਰੀ MCH ਪਲਾਸਟਿਕ ਸਰਜਰੀ ਸਫਦਰਜੰਗ ਹਸਪਤਾਲ ਦਿੱਲੀ ਤੋਂ ਕੀਤੀ ਹੋਈ ਹੈ ਔਰ ਅੱਜ ਅਸੀਂ ਡਾਕਟਰ ਸਾਹਿਬ ਦੇ ਨਾਲ ਜੋ ਵਿਸ਼ਾ ਸਾਂਝਾ ਕਰਾਂਗੇ ਜੋ ਤੁਸੀਂ ਜਿਹਦੇ ਬਾਰੇ ਸਵਾਲ ਜਵਾਬ ਸਾਡੇ ਸਟੂਡੀਓ ਦਾ ਨੰਬਰ 0164-2240-331 ਡਾਇਲ ਕਰਕੇ ਪੁੱਛ ਸਕਦੇ ਹੋ। ਵਿਸ਼ਾ ਜੀ ਸਾਡਾ ਪਲਾਸਟਿਕ ਸਰਜਰੀ ਦੀ ਸਾਡੀ ਜ਼ਿੰਦਗੀ ਦੇ ਵਿੱਚ ਮਹੱਤਤਾ। ਡਾਕਟਰ ਸਾਹਿਬ ਜਦੋਂ ਤੱਕ ਕੋਈ ਸਰੋਤਾ 0164-2240-331 ਸਟੂਡੀਓ ਦਾ ਨੰਬਰ ਡਾਇਲ ਕਰਕੇ ਸਾਡੇ ਨਾਲ ਜੁੜਦੇ ਨੇ ਆਪਾਂ ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਕਰ ਲੈਂਦੇ ਹਾਂ ਜੀ। ਸਾਡੇ ਸਰੋਤਿਆਂ ਦੇ ਮਨ ਦੇ ਵਿੱਚ ਜਿਗਿਆਸਾ ਹੋਏਗੀ ਤੇ ਤੁਸੀਂ ਸਰੋਤਿਆਂ ਨੂੰ ਜਾਣਕਾਰੀ ਦਿਓ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਪਲਾਸਟਿਕ ਸਰਜਰੀ ਦੀ ਤਾਂ ਪਲਾਸਟਿਕ ਸਰਜਰੀ ਹੁੰਦੀ ਕੀ ਹੈ ਤੇ ਦੂਸਰੀ ਗੱਲ ਕੀ ਇਸ ਨੂੰ ਅਸੀਂ ਸਿਰਫ ਤੇ ਸਿਰਫ ਸੁੰਦਰਤਾ ਵਧਾਉਣ ਦੇ ਲਈ ਹੀ ਵਰਤੋਂ ਕਰ ਸਕਦੇ ਹਾਂ ਜਾਂ ਫਿਰ ਕਿਸ ਤਰ੍ਹਾਂ। ਸੋ ਅਸੀਂ ਚਾਹਾਂਗੇ ਕਿ ਵਿਸਥਾਰ ਸਹਿਤ ਸਾਡੇ ਸਰੋਤਿਆਂ ਨੂੰ ਇਸ ਬਾਰੇ ਜਾਣਕਾਰੀ ਦਿਓ ਜੀ।
1: ਦੇਖੋ ਪਲਾਸਟਿਕ ਸਰਜਰੀ ਆਪਣੇ ਨਾ ਦੇਸ਼ ਵਿੱਚ ਬਹੁਤ ਘੱਟ ਪਲਾਸਟਿਕ ਸਰਜਨਸ ਨੇ, ਇਸ ਕਰਕੇ ਪਲਾਸਟਿਕ ਸਰਜਰੀ ਬਾਰੇ ਜ਼ਿਆਦਾ ਲੋਕ ਨਹੀਂ ਜਾਣਦੇ। ਪਲਾਸਟਿਕ ਸਰਜਰੀ ਇੱਕ ਐਵੇਂ ਦੀ ਪੜ੍ਹਾਈ ਕਹਿ ਲਓ ਜਾਂ ਐਵੇਂ ਦੀ ਬ੍ਰਾਂਚ ਹੈ ਜਿਹਦੇ ਵਿੱਚ ਅਸੀਂ ਸਿਰ ਤੋਂ ਲੈ ਕੇ ਪੈਰ ਤੱਕ ਕਈ ਚੀਜ਼ਾਂ ਦਾ ਹੱਲ ਕਰਕੇ ਦਿੰਦੇ ਹਾਂ। ਜ਼ਿਆਦਾਤਰ ਲੋਕਾਂ ਨੂੰ ਪਲਾਸਟਿਕ ਸਰਜਰੀ ਦਾ ਮਤਲਬ ਸਿਰਫ ਸੋਹਣੇ ਲੱਗਣਾ ਹੀ ਲੱਗਦਾ ਹੈ ਕਿਉਂਕਿ ਸੋਸ਼ਲ ਮੀਡੀਆ, ਇੰਸਟਾਗ੍ਰਾਮ, ਫੇਸਬੁੱਕ ਤੇ ਸਿਰਫ ਇੱਕੋ ਹੀ ਚੀਜ਼ ਹੈ, ਪਲਾਸਟਿਕ ਸਰਜਰੀ ਕਿਸੇ ਹੀਰੋਇਨ ਨੇ ਕਰਾ ਲਈ ਹੈ ਜਾਂ ਕਿਸੇ ਹੀਰੋ ਨੇ ਕਰਾ ਲਈ ਹੈ ਤੇ ਉਹਦਾ ਚਿਹਰਾ ਬਦਲ ਗਿਆ ਹੈ ਜਾਂ ਉਹਦੀ ਬਾਡੀ ਬਦਲ ਗਈ ਹੈ
0: ਜੀ।
1: ਜੇ ਮੈਂ ਪਲਾਸਟਿਕ ਸਰਜਰੀ ਬਾਰੇ ਤੁਹਾਨੂੰ ਦੱਸਾਂ ਤਾਂ ਪਲਾਸਟਿਕ ਸਰਜਰੀ ਦੇਖੋ ਇੱਕ ਆਮ ਇਨਸਾਨ ਨੂੰ ਬਹੁਤ ਹੀ ਜ਼ਿਆਦਾ ਲੋੜਵੰਦ ਹੋ ਸਕਦੀ ਹੈ ਇੱਕ ਆਮ ਇਨਸਾਨ ਲਈ। ਜੇ ਮੰਨ ਲਓ ਤੁਹਾਡੇ ਕੋਈ ਚੋਟ ਲੱਗ ਗਈ ਹੈ ਤੇ ਉਹਦਾ ਤੁਸੀਂ ਨਿਸ਼ਾਨ ਚਾਹੁੰਦੇ ਹੋ ਘੱਟ ਪਵੇ ਤਾਂ ਤੁਸੀਂ ਪਲਾਸਟਿਕ ਸਰਜਨ ਕੋਲ ਜਾਓ। ਸਾਨੂੰ ਸਿਖਾਇਆ ਜਾਂਦਾ ਹੈ ਕਿ ਇਸ ਤਰ੍ਹਾਂ ਦੀ ਟੈਕਨੀਕਸ, ਇਸ ਤਰ੍ਹਾਂ ਦੇ ਧਾਗੇ ਜਿਨ੍ਹਾਂ ਨਾਲ ਨਿਸ਼ਾਨ ਬਿਲਕੁਲ ਘੱਟ ਤੋਂ ਘੱਟ ਪਏਗਾ। ਫਿਰ ਅਸੀਂ ਕਹਿੰਦੇ ਹਾਂ ਰੋਜ਼ ਦੀ ਜ਼ਿੰਦਗੀ ਵਿੱਚ ਥੋੜ੍ਹਾ ਜਿਹਾ ਜਲ ਗਏ ਹਾਂ, ਤਵਾ ਲੱਗ ਗਿਆ ਕਿਸੇ ਨੂੰ, ਮਾੜਾ ਜਿਹਾ ਜ਼ਖਮ ਹੋ ਗਿਆ ਹੈ, ਉਹਦਾ ਹੱਲ ਪਲਾਸਟਿਕ ਸਰਜਨ ਕਰ ਸਕਦਾ ਹੈ
0: ਜੀ।
1: ਪਲਾਸਟਿਕ ਸਰਜਰੀ ਇੱਕ ਐਵੇਂ ਦੀ ਚੀਜ਼ ਹੈ ਜਿਹੜੀ ਸਿਰਫ ਸੁੰਦਰਤਾ ਨਹੀਂ, ਆਪਣੇ ਕੰਮ, ਹੱਥਾਂ ਦਾ ਕੰਮ ਕੀ ਹੈ, ਪੈਰਾਂ ਦਾ ਕੰਮ ਕੀ ਹੈ, ਕੰਨਾਂ ਦਾ ਕੰਮ ਕੀ ਹੈ, ਨੱਕ ਦਾ ਕੰਮ ਕੀ ਹੈ, ਜੇ ਉਹ ਕੰਮ ਨਹੀਂ ਹੋ ਪਾ ਰਹੇ ਨੇ ਜਾਂ ਉਹਨਾਂ 'ਚ ਕੋਈ ਚੇਂਜ ਆ ਗਿਆ ਹੈ, ਕੋਈ ਡੈਫੀਸ਼ੈਂਸੀ ਆ ਗਈ ਹੈ, ਕੋਈ ਕਮੀ ਆ ਗਈ ਹੈ, ਤਾਂ ਉਸ ਨੂੰ ਪਹਿਲੇ ਵਰਗਾ ਬਣਾਉਣਾ ਇੱਕ ਪਲਾਸਟਿਕ ਸਰਜਨ ਦਾ ਕੰਮ ਹੈ
0: ਜੀ। ਡਾਕਟਰ ਸਾਹਿਬ ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ ਜੀ, ਆਪਾਂ ਉਹਨਾਂ ਦਾ ਸਵਾਲ ਲੈ ਲੈਂਦੇ ਹਾਂ। ਹੈਲੋ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ ਜੀ। ਆਪਣਾ ਨਾਮ ਦੱਸ ਦਿਓ ਬਾਈ ਜੀ। ਆਪਣਾ
2: ਮਨਮਿੰਦਰ ਸਿੰਘ ਹੈ
0: ਜੀ। ਮਨਮਿੰਦਰ ਬਾਈ ਜੀ, ਡਾਕਟਰ ਸਾਹਿਬ ਤੁਹਾਡੀ ਗੱਲ ਸੁਣ ਰਹੇ ਨੇ, ਕੀ ਸਵਾਲ ਹੈ ਜੀ?
2: ਵਾਈਫ ਤੇ ਨਾ ਥੋੜੀ ਸ਼ਾਈਆਂ ਦੀ ਦਿੱਕਤ ਹੈ ਜੀ
0: ਜੀ,
2: ਤੇ ਉਹਦਾ ਵੀ ਇਸ ਤਰ੍ਹਾਂ ਕੋਈ ਟ੍ਰੀਟਮੈਂਟ ਹੁੰਦਾ ਕਿ ਤੁਹਾਡੇ ਕੋਲੇ ਕੁਝ ਹੋਰ ਹੈ
0: ਜੀ? ਪ੍ਰੋਗਰਾਮ 'ਚ ਤੁਸੀਂ ਸ਼ਾਮਿਲ ਹੋਏ ਬਾਈ ਜੀ, ਧੰਨਵਾਦ ਤੁਹਾਡਾ। ਤੁਸੀਂ ਕਿਰਪਾ ਕਰਕੇ ਰੇਡੀਓ ਸੈਟ ਰਾਹੀਂ ਜਵਾਬ ਸੁਣ ਲਓ ਜੀ, ਡਾਕਟਰ ਸਾਹਿਬ ਤੁਹਾਡੀ ਗੱਲ ਦਾ ਜਵਾਬ ਦੇ ਰਹੇ। ਬਹੁਤ ਬਹੁਤ ਧੰਨਵਾਦ ਜੀ ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਦੇਖੋ ਮੈਂ ਹੁਣੇ ਇਹੀ ਦੱਸਦੀ ਪਈ ਸੀ ਕਿ ਪਲਾਸਟਿਕ ਸਰਜਰੀ ਇੱਕ ਐਵੇਂ ਦੀ ਚੀਜ਼ ਹੈ ਜਿਹ 'ਚ ਸੁੰਦਰਤਾ ਜ਼ਰੂਰ ਸਭ ਤੋਂ

0: ਪਹਿਲੀ ਅਹਿਮ ਚੀਜ਼ ਹੈ ਸਭ ਨੂੰ ਆਪਣਾ ਚਿਹਰਾ ਜਿਵੇਂ ਦਾ ਉਹ ਕਦੇ ਸੀ ਉਵੇਂ ਦਾ ਹੀ ਚੰਗਾ ਲੱਗਦਾ ਹੈ। ਕੁਛ ਵੀ ਉਹ 'ਚ ਚੇਂਜ ਆਉਂਦਾ ਹੈ ਤਾਂ ਆਪਾਂ ਨੂੰ ਚੰਗਾ ਨਹੀਂ ਲੱਗਦਾ। ਸ਼ਾਈ ਕੀ ਹੈ ਜੀ? ਉਹ ਪਿਗਮੈਂਟ ਹੈ ਜਿਹੜਾ ਆਪਣੀ ਬੋਡੀ ਨੇ ਬਣਾਇਆ ਹੈ ਕੁਝ ਚੀਜ਼ਾਂ ਤੋਂ ਬਚਣ ਲਈ ਜਾਂ ਕੁਝ ਚੀਜ਼ਾਂ ਦੇ ਅਸਰ ਕਾਰਨ। ਜਿਵੇਂ ਧੁੱਪ, ਤੁਸੀਂ ਕੀ, ਮੈਂ ਤੁਹਾਨੂੰ ਪੁੱਛਾਂਗੀ, ਤੁਸੀਂ ਸਨਸਕ੍ਰੀਨ ਲਾਉਂਦੇ ਹੋ? ਤੁਸੀਂ ਕਹੋਗੇ ਨਹੀਂ ਜੀ, ਸਨਸਕ੍ਰੀਨ ਕਿਵੇਂ ਲਾਈਏ ਜੀ, ਰੋਜ਼ ਰੋਜ਼ ਕੀ ਕੋਈ ਕਰੀਮ ਨਹੀਂ ਲਾਈ ਜਾਂਦੀ। ਪਰ ਸਨਸਕ੍ਰੀਨ ਐਵੇਂ ਦੀ ਚੀਜ਼ ਹੈ ਜਿਹੜੀ ਆਪਾਂ ਨੂੰ ਧੁੱਪ ਦੇ ਡੈਮੇਜ ਤੋਂ ਬਚਾ ਸਕਦੀ ਹੈ। ਸ਼ਾਈ ਦਾ ਇੱਕ ਬਹੁਤ ਵੱਡਾ ਕਾਰਨ ਧੁੱਪ ਵੀ ਹੈ, ਤੇ ਇਹਦੇ ਬਹੁਤ ਜ਼ਿਆਦਾ ਇਲਾਜ ਆ ਗਏ ਨੇ ਜਿਹੜੇ ਸ਼ਾਈਆਂ ਨੂੰ ਘਟਾ ਸਕਦੇ ਨੇ। ਪਰ ਮੈਂ ਫੇਰ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੂੰਗੀ, ਪਲੀਜ਼ ਤੁਸੀਂ ਉਹ ਐਡਵਰਟਾਈਜ਼ਮੈਂਟਸ ਇੰਸਟਾ ਤੇ ਜਾਂ ਫੇਸਬੁੱਕ ਤੇ ਜਿਹੜੇ ਕਹਿੰਦੇ ਨੇ ਕਿ ਸ਼ਾਈਆਂ 100% ਚੱਲੀਆਂ ਜਾਣਗੀਆਂ, ਉਹ ਕਿਤੇ ਨਾ ਕਿਤੇ ਤੁਹਾਡੀ ਚਮੜੀ ਨੂੰ ਡੈਮੇਜ ਕਰੇਗਾ ਤੇ ਸ਼ਾਈ ਹੋ ਸਕਦਾ ਹੈ ਪਹਿਲੇ ਤੋਂ ਵੱਧ ਤੁਹਾਡੇ ਦੁਬਾਰਾ ਆ ਜਾਏ। ਇਸ ਕਰਕੇ ਤੁਸੀਂ ਆਪਣੀ ਸਕਿਨ ਦੀ, ਆਪਣੀ ਚਿਹਰੇ ਦੀ ਸਕਿਨ ਦੀ ਹੈਲਥ ਵੱਲ ਧਿਆਨ ਦਿਓ ਕਿ ਉਹ ਹੈਲਦੀ ਹੈ ਕਿ ਨਹੀਂ। ਜੇ ਸਕਿਨ ਬੋਡੀ ਹੈਲਦੀ ਰਹੂਗੀ ਤਾਂ ਸ਼ਾਈ ਆਪਣੇ ਆਪ ਘਟੂਗੀ। ਤੇ ਹਾਂ, ਕੁਝ ਟ੍ਰੀਟਮੈਂਟਸ ਹੈ ਜਿਹਨਾਂ ਨਾਲ ਆਪਾਂ ਆਪਣੀ ਸਕਿਨ ਹੈਲਥ ਵਧਾ ਸਕਦੇ ਹਾਂ, ਤੁਸੀਂ ਉਹ ਕਰਵਾ ਸਕਦੇ ਹੋ
1: ਜੀ। ਉਮੀਦ ਹੈ ਕਿ ਤੁਹਾਨੂੰ ਤੁਹਾਡੇ ਸਵਾਲ ਦਾ ਮਨਵਿੰਦਰ ਜੀ ਤਸੱਲੀ ਬਖਸ਼ ਉੱਤਰ ਮਿਲ ਗਿਆ ਹੋਏਗਾ। ਤੇ ਡਾਕਟਰ ਸਾਹਿਬ, ਅਗਲਾ ਸਵਾਲ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੇ ਵੀ ਜਦੋਂ ਅਸੀਂ ਦੇਖਦੇ ਹਾਂ ਆਪਣੇ ਆਸ ਪਾਸ ਕਈ ਵਾਰ ਕੋਈ ਹਾਦਸਾ ਹੋ ਜਾਂਦਾ ਕਿਸੇ ਦੇ ਨਾਲ, ਹਨਾ, ਜਾਂ ਕਈ ਵਾਰ ਜਲਨ ਹੋ ਜਾਂਦੀ ਹੈ ਕੋਈ ਸਰੀਰ ਦੇ ਅੰਗ ਤੇ, ਕੋਈ ਚੀਜ਼ ਪੈ ਗਈ ਤੱਤੀ ਜਾਂ ਗਰਮ, ਤਾਂ ਉਸ ਤੋਂ ਬਾਅਦ ਸਾਨੂੰ ਜਲਨ ਦੀ ਜਦੋਂ ਸਮੱਸਿਆ ਆਉਂਦੀ ਹੈ ਜੋ ਅੰਗ ਹੈ ਸਾਡਾ, ਤਾਂ ਉਹਦੇ ਲਈ ਜੋ ਪਲਾਸਟਿਕ ਸਰਜਰੀ ਦੀ ਆਪਾਂ ਗੱਲ ਕਰਦੇ ਹਾਂ ਕਿ ਉਹਨੂੰ ਕਰਵਾ ਲੈਣੀ ਚਾਹੀਦੀ ਹੈ, ਤਾਂ ਉਹਦੇ ਨਾਲ ਕੀ ਫਰਕ ਪੈਂਦਾ ਇੱਕ ਇਨਸਾਨ ਦੀ ਜ਼ਿੰਦਗੀ ਤੇ, ਇੱਕ ਮਰੀਜ਼ ਜੋ ਬਣ ਚੁੱਕਿਆ ਇਨਸਾਨ ਹੈ ਉਹਦੀ ਜਿਹੜੀ ਬਾਅਦ ਵਾਲੀ ਜ਼ਿੰਦਗੀ ਹੈ ਪਲਾਸਟਿਕ ਸਰਜਰੀ ਕਰਾਉਣ ਤੋਂ ਬਾਅਦ ਦੀ, ਉਹ ਕਿਵੇਂ ਦੀ ਹੋ ਜਾਂਦੀ ਹੈ ਜੀ?
0: ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹੂੰਗੀ। ਜਦ ਕੋਈ ਵੀ ਜਲ ਜਾਂਦਾ ਹੈ ਤਾਂ ਕੁਝ ਦੇਰ ਬਾਅਦ ਤੁਸੀਂ ਦੇਖੋਗੇ ਕਿ ਉਹਨਾਂ ਦੇ ਅੰਗ ਜੁੜਨ ਲੱਗ ਜਾਂਦੇ ਹਨ, ਉਹਨਾਂ ਦੀ ਬਾਹਾਂ, ਉਹਨਾਂ ਦੀਆਂ ਲੱਤਾਂ ਇੱਕ ਆਪਸ 'ਚ ਜੁੜ ਜਾਂਦੇ ਆ ਜੁਆਇੰਟਸ, ਤੇ ਉਹ ਸਿੱਧੇ ਨਹੀਂ ਹੋ ਪਾਉਂਦੇ, ਤਾਂ ਇੱਕ ਇਨਸਾਨ ਅਪਾਹਿਜ ਹੋ ਜਾਂਦਾ, ਉਹਨਾਂ ਨੂੰ ਯੂਜ਼ ਨਹੀਂ ਕਰਨਾ ਕਰ ਪਾਉਂਦਾ। ਇੱਕ ਬਹੁਤ ਹੀ ਛੋਟਾ ਜਿਹਾ ਸ਼ਬਦ ਹੈ, ਇਹਨੂੰ ਅਸੀਂ ਕੰਟਰੈਕਚਰ ਕਹਿੰਦੇ ਹਾਂ। ਬੋਨਸ ਵਿੱਚ ਕੰਟਰੈਕਚਰ ਸਰਜਰੀ ਹੋ ਜਾਂਦੀ ਹੈ ਜਿਹਦੇ ਨਾਲ ਤੁਹਾਡੇ ਅੰਗ ਪਹਿਲਾਂ ਵਰਗੇ ਹੋ ਸਕਦੇ ਨੇ, ਜਿਵੇਂ ਪਹਿਲਾਂ ਸੀ ਉਵੇਂ ਦੇ ਉਵੇਂ ਕੰਮ ਕਰਨਗੇ। ਕਈ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਹੈ ਕਿ ਬਰਨਸ ਤੋਂ ਬਾਅਦ ਜੇ ਐਵੇਂ ਅੰਗ ਜੁੜ ਗਏ ਨੇ ਉਹਨਾਂ ਨੂੰ ਖੁਲਾਇਆ ਜਾ ਸਕਦਾ ਹੈ ਸਰਜਰੀ ਰਾਹੀਂ। ਤੇ ਬਹੁਤ ਹੀ ਈਜ਼ੀ ਸਰਜਰੀ ਹੈ, ਤੁਸੀਂ ਦੇਖੋਗੇ 15-20 ਦਿਨਾਂ ਬਾਅਦ ਤੁਸੀਂ ਉਸ ਇਨਸਾਨ ਨੂੰ ਕੰਮ ਕਰਦਾ ਦੇਖ ਸਕਦੇ ਹੋ, ਉਹ ਅੰਗ ਯੂਜ਼ ਕਰਦਾ ਦੇਖ ਸਕਦੇ ਆ
1: ਜੀ।
0: ਮੇਰੇ ਕੋਲ ਇੱਕ ਬੱਚਾ ਸੀਗਾ ਜਿਹੜਾ ਮੇਰੇ ਕੋਲ ਅਰਾਊਂਡ 60% ਬਰਨਸ ਨਾਲ ਆਇਆ ਸੀ। ਉਹ ਬੱਚੇ ਨੇ ਵੀ ਅਸੀਂ ਉਹਨੂੰ ਪਹਿਲਾਂ ਤਾਂ ਬਚਾਉਣਾ ਹੁੰਦਾ, ਤੁਸੀਂ ਇੰਨੇ ਜੜੇ ਹੋਏ ਬੱਚੇ ਨੂੰ ਉਹਦੀ ਜ਼ਿੰਦਗੀ ਬਚਾਉਣੀ ਆ, ਅਸੀਂ ਉਹ ਬਚਾਇਆ ਬੱਚਾ। ਉਹ ਤੋਂ ਬਾਅਦ ਘਰ ਪੱਟੀਆਂ ਕਰਨੀਆਂ ਪੈਂਦੀਆਂ। ਬਰਨ ਦੇਖੋ ਇੱਕ ਛੋਟੀ ਜਿਹੀ ਬਿਮਾਰੀ ਨਹੀਂ ਹੈ ਜਿਹੜੀ 10 ਦਿਨਾਂ 'ਚ ਠੀਕ ਹੁੰਦੀ ਆ, ਬਰਨ ਦਾ ਪੂਰੇ ਸਰੀਰ 'ਤੇ ਅਸਰ ਪੈਂਦਾ ਹੈ। ਤੇ ਉਹ ਬੱਚਾ ਫਿਰ ਸਾਡੇ ਕੋਲ 1.5-2 ਸਾਲ ਬਾਅਦ ਆਇਆ ਜਦ ਉਹਦੀਆਂ ਦੋਨੋਂ ਲੱਤਾਂ ਜਿਹੜੀਆਂ ਸੀ ਉਹ ਜੁੜ ਗਈਆਂ ਸੀ
1: ਜੀ।
0: ਅਸੀਂ ਉਹ ਕੰਟਰੈਕਚਰ ਖੋਲੇ ਤਾਂ ਉਹ ਅਗਲੇ ਮਹੀਨੇ ਬੱਚਾ ਮੇਰੇ ਕੋਲ ਚੱਲ ਕੇ ਆਇਆ। ਇਸ ਕਰਕੇ ਬਹੁਤ ਹੀ ਪੋਟੈਂਸ਼ੀਅਲ ਸਰਜਰੀਜ਼ ਹੈ, ਲਾਈਫ ਚੇਂਜਿੰਗ ਸਰਜਰੀਜ਼ ਹੈ। ਤੇ ਆਪਾਂ ਜੇ ਉਹਨੂੰ ਇਸ ਚੀਜ਼ ਨੂੰ ਸਮਝ ਪਾਈਏ ਤੇ ਲੋਕਾਂ ਤੱਕ ਪਹੁੰਚਾ ਪਾਈਏ ਕਿ ਜੀ ਇਹਦਾ ਇਲਾਜ ਹੈ, ਇਹਦਾ ਹੱਲ ਹੈ, ਤਾਂ ਆਪਾਂ ਸ਼ਾਇਦ ਬਹੁਤ ਹੀ ਅੱਛਾ ਨੇਕ ਕੰਮ ਕਰ ਪਾਵਾਂਗੇ
1: ਜੀ। ਡਾਕਟਰ ਸਾਹਿਬ, ਇਹ ਤਾਂ ਹੋ ਗਈ ਗੱਲ ਵੀ ਹਾਦਸਿਆਂ ਤੋਂ ਬਾਅਦ ਜਾਂ ਜਦੋਂ ਕਿਸੇ ਨੂੰ ਕੋਈ ਸਮੱਸਿਆ ਆ ਜਾਂਦੀ ਹੈ ਜ਼ਿੰਦਗੀ ਦੇ ਵਿੱਚ, ਹਨਾ। ਇੱਕ ਦੂਸਰਾ ਸਵਾਲ ਮਨ ਦੇ ਵਿੱਚ ਇਹ ਵੀ ਆਉਂਦਾ ਵੀ ਜਦੋਂ ਅਸੀਂ ਗੱਲ ਕਰਦੇ ਹਾਂ, ਕਈ ਵਾਰੀ ਹੁੰਦਾ ਕਿ ਬੱਚੇ ਦੇ ਵਿੱਚ ਜਮਾਂਦਰੂ ਹੀ ਕੋਈ ਸਮੱਸਿਆ ਹੁੰਦੀ ਹੈ, ਕਿ ਜਿਹੜੀਆਂ ਕੋਈ ਜਮਾਂਦਰੂ ਸਮੱਸਿਆਵਾਂ ਨੇ ਜੋ ਸਾਡੇ ਸਰੀਰ ਦੇ ਉੱਤੇ ਪ੍ਰਭਾਵ ਪਾ ਰਹੀਆਂ ਜਾਂ ਬੱਚੇ ਦੇ ਆਉਣ ਵਾਲੇ ਭਵਿੱਖ ਦੇ ਵਿੱਚ ਕੋਈ ਪ੍ਰਭਾਵ ਪਾ ਸਕਦੀਆਂ, ਕਿ ਉਹਨਾਂ ਨੂੰ ਵੀ ਅਸੀਂ ਪਲਾਸਟਿਕ ਸਰਜਰੀ ਕਰਕੇ ਠੀਕ ਕਰ ਸਕਦੇ ਹਾਂ ਜੀ?
0: ਜੀ ਬਿਲਕੁਲ, ਕੰਜੈਨੀਟਲ ਡਿਜ਼ੀਜ਼ ਅਸੀਂ ਇਹਨਾਂ ਨੂੰ ਕਹਿੰਦੇ ਹਾਂ, ਜਮਾਂਦਰੂ ਬਿਮਾਰੀਆਂ। ਤੁਸੀਂ ਦੇਖਿਆ ਹੋਏਗਾ ਕਈ ਬੱਚਿਆਂ ਦੀਆਂ ਉਂਗਲਾਂ ਵੱਧ ਹੁੰਦੀਆਂ ਨੇ, ਪੋਲੀਡੈਕਟਲੀ ਕਹਿੰਦੇ ਹਾਂ
1: ਜੀ,
0: ਆਪਾਂ ਉਹਨੂੰ ਬਰਾਬਰ ਕਰ ਸਕਦੇ ਹਾਂ। ਕਈ ਬੱਚਿਆਂ ਦੀਆਂ ਉਂਗਲਾਂ ਜੁੜੀਆਂ ਹੁੰਦੀਆਂ ਨੇ, ਆਪਾਂ ਉਹਨਾਂ ਨੂੰ ਖੋਲ ਸਕਦੇ ਹਾਂ। ਤੰਦੂਆ ਤੁਸੀਂ ਸੁਣਿਆ ਹੋਊਗਾ, ਕਲੈਫਟ ਲਿਪ, ਕਲੈਫਟ ਪੈਲਟ, ਅੱਜ ਕੱਲ ਸਮਾਈਲ ਟ੍ਰੇਨਸ ਹੈ। ਅਸੀਂ ਇੱਕ ਇੱਕ ਪੂਰੀ ਮੁਹਰਮ ਚਲਾਉਂਦੇ ਹਾਂ ਕਿ ਅਸੀਂ ਤੁਹਾਡਾ ਜਿਹੜਾ ਬੱਚੇ ਦੇ ਤੰਦੂਆ ਹੈ ਜਾਂ ਕਲੈਫਟ ਲਿਪ ਹੈ ਉਹਦੀ ਸਰਜਰੀ ਕਰਾਓ ਤੁਸੀਂ ਟਾਈਮ ਸਿਰ, ਬੱਚੇ ਬੋਲਣਗੇ ਵੀ ਬਿਲਕੁਲ ਠੀਕ ਤੇ ਉਹ ਦਿਖਣਗੇ ਵੀ ਬਿਲਕੁਲ ਠੀਕ
1: ਜੀ।
0: ਇਸ ਕਰਕੇ ਬਹੁਤ ਸਾਰੀਆਂ ਕੰਜੈਨੀਟਲ ਡਿਸਆਰਡਰਸ ਨੇ ਜਿਨ੍ਹਾਂ ਦਾ ਹੱਲ ਹੈ
1: ਜੀ। ਡਾਕਟਰ ਸਾਹਿਬ, ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਜੀ, ਆਪਾਂ ਉਹਨਾਂ ਦਾ ਵੀ ਸਵਾਲ ਲੈ ਲੈਂਦੇ ਹਾਂ। ਹੈਲੋ,
2: ਸਤਿ ਸ੍ਰੀ ਅਕਾਲ ਜੀ।
1: ਜੀ ਸਤਿ ਸ੍ਰੀ ਅਕਾਲ ਬਾਈ ਜੀ, ਨਾਮ ਦੱਸ ਦਿਓ ਜੀ।
2: ਮਲਕੀਤ ਸਿੰਘ ਹੈ, ਮੇਰਾ ਪਿੰਡ ਜੋਗਾਣਾ ਦੇ ਬਠਿੰਡੇ ਦੇ ਨਾਲ ਹੀ ਹੈ। ਸਾਡੇ ਬੰਦੇ ਤੇ ਫਲੈਰੀਆਂ ਬਹੁਤ ਜ਼ਿਆਦਾ ਜੀ।
1: ਜੀ ਮਲਕੀਤ ਸਿੰਘ ਜੀ, ਡਾਕਟਰ ਸਾਹਿਬ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਇਹਨਾਂ ਤੋਂ?
0: ਹਾਂਜੀ, ਇਹ ਫੁਲਵੈਰੀ ਜਿਹੜੀ ਹੈ ਉਹ ਕਿੰਨੇ ਸਾਲ ਤੋਂ ਹੈ?
2: ਇਹ ਤਾਂ ਤਕਰੀਬਨ 3-4 ਦਾ ਹੋ ਗਿਆ, 3 ਸਾਲ ਜੀ।
0: ਅੱਛਾ ਜੀ, ਦੇਖੋ ਫੁਲਵੈਰੀ ਜਿਹੜੀ ਹੈ, ਆਪਾਂ ਚਿੱਟੇ ਧੱਬੇ ਨੂੰ ਫੁਲਵੈਰੀ ਕਹਿ ਦਿੰਦੇ ਹਾਂ। ਫੁਲਵੈਰੀ ਜਾਂ ਚਿੱਟੇ ਧੱਬਿਆਂ ਦੇ ਬਹੁਤ ਜ਼ਿਆਦਾ ਰੀਜ਼ਨ ਹੋ ਸਕਦੇ ਆ, ਕੌਜ਼ ਹੋ ਸਕਦੇ ਆ, ਕਿਉਂ ਹੋਏ ਨੇ। ਕਈ ਬੱਚਿਆਂ ਦੇ ਸਿਰਫ ਚਿੱਟੇ ਧੱਬੇ ਇਸ ਕਰਕੇ ਵੀ ਪੈ ਸਕਦੇ ਆ ਕਿ ਉਹਨਾਂ 'ਚ ਕਿਸੇ ਡੈਫੀਸ਼ੈਂਸੀ ਹੈ, ਕਿਸੇ ਚੀਜ਼ ਦੀ ਮਾਤਰਾ ਦੀ ਕਮੀ ਹੈ। ਇਸ ਕਰਕੇ ਫੁਲਵੈਰੀ ਕਿਉਂ ਹੋਈ ਹੈ ਤੇ ਆਪਾਂ ਇਲਾਜ ਕਰ ਪਾ।

0: ਆ
1: ਜੀ ਪ੍ਰੋਗਰਾਮ ਚ ਮਲਕੀਤ ਜੀ ਸ਼ਾਮਿਲ ਹੋਣ ਦੇ ਲਈ ਤੁਹਾਡਾ ਧੰਨਵਾਦ ਹੈ ਜੀ ਤੇ ਅਸੀਂ ਬਾਕੀ ਸਰੋਤਿਆਂ ਨੂੰ ਵੀ ਗੁਜ਼ਾਰਿਸ਼ ਕਰਾਂਗੇ ਕਿ ਤੁਸੀਂ ਪ੍ਰੋਗਰਾਮ ਸੁਣਦੇ ਰਹੋ ਅਸੀਂ ਤੁਹਾਨੂੰ ਇਹ ਵੀ ਜਾਣਕਾਰੀ ਦਿਆਂਗੇ ਕਿ ਡਾਕਟਰ ਸਾਹਿਬ ਨੂੰ ਤੁਸੀਂ ਕਿੱਥੇ ਮਿਲ ਸਕਦੇ ਹੋ ਸੋ ਪ੍ਰੋਗਰਾਮ ਦੇ ਅੰਤ ਦੇ ਵਿੱਚ ਅਸੀਂ ਦੁਬਾਰਾ ਤੋਂ ਜਾਣਕਾਰੀ ਸਾਂਝੀ ਕਰਾਂਗੇ ਤੇ ਡਾਕਟਰ ਸਾਹਿਬ ਅਗਲਾ ਜੋ ਸਵਾਲ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਉਹ ਇਹ ਪੁੱਛਣਾ ਚਾਹਾਂਗੇ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਪਲਾਸਟਿਕ ਸਰਜਰੀ ਦੀ ਤਾਂ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਕੀ ਜਿਹੜੀ ਪਲਾਸਟਿਕ ਸਰਜਰੀ ਹੈ ਇਹ ਹਰ ਉਮਰ ਵਰਗ ਦੇ ਲੋਕਾਂ ਦੇ ਲਈ ਫਿੱਟ ਬੈਠਦੀ ਹੈ ਜਾਂ ਫਿਰ ਕੋਈ ਖਾਸ ਉਮਰ ਹੁੰਦੀ ਹੈ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਜੀ ਫਲਾਣੀ ਬਿਮਾਰੀ ਹੈ ਤਾਂ ਉਹ 'ਚ ਥੋੜਾ ਜਿਹਾ ਇੰਤਜ਼ਾਰ ਕਰ ਲਓ ਜਾਂ ਫਿਰ ਇਹ ਹੁੰਦਾ ਕਿ ਜੇਕਰ ਅਸੀਂ ਨਹੀਂ ਸਮੇਂ ਸਿਰ ਧਿਆਨ ਦਿੱਤਾ ਤਾਂ ਉਹ ਬਿਮਾਰੀ ਜ਼ਿਆਦਾ ਖਤਰਨਾਕ ਹੋ ਸਕਦੀ ਹੈ ਕਿਰਪਾ ਕਰਕੇ ਇਸ ਬਾਰੇ ਵੀ ਸਰੋਤਿਆਂ ਨੂੰ ਜ਼ਰੂਰ ਜਾਣਕਾਰੀ ਦਿਓ ਜੀ
0: ਇਹ ਡਿਪੈਂਡ ਕਰਦਾ ਹੈ ਕਿ ਕੀ ਬਿਮਾਰੀ ਹੈ ਕੀ ਦਿੱਕਤ ਹੈ ਵੈਸੇ ਤਾਂ ਜੀ ਕਹਿੰਦੇ ਨੇ ਕਿ ਜੇ ਤੁਸੀਂ ਟਾਈਮ ਸਿਰ ਕੋਈ ਵੀ ਕੰਮ ਕਰ ਲਓ ਜੇ ਸਮਾਂ ਨਾ ਗਵਾਓ ਤਾਂ ਫਾਇਦਾ ਹੀ ਹੁੰਦਾ ਨੁਕਸਾਨ ਨਹੀਂ ਹੁੰਦਾ
1: ਜੀ
0: ਇਸ ਕਰਕੇ ਮੈਂ ਇਹੀ ਕਹੂੰਗੀ ਕਿ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਸਲਾਹ ਲੈਣ 'ਚ ਕੋਈ ਹਰਜ਼ ਨਹੀਂ ਹੈ

0: ਉਹ ਤਾਂ ਫਾਇਦਾ ਹੀ ਹੁੰਦਾ, ਨੁਕਸਾਨ ਨਹੀਂ ਹੁੰਦਾ
1: ਜੀ।
0: ਇਸ ਕਰਕੇ ਮੈਂ ਇਹੀ ਕਹੂੰਗੀ ਕਿ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਸਲਾਹ ਲੈਣ 'ਚ ਕੋਈ ਹਰਜ਼ ਨਹੀਂ ਹੈ। ਤੁਹਾਨੂੰ ਲੱਗਦਾ ਹੈ ਤੁਹਾਨੂੰ ਪਲਾਸਟਿਕ ਸਰਜਨ ਦੀ ਸਲਾਹ ਦੀ ਲੋੜ ਹੈ, ਤੁਸੀਂ ਆਓ ਦਿਖਾਓ। ਜੇ ਪਲਾਸਟਿਕ ਸਰਜਨ ਕਹੂਗਾ ਕਿ ਨਹੀਂ ਇਮੀਡੀਏਟਲੀ ਜਾਂ ਅਰਜੈਂਟ ਕੰਮ ਕਰਨ ਦੀ, ਤਾਂ ਆਪਾਂ ਵੇਟ ਵੀ ਕਰ ਸਕਦੇ ਹਾਂ, ਇਹ ਬਿਮਾਰੀ ਤੋਂ ਬਿਮਾਰੀ ਡਿਪੈਂਡ ਕਰੇਗਾ। ਦੂਜਾ ਹੁੰਦਾ ਹੈ ਕਿ
1: ਜੀ ਡਾਕਟਰ ਸਾਹਿਬ, ਇੱਕ ਸਰੋਤਾ ਸਾਡੇ ਨਾਲ ਜੁੜਿਆ, ਮਾਫ ਕਰਨਾ ਮੈਂ ਤੁਹਾਨੂੰ ਵਿੱਚੋਂ ਟੋਕਣਾ ਚਾਹਾਂਗੀ, ਆਪਾਂ ਪਹਿਲਾਂ ਉਹਨਾਂ ਦਾ ਸਵਾਲ ਲੈ ਲਈਏ ਜੀ। ਹੈਲੋ,
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ,
2: ਮੇਰੀ ਆ ਜੀ ਪੋਤੀ ਆ ਜੀ 2 ਸਾਲ
1: ਜੀ। ਬਾਈ ਜੀ ਆਪਣਾ ਨਾਮ ਦੱਸ ਦਿਓ ਜੀ।
2: ਮੋਹਨ ਸਿੰਘ ਹੈ, ਤਲਵੰਡੀ ਸਾਬੋ ਤੋਂ
1: ਜੀ। ਮੋਹਨ ਸਿੰਘ ਜੀ, ਹਾਂਜੀ ਸਵਾਲ ਪੁੱਛੋ ਜੀ।
2: ਮੇਰੀ ਪੋਤੀ ਹੈ 2 ਸਾਲ ਦੀ ਜੀ, ਤੇ ਉਹਦਾ ਜਮਾਂਦਰੂ ਹੀ ਨਾ ਇੱਕ ਅੰਗੂਠਾ ਖੱਬੇ ਪੈਰ ਦਾ, ਉਹ ਚੌੜਾ ਜਿਵੇਂ ਦੋ ਬਣਦੇ ਸੀ ਅੰਗੂਠੇ
1: ਜੀ,
2: ਤੇ ਉਹ ਇਕੱਠੇ ਹੋ ਗਏ
1: ਜੀ। ਉਮਰ ਕਿੰਨੀ ਹੈ ਜੀ ਬੱਚੇ ਦੀ?
2: 2 ਸਾਲ ਦੀ ਹੈ
1: ਜੀ। ਡਾਕਟਰ ਸਾਹਿਬ,
0: ਹਾਂਜੀ, ਇਹ ਜਿਹੜਾ ਵੱਡਾ ਅੰਗੂਠਾ ਹੈ ਉਹ ਆਪਾਂ ਐਕਸਰੇ ਵਗੈਰਾ ਕਰਕੇ ਦੇਖ ਸਕਦੇ ਹਾਂ ਕਿ ਕੱਲਾ ਅੰਗੂਠਾ ਵੱਡਾ ਹੈ ਕਿ ਪੈਰ 'ਚ ਵੀ ਹੋਰ ਦਿੱਕਤ ਹੈ। 2-3 ਚੀਜ਼ਾਂ ਹੁੰਦੀਆਂ ਜਿਹਦੇ ਕਾਰਨ ਅੰਗੂਠਾ ਵੱਡਾ ਹੋ ਸਕਦਾ ਹੈ, ਤੇ ਇਹਦਾ ਹੱਲ ਜ਼ਰੂਰ ਹੈ, ਤੁਸੀਂ ਜ਼ਰੂਰ ਆ ਕੇ ਦਿਖਾਓ
1: ਜੀ। ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਬਾਈ ਜੀ ਧੰਨਵਾਦ ਹੈ ਜੀ ਤੁਹਾਡਾ, ਤੁਸੀਂ ਪ੍ਰੋਗਰਾਮ 'ਚ ਸ਼ਾਮਿਲ ਹੋਏ ਤੇ ਉਮੀਦ ਹੈ ਕਿ ਤੁਹਾਨੂੰ ਤੁਹਾਡੇ ਸਵਾਲ ਦਾ ਤਸੱਲੀ ਬਖਸ਼ ਉੱਤਰ ਮਿਲ ਗਿਆ ਹੋਏਗਾ। ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 5:42 ਦਾ। ਅੱਜ ਸਾਡੇ ਨਾਲ ਸਟੂਡੀਓ ਵਿੱਚ ਮਾਹਿਰ ਮਹਿਮਾਨ ਡਾਕਟਰ ਜੋਤੀ ਭੱਲਾ ਜੀ ਪਹੁੰਚੇ ਹੋਏ ਨੇ, ਤੇ ਅਸੀਂ ਇੱਕ ਵਕਫੇ ਦੇ ਲਈ ਰੁਕਣਾ ਚਾਹਾਂਗੇ। ਤੁਸੀਂ ਡਾਇਲ ਕਰੋ ਸਾਡੇ ਸਟੂਡੀਓ ਦਾ ਨੰਬਰ 0164-2240-331।
3: ਚਿਹਰੇ ਜਾਂ ਸਰੀਰ ਤੇ ਕੋਈ ਨਿਸ਼ਾਨ, ਸੜਨ ਦਾ ਦਾਗ ਜਾਂ ਜਨਮ ਤੋਂ ਕੋਈ ਸਮੱਸਿਆ,
4: ਹੁਣ ਚਿੰਤਾ ਛੱਡੋ। ਕ੍ਰਿਸ਼ਨਾ ਸੁਪਰ ਸਪੈਸ਼ਲਟੀ ਹਸਪੀਟਲ ਬਠਿੰਡਾ ਵਿੱਚ ਮਿਲੋ ਪਲਾਸਟਿਕ, ਬਰਨ ਅਤੇ ਮੈਕਸੀਲੋ ਫੇਸ਼ੀਅਲ ਸਰਜਰੀ ਦੇ ਮਾਹਿਰ ਡਾਕਟਰ ਜੋਤੀ ਪੱਲਾ ਨੂੰ।
3: ਇੱਥੇ ਮਿਲਦਾ ਹੈ ਸੜੇ ਹੋਏ ਜ਼ਖਮਾਂ ਦਾ ਇਲਾਜ, ਪੁਰਾਣੇ ਜ਼ਖਮਾਂ ਦੀ ਦੇਖਭਾਲ, ਲੰਬੇ ਸਮੇਂ ਤੋਂ ਨਾ ਭਰਨ ਵਾਲੇ ਜ਼ਖਮਾਂ ਦਾ ਇਲਾਜ, ਸ਼ੂਗਰ ਨਾਲ ਗਲੇ ਪੈਰਾਂ ਦਾ ਇਲਾਜ ਅਤੇ ਹੱਥਾਂ ਦੀ ਪੁਨਰ ਨਿਰਮਾਣ ਸਰਜਰੀ ਵਰਗੀਆਂ ਸੁਵਿਧਾਵਾਂ।
4: ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ।
3: ਕ੍ਰਿਸ਼ਨਾ ਸੁਪਰ ਸਪੈਸ਼ਲਟੀ ਹਸਪਤਾਲ, ਪਾਰਕ ਗਰੁੱਪ ਆਫ ਹਸਪੀਟਲਸ, ਬਠਿੰਡਾ, 7431000 and 0164-512200। ਚਿਹਰੇ ਜਾਂ ਸਰੀਰ ਤੇ ਕੋਈ ਨਿਸ਼ਾਨ, ਸੜਨ ਦਾ ਦਾਗ ਜਾਂ ਜਨਮ ਤੋਂ ਕੋਈ ਸਮੱਸਿਆ,
4: ਹੁਣ ਚਿੰਤਾ ਛੱਡੋ। ਕ੍ਰਿਸ਼ਨਾ ਸੁਪਰ ਸਪੈਸ਼ਲਟੀ ਹਸਪੀਟਲ ਬਠਿੰਡਾ ਵਿੱਚ ਮਿਲੋ ਪਲਾਸਟਿਕ, ਬਰਨ ਅਤੇ ਮੈਕਸੀਲੋ ਫੇਸ਼ੀਅਲ ਸਰਜਰੀ ਦੇ ਮਾਹਿਰ ਡਾਕਟਰ ਜੋਤੀ ਪੱਲਾ ਨੂੰ।
3: ਇੱਥੇ ਮਿਲਦਾ ਹੈ ਸੜੇ ਹੋਏ ਜ਼ਖਮਾਂ ਦਾ ਇਲਾਜ, ਪੁਰਾਣੇ ਜ਼ਖਮਾਂ ਦੀ ਦੇਖਭਾਲ, ਲੰਬੇ ਸਮੇਂ ਤੋਂ ਨਾ ਭਰਨ ਵਾਲੇ ਜ਼ਖਮਾਂ ਦਾ ਇਲਾਜ, ਸ਼ੂਗਰ ਨਾਲ ਗਲੇ ਪੈਰਾਂ ਦਾ ਇਲਾਜ ਅਤੇ ਹੱਥਾਂ ਦੀ ਪੁਨਰ ਨਿਰਮਾਣ ਸਰਜਰੀ ਵਰਗੀਆਂ ਸੁਵਿਧਾਵਾਂ।
4: ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ।
3: ਕ੍ਰਿਸ਼ਨਾ ਸੁਪਰ ਸਪੈਸ਼ਲਟੀ ਹਸਪਤਾਲ, ਪਾਰਕ ਗਰੁੱਪ ਆਫ ਹਸਪੀਟਲਸ, ਬਠਿੰਡਾ, 7431000 and 0164-512200।
1: ਜੀ ਸਰੋਤਿਓ, ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ ਜੀ। ਅੱਜ ਸਾਡੇ ਨਾਲ ਸਟੂਡੀਓ ਵਿੱਚ ਮਾਹਿਰ ਮਹਿਮਾਨ ਡਾਕਟਰ ਜੋਤੀ ਭੱਲਾ ਜੀ ਪਹੁੰਚੇ ਹੋਏ ਨੇ ਜੀ, ਤੇ ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ ਜੀ, ਤੇ ਆਪਾਂ ਡਾਕਟਰ ਸਾਹਿਬ ਉਹਨਾਂ ਦਾ ਵੀ ਸਵਾਲ ਲੈ ਲੈਂਦੇ ਹਾਂ। ਹੈਲੋ
5: ਹੈਲੋ, ਸਤਿ ਸ਼੍ਰੀ ਅਕਾਲ ਮੈਮ
1: ਜੀ। ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ।
5: ਮੈਡਮ, ਮੈਂ ਗੁਰਮੀਤ ਕੌਰ ਮੋੜ ਮੰਡੀ ਤੋਂ ਬੋਲਦੀ ਹਾਂ ਜੀ।
1: ਜੀ ਗੁਰਮੀਤ ਜੀ, ਕੀ ਸਵਾਲ ਹੈ ਜੀ ਡਾਕਟਰ ਸਾਹਿਬ ਤੋਂ?
5: ਮੈਡਮ, ਮੇਰਾ ਨਾ ਬ੍ਰਦਰ ਹੈ ਜੀ, 19 ਸਾਲ ਦਾ ਹੈਗਾ, 3-4 ਮਹੀਨੇ ਪਹਿਲਾਂ ਉਹਨਾਂ ਦੀਆਂ ਨਾ ਉਂਗਲਾਂ ਵੀ ਵੱਡੀਆਂ ਗਈਆਂ ਸੀ ਕੰਮ ਕਰਦੇ ਕਰਕੇ
1: ਜੀ,
5: ਵੀ ਥੋੜੀਆਂ ਥੋੜੀਆਂ ਨੇ, ਵੀ ਉਹਨਾਂ ਦੀ ਦੁਬਾਰੇ ਸਰਜਰੀ ਹੋ ਜੂਗੀ ਜੀ।
1: ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਗੁਰਮੀਤ ਜੀ ਸ਼ਾਮਿਲ ਹੋਏ, ਤੁਹਾਡਾ ਧੰਨਵਾਦ ਹੈ ਜੀ। ਤੁਸੀਂ ਕਿਰਪਾ ਕਰਕੇ ਰੇਡੀਓ ਸੈੱਟ ਰਾਹੀਂ ਸੁਣੋ ਜੀ, ਡਾਕਟਰ ਸਾਹਿਬ ਤੁਹਾਡੀ ਗੱਲ ਦਾ ਜਵਾਬ ਦੇ ਰਹੇ ਜੀ। ਡਾਕਟਰ
5: ਠੀਕ ਹੈ ਜੀ।
0: ਹਾਂਜੀ, ਦੇਖੋ ਉਂਗਲਾਂ ਮੈਂ ਤਾਂ ਜੋੜ ਸਕਦੀ ਸੀ ਜੇ ਉਹ 6 ਘੰਟੇ ਦੇ ਵਿੱਚ ਤੁਸੀਂ ਮੇਰੇ ਕੋਲ ਉਂਗਲ ਲੈ ਕੇ ਆਉਂਦੇ ਨਾਲ, ਜਦ ਕੱਟੀਆਂ ਸੀਗੀਆਂ। ਹੁਣ ਆਪਾਂ ਉਂਗਲ ਜੋੜ ਤਾਂ ਨਹੀਂ ਸਕਦੇ ਹਾਂ, ਬਟ ਇਹ ਹੁੰਦਾ ਹੈ ਕਿ ਇੱਕ ਤਾਂ ਹੁੰਦਾ ਪ੍ਰੋਸਥੈਸਿਸ ਕਿ ਉਹਦੇ ਉੱਤੇ ਨਕਲੀ ਉਂਗਲਾਂ ਲੱਗ ਸਕਦੀਆਂ ਨੇ। ਦੂਜਾ ਹੁੰਦਾ ਕਿ ਜੇ ਅੰਗੂਠਾ ਕੱਟਿਆ ਹੈ ਤਾਂ ਅਸੀਂ ਕਿਸੇ ਹੋਰ ਉਂਗਲ ਨੂੰ ਅੰਗੂਠੇ ਦੀ ਜਗ੍ਹਾ ਦੇ ਦਿੰਦੇ ਹਾਂ ਤਾਂ ਕਿ ਇਨਸਾਨ ਆਪਣਾ ਕੰਮ ਕਰ ਪਾਏ ਉਸ ਚੀਜ਼ ਨਾਲ। ਜੇ ਐਵੇਂ ਦਾ ਕੁਝ ਹੈ ਤਾਂ ਤੁਸੀਂ ਕਦੇ ਵੀ ਆ ਕੇ ਮਿਲ ਸਕਦੇ ਹੋ, ਹੱਲ ਨਿਕਲ ਸਕਦਾ
1: ਜੀ। ਉਮੀਦ ਹੈ ਜੀ ਗੁਰਮੀਤ ਜੀ ਤੁਹਾਨੂੰ ਤੁਹਾਡੇ ਸਵਾਲ ਦਾ ਤਸੱਲੀ ਬਖਸ਼ ਉੱਤਰ ਮਿਲ ਗਿਆ ਹੋਏਗਾ। ਡਾਕਟਰ ਸਾਹਿਬ, ਅਗਲਾ ਸਵਾਲ ਅਸੀਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੇ ਕਿ ਜਿਵੇਂ ਆਪਾਂ ਗੱਲ ਕੀਤੀ ਕਿ ਬਈ ਤੁਸੀਂ ਵੀ ਸਰੋਤਿਆਂ ਨੂੰ ਜਾਣਕਾਰੀ ਦਿੱਤੀ ਵੀ ਜਦੋਂ ਆਪਾਂ ਪਲਾਸਟਿਕ ਸਰਜਰੀ ਦੀ ਗੱਲ ਕਰਦੇ ਹਾਂ ਤਾਂ ਕਿਸੇ ਵੀ ਉਮਰ ਦੇ ਵਿੱਚ ਪਲਾਸਟਿਕ ਸਰਜਰੀ ਜਿਹੜੀ ਕੀਤੀ ਜਾ ਸਕਦੀ ਹੈ, ਔਰ ਦੂਜੀ ਗੱਲ ਤੁਸੀਂ ਸਰੋਤਿਆਂ ਨੂੰ ਇਹ ਵੀ ਦੱਸਿਆ ਕਿ ਜਿੰਨਾ ਜਲਦੀ ਹੋ ਸਕੇ ਅਗਰ ਇਲਾਜ ਕਰਵਾਇਆ ਜਾਵੇ, ਚਾਹੇ ਕੋਈ ਹਾਦਸਾ ਹੋਇਆ ਹੈ ਜਾਂ ਕੋਈ ਬਿਮਾਰੀ ਹੈ, ਉਨਾ ਹੀ ਮਤਲਬ ਮਨੁੱਖ ਦੀ ਅਗਲੀ ਜੋ ਜ਼ਿੰਦਗੀ ਆਉਣ ਵਾਲੀ ਉਹਦੇ ਵਿੱਚ ਉਹਦੇ ਲਈ ਲਾਹੇਵੰਦ ਸਾਬਿਤ ਹੋ ਸਕਦਾ। ਤੇ ਡਾਕਟਰ ਸਾਹਿਬ, ਇੱਕ ਹੋਰ ਥੋੜੀ ਜਿਹੀ ਗੱਲ ਇਹ ਵੀ ਕਰਨੀ ਬਣਦੀ ਹੈ ਜੀ, ਵੀ ਜਦੋਂ ਅੱਜ ਕੱਲ੍ਹ ਕਹਿੰਦੇ ਆ ਨਾ ਵੀ ਸੋਸ਼ਲ ਮੀਡੀਆ ਦਾ ਜ਼ਮਾਨਾ, ਤੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਟਰੈਵਲ ਕਰਦੀਆਂ ਨੇ, ਔਰ ਨਾਲ ਇਹ ਵੀ ਟਰੈਵਲ ਕਰਦੀਆਂ ਕਿ ਬਈ ਗਲਤ ਧਾਰਨਾਵਾਂ ਜਿਹੜੀਆਂ ਮਨਾਂ ਦੇ ਵਿੱਚ ਵੱਸ ਜਾਂਦੀਆਂ, ਸੋ ਉਹਨਾਂ ਨੂੰ ਦੇਖ ਕੇ ਸੁਣ ਕੇ ਕਈ ਵਾਰੀ ਵਿਅਕਤੀ ਇੰਨਾ ਡਰ ਜਾਂਦਾ, ਅਸਲ ਦੇ ਵਿੱਚ ਉਹ ਆਪਣਾ ਇਲਾਜ ਸਮਾਂ ਰਹਿੰਦਿਆਂ ਕਰਵਾ ਸਕਦਾ ਸੀ ਪਰ ਖੁੰਝ ਜਾਂਦਾ। ਸੋ ਕਿਸ ਤਰ੍ਹਾਂ ਦੀਆਂ ਧਾਰਨਾਵਾਂ ਜਿਹੜੀਆਂ ਤੁਹਾਡੇ ਧਿਆਨ ਚ ਆਉਂਦੀਆਂ ਨੇ ਕਿ ਸੋਸ਼ਲ ਮੀਡੀਆ ਦੇ ਉੱਤੇ ਗਲਤ ਧਾਰਨਾਵਾਂ ਚੱਲ ਰਹੀਆਂ, ਇਹਦੇ ਬਾਰੇ ਜ਼ਰੂਰ ਸਰੋਤਿਆਂ ਨੂੰ ਜਾਣਕਾਰੀ ਦਿਓ ਤੇ ਦੱਸੋ ਕਿ ਇਹ ਜਿਹੜੀਆਂ ਧਾਰਨਾਵਾਂ ਚੱਲ ਰਹੀਆਂ ਇਹ ਗਲਤ ਨੇ ਤੇ ਸਹੀ ਮਾਇਨਿਆਂ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ।

0: ਕਿਉਂ ਕਰ ਰਹੇ ਨੇ ਉਹਦਾ ਕੀ ਰਿਜ਼ਲਟ ਹੈ ਕਿਸੇ ਨੇ ਉਹ ਤੋਂ ਕੁਛ ਲੈਣਾ ਦੇਣਾ ਨਹੀਂ ਹੈ ਉਹ ਇਨਫਲੂਐਂਸਰ ਨੋਨ ਡਾਕਟਰ ਸਭ ਕਰ ਰਹੇ ਨੇ ਪਰ ਉਹ ਦੇਖ ਕੇ ਕਰਾਉਣਾ ਚਾਹੁੰਦੇ ਹਾਂ ਤੇ ਦੂਜਾ ਹੁੰਦਾ ਹੈ ਕਿ ਜਿਹੜੇ ਸੱਚੀ ਵਾਲੇ ਪਲਾਸਟਿਕ ਜਿਹਨੇ ਰੀਅਲ ਪਲਾਸਟਿਕ ਸਰਜਰੀ ਹੈ ਨੋਨ ਕੋਸਮੈਟਿਕ ਪਲਾਸਟਿਕ ਸਰਜਰੀ ਮੈਂ ਕਹੂੰਗੀ ਉਹ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਪਲਾਸਟਿਕ ਸਰਜਨ ਕੋਲ ਪਹੁੰਚਣਾ ਉਹ ਜਦ ਤੱਕ ਮੇਰੇ ਕੋਲ ਪਹੁੰਚਦੇ ਹਨ ਉਹ 50-100 ਡਾਕਟਰਸ ਨੂੰ ਆਲਰੇਡੀ ਦਿਖਾ ਚੁੱਕੇ ਹੁੰਦੇ ਹਨ ਤੇ ਉਹ ਕਹਿੰਦੇ ਨੇ ਕਿ ਸਾਨੂੰ ਪਤਾ ਹੀ ਨਹੀਂ ਲੱਗਿਆ ਜੀ ਸਾਡਾ ਹੱਲ ਕਿੱਥੇ ਹੋਏਗਾ ਤੇ ਇਸ ਕਰਕੇ ਉਹ ਜ਼ਿਆਦਾਤਰ ਗੂਗਲ ਤੋਂ ਨਹੀਂ ਚੀਜ਼ਾਂ ਪੜ੍ਹ ਪੁੜ ਕੇ ਆਉਂਦੇ ਹਨ ਜਾਂ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਨੂੰ ਇਹੀ ਪਤਾ ਲੱਗਦਾ ਗੂਗਲ ਤੋਂ ਕਿ ਐਵੇਂ ਦੇ ਕੋਈ ਡਾਕਟਰ ਹੈ ਜਿਹੜਾ ਸਾਡਾ ਹੱਲ ਕਰ ਸਕਦੇ ਹਾਂ ਹਾਂਜੀ ਕੋਸਮੈਟਿਕ ਲਈ ਤਾਂ ਹਰ ਕਿਸੇ ਨੂੰ ਪਤਾ ਹੈ ਜੀ ਅੱਜ ਕੱਲ੍ਹ ਕੀ ਕਰਨਾ ਹੈ ਕਿਉਂ ਕਰਨਾ ਹੈ ਉਹ ਆ ਕੇ ਦੱਸਦੇ ਹੀ ਹੈ ਕਿ ਇਹ ਟ੍ਰੀਟਮੈਂਟ ਕਰ ਦਿਓ
1: ਜੀ ਤੇ ਕੀ ਕਰਨਾ ਤੇ ਕੀ ਨਹੀਂ ਕਰਨਾ ਉਹਦੇ ਬਾਰੇ ਵੀ ਆਪਾਂ ਡਿਸਕਸ਼ਨ ਕਰਾਂਗੇ ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਜੀ ਆਪਾਂ ਉਹਨਾਂ ਦਾ ਸਵਾਲ ਲੈ ਲੈਂਦੇ ਪਹਿਲਾਂ ਹੈਲੋ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਵਾਗਤ ਪ੍ਰੋਗਰਾਮ ਚ ਆਪਣਾ ਨਾਮ ਦੱਸ ਦਿਓ
2: ਮੈਡਮ ਜੀ ਭਗਤ ਸਿੰਘ ਜੀ ਤੇ ਮੈਂ ਲੋਹੇ ਦਾ ਪੁੱਛਣਾ ਕਿ ਲੋਹਾ ਨਾ ਹੁੰਦਾ
1: ਜੀ ਲੋਹਾ ਮਤਲਬ ਜੀ
2: ਖਾਰਿਸ਼ ਨਹੀਂ ਜੀ ਫਰਕ ਨਹੀਂ ਕਿ ਪਿਆ
1: ਖਾਰਿਸ਼ ਕਹਿ ਰਹੇ ਹੋ ਖੁਰਕ ਹੁੰਦੀ ਹੈ ਜੀ
2: ਹਾਂਜੀ ਆ ਖਾਰਿਸ਼ ਹੁੰਦੀ ਹੈ
1: ਜੀ ਜੀ
2: ਤੇ ਉਹ ਨਾ ਜਿੱਦਾਂ ਸਾਬਣ ਨਾਲ ਹੀ ਨਾ ਜ਼ਿਆਦਾ ਲੋਹਾ ਹੁੰਦਾ ਪਈ
1: ਜੀ
0: ਹੋ ਸਕਦਾ ਤੁਹਾਨੂੰ ਡਰਮੇਟਾਈਟਸ ਇੱਕ ਕੰਡੀਸ਼ਨ ਹੁੰਦੀ ਹੈ ਜਿਹਦੇ ਨਾਲ ਪੂਰੀ ਬਾਡੀ ਤੇ ਖਾਰਿਸ਼ ਹੁੰਦੀ ਹੈ ਜੀ ਉਹ ਇੱਕ ਤਰ੍ਹਾਂ ਦੀ ਅਲਰਜੀ ਹੈ ਹੋ ਸਕਦਾ ਤੁਹਾਡੀ ਸਾਬਣ ਹੀ ਉਸ ਨੂੰ ਕਰਦੀ ਹੋਏ ਤੁਸੀਂ ਇੱਕ ਵਾਰ ਜ਼ਰੂਰ ਦਿਖਾਓ ਜੀ ਉਹਦਾ ਬਹੁਤ ਹੀ ਈਜ਼ੀ ਹੱਲ ਹੈ ਇੱਕ ਮੋਇਸਚਰਾਈਜ਼ਰਸ ਆਪਾਂ ਨੂੰ ਯੂਜ਼ ਕਰਨੇ ਪੈਂਦੇ ਆ ਚੰਗੇ ਉਹਦੇ ਨਾਲ ਇਹ ਬਿਲਕੁਲ ਠੀਕ ਹੋ ਜਾਂਦੀ ਆ
1: ਜੀ ਭਜਨ ਸਿੰਘ ਜੀ ਤੁਸੀਂ ਕਿਸੇ ਵੀ ਨੇੜੇ ਦੇ ਜੋ ਸਰਕਾਰੀ ਹਸਪਤਾਲ ਆ ਉੱਥੇ ਵੀ ਜਾ ਸਕਦੇ ਹੋ ਤੇ ਡਾਕਟਰ ਸਾਹਿਬ ਦਾ ਐਡਰੈਸ ਵੀ ਅਸੀਂ ਤੁਹਾਨੂੰ ਚਲਦੇ ਚਲਦੇ ਦੱਸਾਂਗੇ ਪਰ ਮੈਨੂੰ ਜਿੰਨਾ ਕੁ ਸਮਝ ਆ ਰਹੀ ਹੈ ਵੀ ਇਹ ਡਾਕਟਰ ਸਾਹਿਬ ਦੇ ਨਾਲ ਰਿਲੇਟਡ ਬਿਮਾਰੀ ਮੈਨੂੰ ਨਹੀਂ ਲੱਗ ਰਹੀ ਖੈਰ ਤੁਸੀਂ ਪ੍ਰੋਗਰਾਮ 'ਚ ਸ਼ਾਮਿਲ ਹੋਏ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਡਾਕਟਰ ਸਾਹਿਬ ਅਗਲੀ ਗੱਲ ਅਸੀਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੇ ਇੱਕ ਦੋ ਸਰੋਤਿਆਂ ਨੇ ਵੀ ਕਿਹਾ ਕਿ ਔਰ ਤੁਸੀਂ ਵੀ ਆਪਣੀ ਗੱਲਾਂ ਦੇ ਵਿੱਚ ਦੱਸਿਆ ਕਿ ਥੋੜਾ ਜਿਹਾ ਇਹ ਸੋਚਿਆ ਜਾਂਦਾ ਵੀ ਜਿਹੜੀਆਂ ਇਹ ਕੋਸਮੈਟਿਕ ਸਰਜਰੀਜ਼ ਨੇ ਇਹ ਬਹੁਤ ਮਹਿੰਗੀਆਂ ਹੁੰਦੀਆਂ ਨੇ ਸੋ ਇੱਕ ਪਾਸੇ ਅਸੀਂ ਸੁਣਦੇ ਆ ਵੀ ਜੋ ਸਾਡੇ ਭਾਰਤ ਸਰਕਾਰ ਦੇ ਵੱਲੋਂ ਇੱਕ ਆਯੁਸ਼ਮਾਨ ਭਾਰਤ ਕਾਰਡ ਕਰਕੇ ਬਣਾਇਆ ਹੋਇਆ ਬਹੁਤ ਸਾਰੀਆਂ ਕਿਉਂਕਿ ਆਪਾਂ ਕਹਿ ਰਹੇ ਆ ਵੀ ਹਾਦਸਿਆਂ ਦੇ ਵਿੱਚ ਕਿਸੇ ਦੀ ਕੋਈ ਸਮੱਸਿਆ ਹੋ ਜਾਂਦੀ ਹੈ ਉਹਦੇ ਕਰਕੇ ਕੋਈ ਅੰਗ ਕੱਟਿਆ ਜਾਂਦਾ ਤੇ ਉਹਦਾ ਤੁਸੀਂ ਹੱਲ ਕਰਦੇ ਹੋ ਕਿ ਇਸ ਤਰ੍ਹਾਂ ਦੀਆਂ ਜੋ ਸਰਜਰੀਜ਼ ਨੇ ਜਾਂ ਹੋਰ ਕਿਹੜੀਆਂ ਕਿਹੜੀਆਂ ਸਰਜਰੀਜ਼ ਨੇ ਜੋ ਪਲਾਸਟਿਕ ਸਰਜਰੀਜ਼ ਨੇ ਤੇ ਉਹ ਇਸ ਜੋ ਆਯੁਸ਼ਮਾਨ ਭਾਰਤ ਕਾਰਡ ਹੈ ਜਾਂ ਜੋ ਇਹ ਸਕੀਮਾਂ ਚੱਲਦੀਆਂ ਨੇ ਉਹਦੇ ਅੰਡਰ ਕਵਰ ਹੁੰਦੀ ਹੈ ਇਸ ਬਾਰੇ ਵਿਸਥਾਰ ਸਹਿਤ ਸਰੋਤਿਆਂ ਨੂੰ ਜਾਣਕਾਰੀ ਦਿਓ ਜੀ
0: ਦੇਖੋ ਸਰਕਾਰ ਜਿਹੜੀ ਹੈ ਉਹ ਚਾਹੁੰਦੀ ਹੈ ਕਿ ਹਰ ਇਨਸਾਨ ਦਾ ਭਲਾ ਹੋਏ ਜਿਹੜੀ ਤਕਲੀਫ ਐਵੇਂ ਦੀ ਹੈ ਜਿਹੜੀ ਤੁਹਾਡੀ ਜ਼ਿੰਦਗੀ ਵਿੱਚ ਤੁਹਾਨੂੰ ਕੰਮ ਕਰਨ ਤੋਂ ਰੋਕ ਰਹੀ ਹੈ ਤੁਸੀਂ ਆਪਣੇ ਕੰਮ ਤੇ ਨਹੀਂ ਜਾ ਸਕਦੇ ਜਾਂ ਤੁਹਾਡੀ ਕੋਈ ਐਵੇਂ ਦੀ ਮਜਬੂਰੀ ਬਣ ਰਹੀ ਹੈ ਕਿ ਤੁਹਾਡਾ ਠੀਕ ਹੋਣਾ ਜ਼ਰੂਰੀ ਹੈ ਉਹ ਸਰਕਾਰ ਇਸ ਕਾਰਡ ਵਿੱਚ ਕਵਰ ਕਰ ਰਹੀ ਹੈ ਪਰ ਜੇ ਤੁਸੀਂ ਕਹੋ ਕਿ ਮੈਂ ਸੋਹਣਾ ਬਣਨਾ ਚਾਹੁੰਦਾ ਹਾਂ ਉਹ ਸਰਕਾਰ ਨੇ ਤੁਹਾਨੂੰ ਸੋਹਣੇ ਬਣਾਉਣ ਦਾ ਨਹੀਂ ਜਿੰਮਾ ਚੱਕ ਪਾਏਗੀ ਸਰਕਾਰ ਤੇ ਇਸ ਕਰਕੇ ਕੋਸਮੈਟਿਕ ਸਰਜਰੀਜ਼ ਇਸ ਵਿੱਚ ਨਹੀਂ ਕਵਰ ਹੁੰਦੀਆਂ ਪਰ ਆਲਮੋਸਟ ਮੈਂ ਕਹੂੰਗੀ 99% ਜਿਹੜੀਆਂ ਪਲਾਸਟਿਕ ਸਰਜਰੀਜ਼ ਨੇ ਰੀਕੰਸਟਰਕਟਿਵ ਸਰਜਰੀਜ਼ ਬਰਨ ਦੀਆਂ ਸਰਜਰੀਜ਼ ਬਰਨ ਦੇ ਨੋਰਮਲ ਪੇਸ਼ੈਂਟਸ ਤੇ ਜਿਵੇਂ ਡਾਇਬਿਟਿਕ ਫੁੱਟ ਕਹਿੰਦੇ ਆਪਾਂ ਕਿ ਤੂੰ ਸ਼ੂਗਰ ਨਾਲ ਪੈਰ ਗਣਨ ਲੱਗ ਜਾਂਦੇ ਹਨ ਇਹ ਸਰਜਰੀਜ਼ ਇਹ ਸਾਰੀਆਂ ਕਿਸੇ ਦੇ ਹੱਡੀ ਬਾਹਰ ਦਿਖਦੀ ਹੈ ਕਿਸੇ ਨੇ ਕੋਈ ਹੱਡੀ ਚ ਇੰਪਲਾਂਟ ਪੋਇਆ ਹੈ ਉਹਨੂੰ ਢੱਕਣਾ ਹੈ ਇਹ ਸਾਰੀਆਂ ਸਰਜਰੀਜ਼ ਜਿਹੜੀਆਂ ਹੈ ਉਹ ਆਯੁਸ਼ਮਾਨ ਭਾਰਤ ਵਿੱਚ ਕਵਰ ਹੁੰਦੀਆਂ
1: ਜੀ ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਬਹੁਤ ਵਿਸਥਾਰ ਸਹਿਤ ਜਾਣਕਾਰੀ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰ ਰਹੇ ਹੋ ਸਰੋਤਿਓ ਅਸੀਂ ਇੱਕ ਵਕਫੇ ਦੇ ਲਈ ਰੁਕਣਾ ਚਾਹਾਂਗੇ ਤੁਸੀਂ ਡਾਇਲ ਕਰੋ 0164-2242-3031 ਸਾਡੇ ਸਟੂਡੀਓ ਦਾ ਨੰਬਰ ਤੇ ਵਕਫੇ ਤੋਂ ਬਾਅਦ ਅਸੀਂ ਮੁੜ ਹਾਜ਼ਰ ਹੁੰਦੇ ਹਾਂ
3: ਚਿਹਰੇ ਜਾਂ ਸਰੀਰ ਤੇ ਕੋਈ ਨਿਸ਼ਾਨ ਸੜਨ ਦਾ ਦਾਗ ਜਾਂ ਜਨਮ ਤੋਂ ਕੋਈ ਸਮੱਸਿਆ
4: ਹੁਣ ਚਿੰਤਾ ਛੱਡੋ ਕ੍ਰਿਸ਼ਨਾ ਸੁਪਰ ਸਪੈਸ਼ਲਟੀ ਹਸਪੀਟਲ ਬਠਿੰਡਾ ਵਿੱਚ ਮਿਲੋ ਪਲਾਸਟਿਕ ਬਰਨ ਅਤੇ ਮੈਕਸਿਲੋ ਫੇਸ਼ੀਅਲ ਸਰਜਰੀ ਦੇ ਮਾਹਿਰ ਡਾਕਟਰ ਜੋਤੀ ਪੱਲਾ ਨੂੰ
3: ਇੱਥੇ ਮਿਲਦਾ ਹੈ ਸੜੇ ਹੋਏ ਜ਼ਖਮਾਂ ਦਾ ਇਲਾਜ ਪੁਰਾਣੇ ਜ਼ਖਮਾਂ ਦੀ ਦੇਖਭਾਲ ਲੰਬੇ ਸਮੇਂ ਤੋਂ ਨਾ ਭਰਨ ਵਾਲੇ ਜ਼ਖਮਾਂ ਦਾ ਇਲਾਜ ਸ਼ੂਗਰ ਨਾਲ ਗਲੇ ਪੈਰਾਂ ਦਾ ਇਲਾਜ ਅਤੇ ਹੱਥਾਂ ਦੀ ਪੁਨਰ ਨਿਰਮਾਣ ਸਰਜਰੀ ਵਰਗੀਆਂ ਸੁਵਿਧਾਵਾਂ
4: ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ
3: ਕ੍ਰਿਸ਼ਨਾ ਸੁਪਰ ਸਪੈਸ਼ਲਟੀ ਹਸਪਤਾਲ ਪਾਰਕ ਗਰੁੱਪ ਆਫ ਹਸਪੀਟਲਸ ਬਠਿੰਡਾ 7431-000 and 0164-512-000 ਚਿਹਰੇ ਜਾਂ ਸਰੀਰ ਤੇ ਕੋਈ ਨਿਸ਼ਾਨ ਸੜਨ ਦਾ ਦਾਗ ਜਾਂ ਜਨਮ ਤੋਂ ਕੋਈ ਸਮੱਸਿਆ
4: ਹੁਣ ਚਿੰਤਾ ਛੱਡੋ ਕ੍ਰਿਸ਼ਨਾ ਸੁਪਰ ਸਪੈਸ਼ਲਟੀ ਹਸਪੀਟਲ ਬਠਿੰਡਾ ਵਿੱਚ ਮਿਲੋ ਪਲਾਸਟਿਕ ਬਰਨ ਅਤੇ ਮੈਕਸਿਲੋ ਫੇਸ਼ੀਅਲ ਸਰਜਰੀ ਦੇ ਮਾਹਿਰ ਡਾਕਟਰ ਜੋਤੀ ਪੱਲਾ ਨੂੰ
3: ਇੱਥੇ ਮਿਲਦਾ ਹੈ ਸੜੇ ਹੋਏ ਜ਼ਖਮਾਂ ਦਾ ਇਲਾਜ ਪੁਰਾਣੇ ਜ਼ਖਮਾਂ ਦੀ ਦੇਖਭਾਲ ਲੰਬੇ ਸਮੇਂ ਤੋਂ ਨਾ ਭਰਨ ਵਾਲੇ ਜ਼ਖਮਾਂ ਦਾ ਇਲਾਜ ਸ਼ੂਗਰ ਨਾਲ ਗਲੇ ਪੈਰਾਂ ਦਾ ਇਲਾਜ ਅਤੇ ਹੱਥਾਂ ਦੀ ਪੁਨਰ ਨਿਰਮਾਣ ਸਰਜਰੀ ਵਰਗੀਆਂ ਸੁਵਿਧਾਵਾਂ
4: ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ
3: ਕ੍ਰਿਸ਼ਨਾ ਸੁਪਰ ਸਪੈਸ਼ਲਟੀ ਹਸਪਤਾਲ ਪਾਰਕ ਗਰੁੱਪ ਆਫ ਹਸਪੀਟਲਸ ਬਠਿੰਡਾ 7431-000 and 0164-512-000
1: ਜੀ ਸਰੋਤਿਓ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਹੈਲੋ ਡਾਕਟਰ ਤੇ ਅੱਜ ਸਾਡੇ ਨਾਲ ਸਟੂਡੀਓ ਵਿੱਚ ਮਾਹਿਰ ਮਹਿਮਾਨ ਡਾਕਟਰ ਜੋਤੀ ਪੱਲਾ ਜੀ ਪਹੁੰਚੇ ਹੋਏ ਨੇ ਡਾਕਟਰ ਸਾਹਿਬ ਵਕਫੇ ਤੋਂ

0: ਪਰ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਹਾਂਜੀ, ਥੈਂਕ ਯੂ ਜੀ।
0: ਜੀ ਡਾਕਟਰ ਸਾਹਿਬ, ਆਪਾਂ ਗੱਲਬਾਤ ਕਰ ਰਹੇ ਸੀ ਜੀ ਕਿ ਤੁਸੀਂ ਸਰੋਤਿਆਂ ਨੂੰ ਜਾਣਕਾਰੀ ਦਿੱਤੀ ਵੀ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦੇ ਵਿੱਚ ਜੋ ਸਰਕਾਰ ਦੇ ਵੱਲੋਂ ਜੋ ਕਵਰੇਜ ਕੀਤੀ ਜਾਂਦੀ ਹੈ ਕਿ ਇਹ ਕੁਝ ਕੁ ਪੈਸੇ ਜੋ ਹੈ ਉਹ ਸਰਕਾਰ ਦੇ ਵੱਲੋਂ ਪਾਏ ਜਾਂਦੇ ਆ ਤੇ ਕਿੰਨਾ ਦੇ ਵਿੱਚ ਨਹੀਂ, ਇਸ ਬਾਰੇ ਵੀ ਤੁਸੀਂ ਬਾਖੂਬੀ ਸਰੋਤਿਆਂ ਨੂੰ ਜਾਣਕਾਰੀ ਦਿੱਤੀ। ਅਗਲਾ ਸਵਾਲ ਉਸੇ ਸਵਾਲ ਦੇ ਵਿੱਚੋਂ ਹੀ ਨਿਕਲਿਆ ਜੀ ਕਿ ਜਦੋਂ ਗੱਲ ਆਉਂਦੀ ਹੈ ਸ਼ੂਗਰ ਦੀ ਬਿਮਾਰੀ ਦੀ ਤਾਂ ਅਸੀਂ ਅਕਸਰ ਕਹਿੰਦੇ ਹਾਂ ਸ਼ੂਗਰ ਦੇ ਮਰੀਜ਼ਾਂ ਨੂੰ ਕਿ ਭਾਈ ਤੁਸੀਂ ਆਪਣੇ ਪੈਰਾਂ ਦਾ ਧਿਆਨ ਰੱਖੋ, ਕੋਈ ਸੱਟ ਨਾ ਵੱਜੇ ਤੁਹਾਡੇ ਹੱਥਾਂ ਤੇ ਜਾਂ ਸਰੀਰ ਤੇ ਕੋਈ ਜ਼ਖਮ ਨਾ ਹੋਵੇ, ਕਿਉਂਕਿ ਅਕਸਰ ਦੇਖਿਆ ਜਾਂਦਾ ਵੀ ਉਹਨਾਂ ਦੇ ਜ਼ਖਮ ਠੀਕ ਹੋਣ 'ਚ ਭਰਨ 'ਚ ਬਹੁਤ ਸਮਾਂ ਲੱਗ ਜਾਂਦਾ ਤੇ ਤੁਸੀਂ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਸ਼ੂਗਰ ਦੇ ਮਰੀਜ਼ ਦੇ ਪੈਰਾਂ ਦੀ, ਜਦੋਂ ਉਹ ਗਲ ਜਾਂਦੇ ਨੇ ਕੀ ਉਹ ਕੱਟਣੇ ਪੈਂਦੇ ਨੇ ਜਾਂ ਕਦੋਂ ਮਰੀਜ਼ ਤੁਹਾਡੇ ਕੋਲ ਆਵੇ ਤਾਂ ਕਿ ਇਹ ਕੱਟਣ ਤੱਕ ਦੀ ਨੌਬਤ ਨਾ ਆਵੇ? ਇਸ ਸਵਾਲ ਦਾ ਜਵਾਬ ਮੈਂ ਤੁਹਾਡੇ ਤੋਂ ਲਵਾਂਗੀ ਪਰ ਪਹਿਲਾਂ ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ, ਆਪਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਹੈਲੋ।
2: ਹੈਲੋ
0: ਜੀ, ਸਵਾਗਤ ਹੈ ਬਾਈ ਜੀ ਪ੍ਰੋਗਰਾਮ ਦੇ ਵਿੱਚ, ਆਪਣਾ ਨਾਮ ਦੱਸ ਦਿਓ।
2: ਨਾਮ ਗੁਰਨਾਮ ਸਿੰਘ ਜੀ, ਪਿੰਡ ਬੰਗਲਿਆਰ ਸਿੰਘ ਤੋਂ ਜੀ।
0: ਜੀ ਗੁਰਨਾਮ ਬਾਈ ਜੀ, ਡਾਕਟਰ ਸਾਹਿਬ ਤੁਹਾਡੀ ਗੱਲ ਸੁਣ ਰਹੇ ਨੇ, ਕੀ ਸਵਾਲ ਹੈ ਜੀ?
2: ਸਵਾਲ ਇਹ ਹੈ ਜੀ, ਮੇਰੀਆਂ ਹੱਥ ਦੀਆਂ ਤਿੰਨ ਉਂਗਲਾਂ ਇੱਕ ਇੱਕ ਫੁੱਲ ਜਿਹਾ ਕੱਟਿਆ ਹੋਇਆ ਜੀ।
0: ਜੀ,
2: ਤੇ ਇਹਨਾਂ ਇਹ ਜੁੜ ਜਾਣੀਆਂ, ਮਤਲਬ ਸਰਜਰੀ ਹੋ ਜੂ ਇਹਨਾਂ ਦੀ?
0: ਜੀ, ਇੱਕ ਕਦੋਂ ਤੋਂ ਸਮੱਸਿਆ ਤੇ ਕਿਹੜੇ ਹੱਥ ਦੀਆਂ, ਇਸ ਬਾਰੇ ਥੋੜਾ ਜਿਹਾ ਵਿਸਥਾਰ ਸਾਹਿਬ ਡਾਕਟਰ ਸਾਹਿਬ ਨੂੰ ਜਾਣਕਾਰੀ ਦੇ ਦਿਓ।
2: ਸੱਜੇ ਹੱਥ ਦੀਆਂ ਜੀ, ਇਹਨਾਂ ਨੂੰ 5-6 ਸਾਲ ਹੋ ਗਏ, 6-7 ਸਾਲ ਹੀ ਹੋ ਗਏ ਹੋਣਗੇ ਕੱਟੇ ਨੂੰ।
1: ਜੀ ਹਾਂਜੀ, ਇਹ ਉਂਗਲਾਂ ਤਦੇ ਜੋੜੀਆਂ ਜਾ ਸਕਦੀਆਂ ਸੀ ਜਦ ਤੁਸੀਂ 6 ਘੰਟੇ ਕੱਟਣ ਤੋਂ ਬਾਅਦ, ਕਿਸੇ ਵੀ ਅੰਗ ਨੂੰ ਕੱਟਣ ਤੋਂ ਬਾਅਦ 6 ਘੰਟੇ ਦੇ ਵਿੱਚ ਤੁਸੀਂ ਡਾਕਟਰ ਕੋਲ ਪਹੁੰਚਣਾ ਹੈ, ਪਲਾਸਟਿਕ ਸਰਜਨ ਕੋਲ ਪਹੁੰਚਣਾ ਹੈ ਤਾਂ ਕਿ ਅਸੀਂ ਇਹਨੂੰ ਦੁਬਾਰਾ ਜੋੜ ਸਕੀਏ। ਜੋੜਨ ਦਾ ਮਤਲਬ ਹੁੰਦਾ ਹੈ ਕਿ ਅਸੀਂ ਖੂਨ ਦੀ ਨਸ ਨੂੰ ਖੂਨ ਦੀ ਨਸ ਨਾਲ, ਠੰਡੇ ਤੱਤੇ ਦੀ ਨਸ ਨੂੰ ਠੰਡੇ ਤੱਤੇ ਦੀ ਨਸ ਨਾਲ, ਸਾਰਾ ਕੁਝ ਦੁਬਾਰਾ ਹੱਡੀ ਨੂੰ ਹੱਡੀ ਨਾਲ ਦੁਬਾਰਾ ਜੋੜਦੇ ਹਾਂ। ਬਟ ਇੱਕ ਵਾਰ ਜਦ ਉਹ ਕੱਟ ਕੇ ਹੀਲ ਕਰ ਜਾਂਦੀ ਹੈ, ਮਤਲਬ ਤੁਹਾਨੂੰ ਜਿਵੇਂ 2-4 ਸਾਲ ਹੋ ਗਏ ਹੈ, ਫਿਰ ਇਸ ਨੂੰ ਆਪਾਂ ਦੁਬਾਰਾ ਉਗਾ ਨਹੀਂ ਸਕਦੇ ਕਿਉਂਕਿ ਆਪਣੀ ਬੋਡੀ ਜਿਹੜੀ ਹੈ ਉਹ ਦੁਬਾਰਾ ਸੈੱਲ ਨਹੀਂ ਉਗਾਉਂਦੀ ਹੈ। ਹਾਂਜੀ, ਇਸ ਵਕਤ ਤੁਸੀਂ ਇਹੀ ਕਰ ਸਕਦੇ ਹੋ ਕਿ ਇਹਨਾਂ ਤੇ ਕੈਪ ਜਾਂ ਪ੍ਰੋਸਥੈਸਿਸ ਲਗਾ ਸਕਦੇ ਹੋ, ਇਹੀ ਹੱਲ ਹੋ ਸਕਦਾ ਹੈ।
0: ਹਾਂਜੀ, ਉਹਦੇ ਲਈ ਡਾਕਟਰ ਸਾਹਿਬ ਦੱਸ ਰਹੇ ਨੇ ਬਾਈ ਜੀ ਵੀ ਸਰਜਰੀ ਹੋ ਕੇ ਜਿਹੜੀ ਹੁਣ ਪੁਰਾਣੀ ਚੀਜ਼ ਜੋ ਆਪਣੇ ਕੋਲ ਨਹੀਂ ਹੈ ਉਹ ਨਹੀਂ ਜੋੜੀ ਜਾ ਸਕਦੀ, ਪਰ ਹਾਂ ਕੁਛ ਜਿਹਨੂੰ ਆਪਾਂ ਨਕਲੀ ਅੰਗ ਕਹਿ ਦਿੰਦੇ ਹਾਂ ਉਹਨੂੰ ਜੋੜਨ ਦੇ ਬਾਰੇ ਜ਼ਰੂਰ ਵਿਚਾਰ ਚਰਚਾ ਹੋ ਸਕਦੀ ਹੈ। ਤੁਸੀਂ ਪ੍ਰੋਗਰਾਮ ਸੁਣਦੇ ਰਹੋ, ਅਸੀਂ ਪ੍ਰੋਗਰਾਮ ਦੇ ਅੰਤ ਵਿੱਚ ਡਾਕਟਰ ਸਾਹਿਬ ਦਾ ਤੁਹਾਨੂੰ ਜਾਣਕਾਰੀ ਦਿਆਂਗੇ ਕਿਹੜੇ ਹਸਪਤਾਲ 'ਚ ਤੁਸੀਂ ਮਿਲ ਸਕਦੇ ਹੋ, ਤੇ ਪ੍ਰੋਗਰਾਮ 'ਚ ਤੁਸੀਂ ਸ਼ਾਮਿਲ ਹੋਏ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਉਮੀਦ ਹੈ ਕਿ ਤੁਹਾਨੂੰ ਤੁਹਾਡੇ ਸਵਾਲ ਦਾ ਤਸੱਲੀ ਬਖਸ਼ ਉੱਤਰ ਮਿਲ ਗਿਆ ਹੋਏਗਾ। ਡਾਕਟਰ ਸਾਹਿਬ, ਆਪਾਂ ਗੱਲ ਕਰ ਰਹੇ ਸੀ ਜੀ ਸ਼ੂਗਰ ਦੇ ਮਰੀਜ਼ ਦੇ ਪੈਰਾਂ ਨੂੰ ਬਚਾਉਣ ਦੀ, ਤੁਸੀਂ ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਕਦੋਂ ਸਰੋਤੇ ਜੋ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ, ਕਈ ਵਾਰ ਉਹਨਾਂ ਦੀ ਰਿਸ਼ਤੇਦਾਰੀ ਦੇ ਵਿੱਚ ਗਾਂ ਜਾਂ ਆਂਢ ਗੁਆਂਢ ਦੇ ਵਿੱਚ ਸਮੱਸਿਆ ਹੁੰਦੀ ਹੈ ਔਰ ਇਗਨੋਰ ਕਰਦੇ ਆ, ਖਾਸ ਕਰਕੇ ਬਜ਼ੁਰਗਾਂ 'ਚ ਸਮੱਸਿਆ ਹੁੰਦੀ ਹੈ, ਕਈ ਵਾਰ ਬੱਚਿਆਂ ਕੋਲ ਸਮਾਂ ਨਹੀਂ ਹੁੰਦਾ, ਕਈ ਵਾਰ ਬਜ਼ੁਰਗ ਖੁਦ ਕਹਿਣ ਲੱਗ ਜਾਂਦੇ ਹੁਣ ਆਹ ਮੌਸਮ ਹੈ, ਹੁਣ ਆਏ ਨਹੀਂ, ਮੀਂਹ ਪਈ ਜਾਂਦਾ, ਸਰਜਰੀ ਨਹੀਂ ਕਰਾਉਣੀ, ਕੁਛ ਅੱਡ ਅੱਡ ਤਰ੍ਹਾਂ ਦੇ ਜੋ ਮਨ ਦੇ ਵਿੱਚ ਉਹਨਾਂ ਦੇ ਗੱਲਾਂ ਪੁਰਾਣੀਆਂ ਚੱਲਦੀਆਂ ਆ ਰਹੀਆਂ ਹੁੰਦੀਆਂ ਨੇ। ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਜੇਕਰ ਕਿਸੇ ਦਾ ਪੈਰ ਖਰਾਬ ਹੋਣਾ ਸ਼ੁਰੂ ਹੋ ਗਿਆ ਉਹ ਕਿਸ ਸਟੇਜ ਤੇ ਤੁਹਾਡੇ ਕੋਲ ਪਹੁੰਚੇ ਤਾਂ ਕਿ ਉਹਦਾ ਪੈਰ ਕੱਟਣ ਤੋਂ ਬਚਾਇਆ ਜਾ ਸਕੇ।
1: ਦੇਖੋ, ਸ਼ੂਗਰ ਦੇ ਮਰੀਜ਼ਾਂ 'ਚ ਇਹ ਪ੍ਰੋਬਲਮ ਆਉਂਦੀ ਹੈ ਕਿ ਉਹਨਾਂ ਦੇ ਜੇ ਛੋਟੀ ਜਿਹੀ ਵੀ ਚੋਟ ਲੱਗ ਜਾਏਗੀ ਉਹ ਭਰਦੀ ਨਹੀਂ ਹੈ ਕਿਉਂਕਿ ਜਿਹੜੀਆਂ ਨਸਾਂ ਨੇ ਉਹਨਾਂ 'ਚ ਖੂਨ ਦਾ ਦੌਰਾ ਘੱਟ ਜਾਂਦਾ ਹੈ। ਮੈਂ ਐਡਵਾਈਸ ਕਰੂੰਗੀ ਕਿ ਸਭ ਤੋਂ ਪਹਿਲਾਂ ਤਾਂ ਜੀ ਪ੍ਰੀਵੈਂਸ਼ਨ, ਕਿ ਆਪਣੇ ਪੈਰਾਂ ਨੂੰ ਬਚਾਓ। ਜੇ ਕਿਸੇ ਬਜ਼ੁਰਗ ਨੂੰ ਸ਼ੂਗਰ ਹੈ ਉਹਨਾਂ ਨੂੰ ਬਿਲਕੁਲ ਸੌਫਟ ਸ਼ੂਜ਼ ਪਾ ਕੇ ਰੱਖਣ ਦੀ ਸਲਾਹ ਦਊਂਗੀ, ਖੁੱਲ੍ਹੇ ਪੈਰ ਨਾ ਰੱਖਣ, ਨੰਗੇ ਪੈਰ ਨਾ ਚੱਲਣ ਤਾਂ ਕਿ ਚੋਟ ਲੱਗੇ ਹੀ ਨਾ। ਪਰ ਬਾਈ ਚਾਂਸ ਤੁਹਾਡੇ ਕੋਈ ਵੀ ਚੋਟ ਲੱਗ ਗਈ ਹੈ, ਕੋਈ ਵੀ ਜ਼ਖਮ ਹੋ ਗਿਆ ਹੈ, ਕਈ ਵਾਰ ਇਹਨਾਂ ਦੇ ਬਿਨਾਂ ਚੋਟ ਲੱਗੇ ਵੀ ਜ਼ਖਮ ਹੋ ਜਾਂਦੇ ਹੈ, ਕੋਈ ਖੁਰਕ ਕਰ ਲਈ ਥੋੜ੍ਹੀ ਜੀ, ਸਕਿਨ ਜਿਹੜੀ ਹੈ ਫਟ ਜਾਂਦੀ ਹੈ ਤੇ ਡੀਪ ਚਲੀ ਜਾਂਦੀ ਹੈ। ਮੈਂ ਐਡਵਾਈਸ ਕਰੂੰਗੀ ਕਿ ਕਿਸੇ ਨੂੰ ਵੀ ਸ਼ੂਗਰ ਦੇ ਮਰੀਜ਼ ਨੂੰ ਕੋਈ ਵੀ ਜ਼ਖਮ ਕਿਤੇ ਵੀ ਹੁੰਦਾ ਹੈ, ਮੋਸਟ ਸਪੈਸੀਫਿਕਲੀ ਹੱਥਾਂ ਜਾਂ ਪੈਰਾਂ ਤੇ ਜ਼ਖਮ ਹੁੰਦੇ ਹਨ, ਤੇ ਉਹ ਨਾਲ ਦੀ ਨਾਲ ਪਲਾਸਟਿਕ ਸਰਜਨ ਨੂੰ ਦਿਖਾਵੇ। ਤੁਸੀਂ, ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਅਸੀਂ ਜੇ ਮੰਨ ਲਓ 100 ਮਰੀਜ਼ ਰੋਜ਼ ਸ਼ੂਗਰ ਦੇ ਪੈਰਾਂ ਦਾ ਦੇਖਦੇ ਹਾਂ ਤਾਂ ਉਹ 'ਚੋਂ 99 ਮਰੀਜ਼ ਐਵੇਂ ਦਾ ਹੈ, ਉਹ ਉਸ ਸਟੇਜ ਤੇ ਸਾਡੇ ਕੋਲ ਆਉਂਦਾ ਹੈ ਜਦ ਹੱਡੀਆਂ ਗੜਨ ਲੱਗ ਜਾਂਦੀਆਂ ਨੇ। ਇਸ ਕੰਡੀਸ਼ਨ ਨੂੰ ਆਸਟੀਓਮਲਾਈਟਿਸ ਕਿਹਾ ਜਾਂਦਾ ਹੈ, ਪਰ ਉਹ ਉਸ ਤੋਂ ਪਹਿਲਾਂ ਸਿਰਫ ਮੈਡੀਸਨ ਦੇ ਡਾਕਟਰਾਂ ਨੂੰ ਹੀ ਦਿਖਾ ਰਹੇ ਹੁੰਦੇ ਹਨ, ਸ਼ੂਗਰ ਦੀ ਦਵਾਈ ਹੀ ਲੈ ਰਹੇ ਹੁੰਦੇ ਹਨ, ਐਕਸਕਲੂਸਿਵਲੀ ਪੈਰ ਵਾਸਤੇ ਉਹ ਕਿਸੇ ਪਲਾਸਟਿਕ ਸਰਜਨ ਕੋਲ ਨਹੀਂ ਜਾਂਦੇ, ਕਿਉਂਕਿ ਇਹੀ ਧਾਰਨਾ ਕਿਤੇ ਨਾ ਕਿਤੇ ਬਣੀ ਹੈ ਕਿ ਸਰਜਨ ਕੋਲ ਜਾਵਾਂਗੇ ਤਾਂ ਉਹ ਪੈਰ ਕੱਟ ਦੇਣਗੇ, ਬਟ ਇਹ ਨਹੀਂ ਹੈ ਜੀ। ਜੇ ਟਾਈਮ ਸਿਰ ਆਓਗੇ ਤਾਂ 100 ਚੋਂ 99 ਪੈਰ ਬਚਾਏ ਜਾ ਸਕਦੇ ਹਨ, ਆਪਣੇ ਬਜ਼ੁਰਗਾਂ ਨੂੰ ਅਪਾਹਿਜ ਹੋਣ ਤੋਂ ਬਚਾਇਆ ਜਾ ਸਕਦਾ
0: ਜੀ।
1: ਇਸ ਕਰਕੇ ਬਿਲਕੁਲ ਸਮੇਂ ਸਿਰ ਸਾਡੇ ਕੋਲ ਆਓ ਤਾਂ ਕਿ ਛੋਟੇ ਜ਼ਖਮ ਨੂੰ ਵੱਡਾ ਹੋਣ ਤੋਂ ਬਚਾਈਏ, ਜਿਹੜਾ ਜ਼ਖਮ ਚਮੜੀ ਤੇ ਹੈ ਉਹਨੂੰ ਅਸੀਂ ਹੱਡੀ ਤੱਕ ਪਹੁੰਚਣ ਤੋਂ ਬਚਾਈਏ, ਹੱਡੀ ਨੂੰ ਗਲਣ ਤੋਂ ਬਚਾਈਏ, ਇਹ ਸਭ ਕੁਝ ਕਰਾਂਗੇ ਤਾਂ ਪੈਰ ਜ਼ਰੂਰ ਬਚਾਏ ਜਾ ਸਕਦੇ
0: ਜੀ। ਡਾਕਟਰ ਸਾਹਿਬ, ਬਹੁਤ ਵਧੀਆ ਸੁਨੇਹਾ ਤੁਸੀਂ ਆਪਣੇ ਇਸ ਜਵਾਬ ਦੇ ਜ਼ਰੀਏ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕੀਤਾ। ਸਰੋਤਿਓ, ਵੈਸੇ ਵੀ ਇੱਕ ਸੋਚਣ ਵਾਲੀ ਗੱਲ ਹੈ ਵੀ ਜਦੋਂ ਅਸੀਂ ਉਮਰ ਦੇ

0: ਦੂਜਿਆਂ ਤੇ ਨਿਰਭਰ ਹੋਣਾ ਪੈਂਦਾ ਤੇ ਜੇਕਰ ਉਹਨਾਂ ਦੇ ਅੰਗ ਪੈਰ ਸਲਾਮਤ ਨਹੀਂ ਹੋਣਗੇ ਤਾਂ ਇਹਦੇ ਨਾਲ ਮੇਰਾ ਖਿਆਲ ਹੈ ਵੀ ਪਰਿਵਾਰ ਦੇ ਜੀਆਂ ਦੇ ਉੱਤੇ ਬੋਝ ਹੀ ਵਧੂਗਾ ਤੇ ਜੇਕਰ ਪਰਿਵਾਰ ਦੇ ਜੀ ਸਮੇਂ ਸਿਰ ਆਪਣੇ ਬਜ਼ੁਰਗਾਂ ਨੂੰ ਇਲਾਜ ਕਰਵਾ ਦੇਣਗੇ ਤਾਂ ਉਹਦੇ ਨਾਲ ਪਰਿਵਾਰ ਦਾ ਜਿਹੜਾ ਹੈ ਬੋਝ ਉਹ ਵੀ ਇੱਕ ਤਰ੍ਹਾਂ ਦੇ ਨਾਲ ਘਟਦਾ ਗਾ। ਜੀ ਜੀ ਡਾਕਟਰ ਸਾਹਿਬ,
1: ਦੇਖੋ ਪੰਜਾਬੀ ਜਿਹੜੇ ਹੈ ਨਾ, ਆਪਾਂ ਪੰਜਾਬ ਚ ਹੈ ਤੇ ਆਪਣੇ ਮਾਂ ਬਾਪ ਆਪਣਾ ਇੰਨਾ ਕੁਛ ਕਰਦੇ ਨੇ, ਪਰ ਕਿਤੇ ਨਾ ਕਿਤੇ ਉਹਨਾਂ ਦੇ ਮਨ ਚ ਹੈ ਕਿ ਬੱਚੇ ਸਾਡੇ ਕਾਰਨ ਤੰਗ ਨਾ ਹੋਣ।
0: ਜੀ,
1: ਬਟ ਉਹ ਇਸੇ ਕਾਰਨ ਹੀ ਹਸਪੀਟਲ ਨਹੀਂ ਆਉਂਦੇ ਕਿ ਬੱਚਿਆਂ ਨੂੰ ਤੰਗ ਨਹੀਂ ਕਰਨਾ ਚਾਹੁੰਦੇ,
0: ਦੱਸਦੇ ਵੀ ਨਹੀਂ ਕਿ ਸਾਨੂੰ ਕੋਈ ਸਮੱਸਿਆ ਹੋਈ ਹੈ। ਬੜਾ ਚਿਰ ਉਹ ਖੁਦ ਜੂਝਦੇ ਰਹਿੰਦੇ ਨੇ, ਜਦੋਂ ਉਹਨਾਂ ਦੇ ਬੱਸੋਂ ਬਾਹਰ ਹੋ ਜਾਂਦੀ ਉਹ ਫਿਰ ਕਿਤੇ ਜਾ ਕੇ ਗੱਲ ਕਰਦੇ ਨੇ।
1: ਜੀ, ਤੇ ਮੈਂ ਚਾਹੂੰਗੀ ਜੇ ਉਹ ਥੋੜਾ ਜਲਦੀ ਬੱਚੇ ਵੀ ਆਪਣੇ ਮਾਂ ਬਾਪ ਨੂੰ ਜਲਦੀ ਲੈ ਕੇ ਆਉਣ ਤੇ ਜਿਹੜੇ ਪੇਰੈਂਟਸ ਨੇ ਉਹ ਵੀ ਆਪਣੇ ਬੱਚਿਆਂ ਤੇ ਵਿਸ਼ਵਾਸ ਕਰਕੇ ਜਲਦੀ ਡਾਕਟਰ ਕੋਲ ਆਉਣ ਤਾਂ ਹੋ ਸਕਦਾ ਦੋਨਾਂ ਦਾ ਹਾਲ ਛੇਤੀ ਹੋ ਜਾਏ।
0: ਜੀ ਬਿਲਕੁਲ, ਮੈਨੂੰ ਵੀ ਪੂਰੀ ਉਮੀਦ ਹੈ ਕਿ ਜੋ ਸਾਡੇ ਸਰੋਤੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ, ਕਈ ਵਾਰ ਮਨ ਦੇ ਵਿੱਚ ਚੱਲ ਰਿਹਾ ਹੁੰਦਾ ਵੀ ਡਾਕਟਰ ਕੋਲ ਜਾਈਏ ਕਿ ਨਾ ਜਾਈਏ, ਜਾਈਏ ਕਿ ਨਾ ਜਾਈਏ। ਮੇਰਾ ਖਿਆਲ ਹੈ ਸਰੋਤਿਓ, ਅੱਜ ਦੇ ਇਸ ਪ੍ਰੋਗਰਾਮ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਇਹ ਗੱਲ ਆਉਣੀ ਚਾਹੀਦੀ ਹੈ ਕਿ ਜੇਕਰ ਹਾਂ ਵਾਕਈ ਤੁਹਾਨੂੰ ਲੱਗਦਾ ਕਿ ਤੁਹਾਨੂੰ ਸਮੱਸਿਆ ਹੈ ਤਾਂ ਤੁਹਾਨੂੰ ਡਾਕਟਰ ਸਾਹਿਬ ਕੋਲ ਜਾਣਾ ਚਾਹੀਦਾ। ਡਾਕਟਰ ਸਾਹਿਬ, ਸ਼ੂਗਰ ਦੇ ਪੈਰਾਂ ਦੇ ਜੋ ਖਰਾਬ ਹੋਣ ਦੀ ਗੱਲ ਹੈ ਉਸ ਨੂੰ ਠੀਕ ਕਰਨ ਬਾਰੇ ਆਪਾਂ ਗੱਲਾਂ ਬਾਤਾਂ ਕਰ ਲਈਆਂ, ਇੱਕ ਹੋਰ ਜੋ ਸਾਡੇ ਮਨ ਦੇ ਵਿੱਚ ਆਉਂਦੀ ਹੈ ਜੀ ਗੱਲ, ਜਦੋਂ ਅਸੀਂ ਦੇਖਦੇ ਹਾਂ ਵੀ ਅਸੀਂ ਜ਼ਿਆਦਾਤਰ ਜਿਹੜੇ ਸਾਡੇ ਸਰੋਤਾ ਨੇ ਉਹ ਕਿਸਾਨੀ ਪਰਿਵਾਰਾਂ ਦੇ ਨਾਲ ਜੁੜੇ ਹੋਏ ਨੇ ਤੇ ਅਸੀਂ ਦੇਖਦੇ ਹਾਂ ਵੀ ਉਹ ਮਸ਼ੀਨਰੀ ਦੇ ਨਾਲ ਕੰਮਕਾਜ ਕਰਦੇ ਔਰ ਮਸ਼ੀਨਰੀ ਕਿਸੇ ਦੀ ਮਿੱਤ ਨਹੀਂ ਹੁੰਦੀ। ਕਈ ਵਾਰ ਕੋਈ ਚੀਜ਼ ਤੇਜ਼ ਚੱਲ ਰਹੀ ਹੈ, ਕਈ ਵਾਰ ਹੌਲੀ ਚੱਲ ਰਹੀ ਹੈ, ਤਾਂ ਅਚਾਨਕ ਹੁੰਦਾ ਵੀ ਕਿਸੇ ਦਾ ਪੈਰ ਆ ਗਿਆ ਕਿਸੇ ਚੀਜ਼ ਦੇ ਵਿੱਚ, ਪਟੇ ਦੇ ਵਿੱਚ ਹੱਥ ਆ ਗਿਆ, ਜਾਂ ਕੋਈ ਟੋਕੇ ਵਾਲੀ ਮਸ਼ੀਨ ਹੁੰਦੀ ਹੈ, ਕੱਖ ਵੱਢਦੇ ਹੋਏ ਕੱਖ ਕੋਈ ਦਾਤਰੀ ਵੱਜ ਗਈ, ਜਾਂ ਪੱਠੇ ਕੁਤਰਦੇ ਹੋਏ ਕੋਈ ਮਸ਼ੀਨ ਦੇ ਵਿੱਚ, ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆ ਜਾਂਦੀਆਂ। ਸੋ ਇਸ ਦੇ ਲਈ ਸਾਨੂੰ ਕਿਹੜੀ ਖੇਚਲ ਕਰਨੀ ਚਾਹੀਦੀ ਹੈ, ਕਦੋਂ ਤੱਕ ਸਾਨੂੰ ਖੇਚਲ ਕਰਕੇ ਤੁਹਾਡੇ ਤੱਕ ਪਹੁੰਚ ਕਰਨੀ ਚਾਹੀਦੀ ਹੈ, ਇਸ ਸਵਾਲ ਬਾਰੇ ਮੈਂ ਜਵਾਬ ਤੁਹਾਡੇ ਤੋਂ ਲਵਾਂਗੀ। ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜਿਆ, ਪਹਿਲਾਂ ਆਪਾਂ ਉਹਨਾਂ ਦਾ ਸਵਾਲ ਲੈ ਲੈਂਦੇ ਹਾਂ। ਹੈਲੋ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਜੀ
2: ਸਤਿ ਸ੍ਰੀ ਅਕਾਲ ਮੈਡਮ।
0: ਸਤਿ ਸ੍ਰੀ ਅਕਾਲ ਬਾਈ ਜੀ, ਆਪਣਾ ਨਾਮ ਦੱਸ ਦਿਓ।
2: ਮਲਕੀਤ ਸਿੰਘ ਜੀ, ਪਿੰਡ ਪੱਕਾ ਕਲਾਂ ਤੋਂ।
0: ਜੀ ਮਲਕੀਤ ਬਾਈ ਜੀ, ਕੀ ਸਵਾਲ ਹੈ ਜੀ?
2: ਸਵਾਲ ਮੇਰਾ ਜੀ, ਮੈਂ ਆਪਰੇਸ਼ਨ ਕਰਾਇਆ ਸੀ, ਕੋਈ ਨਸ ਚਿਪੀ ਵੀ ਸੀ ਚੂਹੇ ਚੋਂ ਤੇ ਉਹ ਖੁੱਲੀ ਨੀ, ਤੇ ਅੱਗੋਂ ਮਤਲਬ ਨਸ ਕੱਢਤੀ ਸੀ ਥੋੜੀ ਜੀ, ਤੇ ਕੁਛ ਸਾਫ ਕਰਤੀਆਂ ਸੀ ਸਰੰਜਾ ਨਾਲ, ਤੇ ਜਿੱਥੋਂ ਚੂੜੇ ਚੋਂ ਚਿਪੀ ਸੀ ਉੱਥੋਂ ਨੀ ਖੁੱਲੀ, ਤੇ ਫਿਰ ਇਹ ਨਾ ਤੁਹਾਨੂੰ ਜੀ ਰਹਿੰਦੀ ਆ ਲੱਤ ਜਰਾਬ ਜੀ ਚੜਾ ਕੇ ਰੱਖਣੀ ਪੈਂਦੀ ਆ, ਨਹੀਂ ਇਹਨੂੰ ਭਲੋਂ ਹੋ ਜਾਂਦੀ, ਇਹਦਾ ਸਰਕਲ ਸਹੀ ਨੀ ਚੱਲਦਾ।
0: ਜੀ ਦੇਖੋ, ਆਪਣੀ ਲੱਤ ਵਿੱਚ ਬਹੁਤ ਤਰ੍ਹਾਂ ਦੀਆਂ ਨਸਾਂ ਨੇ, ਇੱਕ ਖੂਨ ਦਾ ਪ੍ਰਭਾਵ ਲੈ ਕੇ ਆਉਣ ਵਾਲੀ ਨਸ ਹੈ, ਇੱਕ ਖੂਨ ਦਾ ਪ੍ਰਭਾਵ ਵਾਪਸ ਲੈ ਕੇ ਜਾਣ ਵਾਲੀ ਨਸ ਹੈ, ਇੱਕ ਠੰਡੇ ਤੱਤੇ ਵਾਲੀ ਨਸ ਹੈ। ਜਿਹੜਾ ਟ੍ਰੀਟਮੈਂਟ ਹੋਏਗਾ ਉਹ ਇਹ ਡਿਪੈਂਡ ਕਰੇਗਾ ਕਿ ਕਿਹੜੀ ਨਸ ਤੁਹਾਡੀ ਇਨਵੋਲਵਡ ਹੈ, ਕਿੰਨੀ ਦੇਰ ਤੋਂ ਇਨਵੋਲਵਡ ਹੈ ਤੇ ਉਹਨੂੰ ਹੋਇਆ ਕੀ ਹੈ। ਤੇ ਤੁਸੀਂ ਆਪਣੀਆਂ ਜਿਹੜੇ ਵੀ ਡਾਕੂਮੈਂਟਸ, ਤੁਹਾਡੀ ਕੋਈ MRI ਹੋਈ ਹੋਏਗੀ, NCV, EMG, ਕੋਈ ਵੀ ਟੈਸਟ ਜਿਹੜੇ ਹੋਏ ਹੋਏ ਨੇ, ਕਲਰ ਡਾਪਲਰ ਜੋ ਵੀ ਹੋਇਆ ਹੋਇਆ, ਤੁਸੀਂ ਉਹ ਲੈ ਕੇ ਹੋਸਪਿਟਲ ਚ ਆਓ ਤਾਂ ਕਿ ਅਸੀਂ ਤੁਹਾਡੀ ਮਦਦ ਕਰ ਸਕੀਏ। ਜੀ ਪ੍ਰੋਗਰਾਮ ਦੇ ਵਿੱਚ ਮਲਕੀਤ ਬਾਈ ਜੀ ਸ਼ਾਮਿਲ ਹੋਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ, ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਤੁਹਾਡੇ ਸਵਾਲ ਦਾ ਤਸੱਲੀ ਬਖਸ਼ ਉੱਤਰ ਮਿਲ ਗਿਆ ਹੋਏਗਾ। ਤੁਸੀਂ ਕਿਰਪਾ ਕਰਕੇ ਪ੍ਰੋਗਰਾਮ ਸੁਣਦੇ ਰਹੋ, ਪ੍ਰੋਗਰਾਮ ਦੇ ਅੰਤ ਦੇ ਵਿੱਚ ਅਸੀਂ ਤੁਹਾਨੂੰ ਇੱਕ ਵਾਰ ਫਿਰ ਜਾਣਕਾਰੀ ਦੇਵਾਂਗੇ ਕਿ ਡਾਕਟਰ ਸਾਹਿਬ ਨੂੰ ਤੁਸੀਂ ਕਿੱਥੇ ਮਿਲ ਸਕਦੇ ਹੋ। ਡਾਕਟਰ ਸਾਹਿਬ, ਜੋ ਸਵਾਲ ਅਸੀਂ ਤੁਹਾਡੇ ਤੋਂ ਪੁੱਛ ਰਹੇ ਸੀ ਉਹਦੇ ਵਿੱਚ ਇਹ ਸੀ ਵੀ ਜਿਵੇਂ ਕਈ ਵਾਰੀ ਕੋਈ ਅੰਗ ਪੈਰ ਮਸ਼ੀਨਰੀ ਦੇ ਨਾਲ ਕੰਮ ਕਰਦਿਆਂ ਹੋਇਆਂ ਕੱਟਿਆ ਜਾਂਦਾ, ਸੋ ਉਸ ਬਾਰੇ ਸਰੋਤਿਆਂ ਨੂੰ ਵਿਸਥਾਰ ਸਹਿਤ ਜਾਣਕਾਰੀ ਦਿਓ ਵੀ ਉਹਨਾਂ ਸਥਿਤੀਆਂ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ।
1: ਦੇਖੋ, ਇੱਕ ਤਾਂ ਹੋ ਸਕਦਾ ਹੈ ਕਿ ਤੁਹਾਡਾ ਅੰਗ ਬਿਲਕੁਲ ਬੋਡੀ ਨਾਲੋਂ ਅੱਡ ਹੋ ਗਿਆ ਹੈ, ਤੁਸੀਂ ਕੀ ਕਰਨਾ ਹੈ, ਉਸ ਅੰਗ ਨੂੰ ਇੱਕ ਲਿਫਾਫੇ ਚ ਪਾਣਾ ਹੈ, ਇੱਕ ਹੋਰ ਲਿਫਾਫਾ ਲੈਣਾ ਹੈ ਜਿਹਦੇ ਵਿੱਚ ਤੁਸੀਂ ਬਰਫ਼ ਪਾਣੀ ਹੈ, ਉਹ ਲਿਫਾਫਾ ਇਸ ਲਿਫਾਫੇ ਦੇ ਅੰਦਰ ਰੱਖ ਦੇਣਾ ਹੈ, ਮਤਲਬ ਜਿਹੜਾ ਕੱਟਿਆ ਹੋਇਆ ਉਂਗਲ ਹੈ, ਹੱਥ ਹੈ, ਬਾਂਹ ਹੈ, ਉਹਨੂੰ ਡਾਇਰੈਕਟ ਬਰਫ਼ ਚ ਨਹੀਂ ਪਾਣਾ ਹੈ, ਅੱਡ ਲਿਫਾਫੇ ਚ ਪਾਣਾ ਹੈ, ਉਹਦੇ ਵਿੱਚ ਲਿਫਾਫਾ ਰੱਖਣਾ ਹੈ ਬਰਫ਼ ਦਾ, ਤਾਂ ਕਿ ਡਾਇਰੈਕਟ ਕੰਟੈਕਟ ਚ ਨਾ ਆਏ, ਗਿੱਲਾ ਨਹੀਂ ਹੋਏ, ਤੇ ਤੁਸੀਂ ਇਹ ਮੇਰੇ ਕੋਲ ਛੇਤੀ ਤੋਂ ਛੇਤੀ, ਬਟ ਮੈਕਸੀਮਮ ਡਿਲੇ ਆਪਾਂ ਕਰ ਸਕਦੇ ਹਾਂ, ਜੇ ਵੱਡਾ ਅੰਗ ਹੈ ਤਾਂ 6 ਘੰਟੇ, ਜੇ ਛੋਟੀ ਉਂਗਲ ਹੈ ਤਾਂ ਕੋਈ ਗੱਲ ਨਹੀਂ, 6 ਨਹੀਂ 7, 8, 10 ਘੰਟੇ, ਕਿਉਂਕਿ ਇਹ ਜਿਹੜੀਆਂ ਸਰਜਰੀਜ਼ ਹੈ ਬਹੁਤ ਲੰਬੀਆਂ ਸਰਜਰੀਜ਼ ਹੁੰਦੀਆਂ, ਸਾਨੂੰ ਇਹ ਜੋੜਨ ਵਿੱਚ ਵੀ 8-10 ਘੰਟੇ ਲੱਗ ਜਾਂਦੇ ਹਨ। ਜਿੰਨੀ ਛੇਤੀ ਤੁਸੀਂ ਲੈ ਕੇ ਆਓਗੇ ਉਨੀ ਛੇਤੀ ਮੈਂ ਤੁਹਾਨੂੰ ਆਪਰੇਸ਼ਨ ਲਈ ਲੈ ਕੇ ਜਾਊਂਗੀ, ਤੇ ਉਨੀ ਛੇਤੀ ਆਪਾਂ ਉਹਨੂੰ ਜੋੜ ਪਾਵਾਂਗੇ, ਤੇ ਰਿਜ਼ਲਟ ਜਿਹੜੇ ਨੇ 2-3 ਚੀਜ਼ਾਂ ਤੇ ਡਿਪੈਂਡ ਕਰਨਗੇ। ਪਹਿਲਾ, ਸੱਟ ਤੇ, ਜੇ ਤੁਹਾਡਾ ਚਾਕੂ ਨਾਲ ਦਾਤੀ ਨਾਲ ਸਿੱਧਾ ਕੱਟਿਆ ਗਿਆ ਹੈ, ਤੁਹਾਡੇ ਜੁੜਨ ਦੀ ਉਮੀਦ ਬਹੁਤ ਜ਼ਿਆਦਾ ਹੈ। ਜਿਵੇਂ ਸਾਡੀਆਂ ਕਈ ਮਸ਼ੀਨਾਂ ਹੈ ਜਿਹੜੀਆਂ ਘੁਮਾ ਕੇ ਚੀਜ਼ ਕੱਟਦੀਆਂ ਨੇ, ਖਿੱਚ ਕੇ ਕੱਟਦੀਆਂ ਨੇ, ਦਬਾਅ ਪਾਉਂਦੀਆਂ
0: ਦਿੰਦੀਆਂ ਨੇ,
1: ਪੀਸ ਦਿੰਦੀਆਂ ਨੇ, ਦਬਾਅ ਪਾਉਂਦੀਆਂ ਨੇ, ਉਹਦੇ ਵਿੱਚ ਕੀ ਹੁੰਦਾ ਹੈ, ਸਾਨੂੰ ਇੰਜਰੀ ਦਾ ਲੈਵਲ ਨਹੀਂ ਪਤਾ ਲੱਗਦਾ ਕਿ ਇੰਜਰੀ ਇੱਥੇ ਹੋਈ ਹੈ ਕਿ ਥੋੜਾ ਹੋਰ ਉੱਤੇ ਵੀ ਦਬਾਅ ਪਿਆ ਕਿ ਕਿੱਥੋਂ ਖਿੱਚੀ ਗਈ ਹੈ, ਉਹਦੇ ਵਿੱਚ ਚਾਂਸਿਸ ਘੱਟ ਜਾਂਦੇ ਨੇ, ਪਰ ਆਪਣਾ ਅੰਗ ਆਪਣੇ ਲਈ ਬਹੁਤ ਜ਼ਰੂਰੀ ਹੈ, ਆਪਾਂ ਨੂੰ ਇੱਕ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਕਿ ਆਪਾਂ ਆਪਣਾ ਅੰਗ ਬਚਾ ਸਕਾਂ। ਤੁਸੀਂ ਟਾਈਮਲੀ ਸਾਡੇ ਕੋਲ ਆਓ ਤਾਂ ਕਿ ਅਸੀਂ ਸਰਜਰੀ ਕਰ ਸਕੀਏ ਤੇ ਇੱਕ ਚਾਂਸ ਲੈ ਸਕੀਏ ਕਿ ਤੁਸੀਂ ਅੰਗਹੀਨ ਹੋਣ ਤੋਂ ਬਚ ਸਕੋ।
0: ਜੀ ਡਾਕਟਰ, ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜਿਆ ਜੀ, ਆਪਾਂ ਉਹਨਾਂ ਦਾ ਵੀ ਸਵਾਲ

0: ਤੱਕ ਮੈਂ ਜੀ ਸਾਲ ਭਰ ਹੋ ਗਿਆ ਝੋਨੇ ਦਾ ਕੰਮ ਕਰਦੇ ਆ ਜੀ, ਤੇ ਉਹ ਝੋਨੇ ਚ ਦਾ ਕੋ ਵੱਜਿਆ ਤੇ ਉੱਥੇ ਆਰਾਮ ਨੀ ਆਉਂਦਾ ਜੀ।
1: ਜੀ ਕਿੱਥੇ ਹੋਇਆ ਜੀ ਜ਼ਖਮ?
0: ਇਹ ਖੱਬੀ ਲੱਤ ਹੈ ਜੀ।
1: ਜੀ ਲੱਤ ਤੇ ਹੈ ਜੀ, ਜੀ
0: ਗੋਡੇ ਥੱਲੇ।
1: ਜਿਹੜੀ ਪਲਾਸਟਿਕ ਸਰਜਰੀ ਜਿਹੜੀ ਬ੍ਰਾਂਚ ਹੈ ਜੀ, ਉਹ ਇਹਨਾਂ ਜ਼ਖਮਾਂ ਨੂੰ ਹੀ ਭਰਨ ਲਈ ਬਣੀ ਗਈ ਹੈ। ਮੈਂ ਚਾਹੂੰਗੀ ਕਿ ਤੁਸੀਂ ਮੇਰੇ ਕੋਲ ਜਲਦ ਤੋਂ ਜਲਦ ਆਓ ਤਾਂ ਕਿ ਮੈਂ ਤੁਹਾਡੇ ਦੇਖ ਸਕਾਂ ਉਹ ਕਿਉਂ ਨਹੀਂ ਭਰਦਾ ਪਿਆ, ਉਸ ਜ਼ਖਮ 'ਚ ਕੋਈ ਦਿੱਕਤ ਹੈ ਕਿ ਉਹਨੂੰ ਭਰਨ ਵਾਲੀ ਸ਼ਕਤੀ 'ਚ ਕੋਈ ਦਿੱਕਤ ਹੈ। ਤੇ ਜ਼ਿਆਦਾਤਰ ਜ਼ਖਮ ਜਿਹੜੇ ਨੇ ਉਹ ਜਿਹੜੇ ਸਾਲ ਨਹੀਂ ਖੁਦ ਭਰੇ ਇੱਕ ਸਾਲ ਵਿੱਚ, ਉਹ ਸ਼ਾਇਦ ਆਪਣੇ ਆਪ ਨਹੀਂ ਭਰ ਪਾਣਗੇ। ਉਹਦੇ ਵਿੱਚ ਸਾਨੂੰ ਕੁਝ ਹੈਲਪ ਕਰਨੀ ਪੈਂਦੀ ਹੈ ਬਾਡੀ ਦੀ, ਉਹ ਕੰਡੀਸ਼ਨਸ ਦੂਰ ਕਰਨੀਆਂ ਪੈਂਦੀਆਂ ਜਿਹੜੀ ਜ਼ਖਮ ਨੂੰ ਭਰਨ ਨਹੀਂ ਦੇ ਰਹੀਆਂ। ਤੇ ਜੇ ਤੁਸੀਂ ਆਉਂਦੇ ਹੋ ਸਾਡੇ ਕੋਲ, ਅਸੀਂ ਹੋ ਸਕਦਾ ਹੈ ਤੁਹਾਡੀ ਮਦਦ ਕਰ ਪਾਈਏ।
2: ਜੀ ਪ੍ਰੋਗਰਾਮ ਚ ਜੀ ਸ਼ਾਮਿਲ ਹੋਣ ਲਈ ਜਸਵੰਤ ਜੀ ਧੰਨਵਾਦ ਤੁਹਾਡਾ, ਤੇ ਉਮੀਦ ਹੈ ਕਿ ਤੁਹਾਨੂੰ ਤੁਹਾਡੇ ਸਵਾਲ ਦਾ ਤਸੱਲੀ ਬਖਸ਼ ਉੱਤਰ ਮਿਲ ਗਿਆ ਹੋਵੇਗਾ। ਡਾਕਟਰ ਸਾਹਿਬ ਅਗਲਾ ਸਵਾਲ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੀ ਕਿ ਜਦੋਂ ਆਪਾਂ ਪਲਾਸਟਿਕ ਸਰਜਰੀ ਦੀ ਗੱਲ ਕਰਦੇ ਹਾਂ ਤਾਂ ਇਹਦੇ ਨਾਲ ਅਸੀਂ ਕੁਝ ਕੁ ਦਿੱਕਤਾਂ ਦੀ ਤਾਂ ਗੱਲ ਕਰ ਲਈ ਕਿ ਸਾਡੇ ਸਰੀਰ 'ਚ ਠੀਕ ਹੋ ਸਕਦੀਆਂ, ਇਸ ਤੋਂ ਇਲਾਵਾ ਹੋਰ ਕਿਹੜੀਆਂ ਕਿਹੜੀਆਂ ਦਿੱਕਤਾਂ ਜਿਹਨਾਂ ਨੂੰ ਅਸੀਂ ਠੀਕ ਕਰ ਸਕਦੇ ਹਾਂ, ਉਸ ਬਾਰੇ ਵੀ ਸਰੋਤਿਆਂ ਨੂੰ ਜ਼ਰੂਰ ਜਾਣਕਾਰੀ ਦਿਓ ਜੀ।
1: ਦੇਖੋ ਪਲਾਸਟਿਕ ਸਰਜਰੀ ਨਾਲ ਤੁਹਾਡੀ, ਜਿਵੇਂ ਮੈਂ ਪਹਿਲਾਂ ਵੀ ਦੱਸਿਆ, ਜਿਵੇਂ ਕੋਈ ਐਕਸੀਡੈਂਟ ਕੇਸ ਹੁੰਦਾ ਹੈ ਜਿਹਦੇ ਵਿੱਚ ਮੂੰਹ ਦੀਆਂ ਹੱਡੀਆਂ ਟੁੱਟ ਜਾਂਦੀਆਂ ਨੇ, ਹੱਥ ਦੀਆਂ ਹੱਡੀਆਂ ਟੁੱਟ ਜਾਂਦੀਆਂ, ਇਹ ਠੀਕ ਹੋ ਸਕਦਾ। ਜਿਵੇਂ ਬਹੁਤ ਪੁਰਾਣੇ ਮਰੀਜ਼ ਹਨ ਜਿਹੜੇ ਬੈੱਡ ਰਿਡਨ ਨੇ, ਜਿਹੜੇ ਬਿਸਤਰ ਤੋਂ ਨਹੀਂ ਉੱਠ ਪਾਉਂਦੇ, ਉਹਨਾਂ ਦੇ ਬੈੱਡ ਸੋਰ ਹੋ ਜਾਂਦਾ ਹੈ
2: ਜੀ,
1: ਉਹ ਆਪਣੇ ਆਪ ਨਹੀਂ ਠੀਕ ਹੋ ਸਕਦਾ, ਉਹ ਬਹੁਤ ਡੀਪ ਹੁੰਦਾ, ਜਿੰਨਾ ਤੁਹਾਨੂੰ ਦਿਖ ਰਿਹਾ ਉਹ ਤੋਂ ਬਹੁਤ ਅੰਦਰ ਨੂੰ ਹੈ, ਉਹ ਪਲਾਸਟਿਕ ਸਰਜਰੀ ਨਾਲ ਭਰਿਆ ਜਾ ਸਕਦਾ ਹੈ। ਹੋਰ ਇਹਦੇ ਵਿੱਚ ਹੁੰਦਾ ਜਿਹੜੇ ਡਾਇਲਿਸਿਸ ਦੇ ਮਰੀਜ਼ ਨੇ, ਉਹਨਾਂ ਨੂੰ ਜਲਦੀ ਤੋਂ ਜਲਦੀ ਇੱਕ ਏਵੀ ਫਿਸ਼ੁਲਾ ਅਸੀਂ ਕਹਿੰਦੇ ਹਾਂ ਉਹ ਬਣਾਉਣਾ ਚਾਹੀਦਾ ਹੈ, ਤੇ ਟਾਈਮਲੀ ਜੇ ਨਸਾਂ ਖਰਾਬ ਹੋਣ ਤੋਂ ਪਹਿਲਾਂ ਬਣਾ ਲਈਏ ਤਾਂ ਉਹਨਾਂ ਦੀ ਬਹੁਤ ਮਦਦ ਹੋ ਜਾਂਦੀ ਹੈ, ਲੱਤ ਵਿੱਚ ਬਾਰ ਬਾਰ ਲਾਈਨਾਂ ਨਹੀਂ ਲਾਉਣੀਆਂ ਪੈਂਦੀਆਂ, ਇਨਫੈਕਸ਼ਨ ਨਹੀਂ ਹੁੰਦੀ, ਇਹ ਸਭ ਪਲਾਸਟਿਕ ਸਰਜਨਸ ਕਰਦੇ ਨੇ
2: ਜੀ। ਤੇ ਡਾਕਟਰ ਸਾਹਿਬ ਇੱਕ ਹੋਰ ਸਰੋਤਾ ਮੈਨੂੰ ਲੱਗਦਾ ਫੋਨ ਲਾਈਨ ਦੇ ਉੱਤੇ ਜੁੜ ਗਏ ਨੇ, ਆਪਾਂ ਉਹਨਾਂ ਦਾ ਵੀ ਸਵਾਲ ਲੈ ਲੈਂਦੇ ਹਾਂ। ਹੈਲੋ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਹੈਲੋ,
3: ਹੈਲੋ,
2: ਹਾਂਜੀ ਹਾਂਜੀ ਬਾਈ ਜੀ, ਸਵਾਗਤ ਪ੍ਰੋਗਰਾਮ ਚ ਆਪਣਾ।
3: ਕਰਨ ਸਿੰਘ ਬੋਲਦਾ ਜੀ, ਮੇਰੇ ਰੀੜ ਦੀ ਹੱਡੀ ਦਾ ਮਰੀਜ਼ ਆ ਮੈਂ, ਪਈ ਆ ਮੈਂ ਜਿਹਦੇ, ਮੇਰੇ ਪੱਟ ਦੇ ਥੱਲੇ ਨਾ ਇੱਕ ਜ਼ਖਮ ਆ
2: ਜੀ,
3: ਲਾਗਾ ਲੱਗਾ, ਮਤਲਬ ਉਹ ਆਮ ਨੀ ਹੁੰਦਾ, 3-4 ਸਾਲ ਹੋ ਗਏ, ਔਰ ਪੀਏ ਜਿੰਨਾ ਥਾਂ ਹੈ ਤੇ ਡੂੰਘਾ 1.5 ਇੰਚ ਡੂੰਘਾ ਹੋਊਗਾ
2: ਜੀ। ਹਾਂਜੀ, ਜਿਵੇਂ ਮੈਂ ਹੁਣੇ ਦੱਸਦੀ ਹੀ ਪਈ ਸੀ ਕਿ ਇਹ ਬੈੱਡ ਸੋਰ ਹੁੰਦਾ ਹੈ ਜੀ, ਆਪਣਾ ਲੱਤ ਜਿਹੜੀ ਤੁਹਾਨੂੰ ਪ੍ਰੈਸ਼ਰ ਦਾ ਪਤਾ ਨਹੀਂ ਲੱਗਦਾ ਹੈ, ਉੱਤੇ ਪ੍ਰੈਸ਼ਰ ਪੈ ਕੇ ਇੱਕ ਜ਼ਖਮ ਹੋ ਜਾਂਦਾ ਹੈ, ਜੇ 3-4 ਸਾਲ ਤੋਂ ਨਹੀਂ ਭਰ ਰਿਹਾ ਤਾਂ ਮੈਂ ਤੁਹਾਨੂੰ ਗੁਜ਼ਾਰਿਸ਼ ਕਰੂੰਗੀ ਕਿ ਤੁਸੀਂ ਪਲੀਜ਼ ਆ ਕੇ ਐਡਵਾਈਸ ਲਓ, ਤੇ ਫਲੈਪ ਸਰਜਰੀ ਹੋ ਜਾਂਦੀ ਹੈ ਜਿਹਦੇ ਨਾਲ ਅਸੀਂ ਨਾਲ ਦੀ ਨਾਲ ਇਹ ਜ਼ਖਮ ਭਰ ਸਕਦੇ ਹਾਂ ਜੀ। ਪ੍ਰੋਗਰਾਮ ਚ ਬਾਈ ਜੀ ਸ਼ਾਮਿਲ ਹੋਣ ਲਈ ਧੰਨਵਾਦ ਤੁਹਾਡਾ, ਤੇ ਉਮੀਦ ਹੈ ਕਿ ਤੁਹਾਨੂੰ ਤੁਹਾਡੇ ਸਵਾਲ ਦਾ ਤਸੱਲੀ ਬਖਸ਼ ਉੱਤਰ ਮਿਲ ਗਿਆ ਹੋਵੇਗਾ। ਡਾਕਟਰ ਸਾਹਿਬ ਕੋਈ ਹੋਰ ਜੋ ਸਾਡੇ ਸਰੀਰ ਦੇ ਵਿੱਚ ਕੋਈ ਦਿੱਕਤ ਆ ਸਕਦੀ ਹੈ ਜਿਹਨੂੰ ਅਸੀਂ ਠੀਕ ਕਰ ਸਕਦੇ ਹਾਂ ਪਲਾਸਟਿਕ ਸਰਜਰੀ ਦੇ ਨਾਲ, ਉਹਦੇ ਬਾਰੇ ਵੀ ਜ਼ਰੂਰ ਚਾਨਣਾ ਪਾਓ ਜੀ। ਜਿਵੇਂ ਕਈ ਵਾਰ ਹੁੰਦਾ ਕਿ ਆਹ ਚੀਜ਼ ਪੁੱਛਣੀ ਰਹਿ ਗਈ ਮੇਰੇ ਤੋਂ, ਵੈਸੇ ਤਾਂ ਮੇਰੀ ਕੋਸ਼ਿਸ਼ ਹੈ ਕਿ ਮੈਂ ਸਭ ਕੁਝ ਪੁੱਛ ਲਵਾਂ, ਬਟ ਫਿਰ ਵੀ ਕਿਉਂਕਿ ਸਰੋਤੇ ਇਸ ਪ੍ਰੋਗਰਾਮ ਨੂੰ ਬਹੁਤ ਸ਼ਿੱਦਤ ਦੇ ਨਾਲ ਸੁਣਦੇ ਔਰ ਕਈ ਸਰੋਤਿਆਂ ਦੀਆਂ ਸਮੱਸਿਆਵਾਂ ਉਹ ਮਹਿਸੂਸ ਕਰਦੇ ਵੀ ਸਾਨੂੰ ਇਸ ਤੋਂ ਪਹਿਲਾਂ ਸਮਝ ਨਹੀਂ ਆ ਰਹੀ ਸੀ, ਪਰ ਆਹ ਪ੍ਰੋਗਰਾਮ ਸੁਣ ਕੇ ਸਾਨੂੰ ਰਾਹ ਮਿਲ ਗਿਆ ਕਿ ਅਸੀਂ ਜਾਣਾ ਕਿਹੜੇ ਪਾਸੇ ਨੂੰ ਹੈ ਜੀ। ਜੀ
1: ਦੇਖੋ, ਜਿਵੇਂ ਤੁਹਾਡੇ ਕੋਈ ਵੀ ਪੁਰਾਣਾ ਜ਼ਖਮ ਹੈ, ਜਿਹੜਾ ਕੋਈ ਵੀ ਜ਼ਖਮ ਆਪਣਾ ਸਰੀਰ ਕੁਝ ਮਹੀਨਿਆਂ ਚ ਭਰ ਦਿੰਦਾ, ਕੁਝ ਦਿਨਾਂ ਤੋਂ ਕੁਝ ਮਹੀਨਿਆਂ ਚ ਭਰ ਦਿੰਦਾ ਹੈ, ਕੋਈ ਵੀ ਐਵੇਂ ਦਾ ਜ਼ਖਮ ਜਿਹੜਾ ਤੁਹਾਡਾ ਭਰ ਨਹੀਂ ਰਿਹਾ ਹੈ, ਜਿਹਨੂੰ ਤੁਸੀਂ ਕਹੋ ਕਿ ਇਹ ਤਾਂ ਮੈਨੂੰ ਲੱਗਦਾ ਸੀ ਇੰਨਾ ਕੁ ਸੀ ਕਿ ਨੋਰਮਲ ਇਨਸਾਨ ਚ 15 ਦਿਨ ਚ ਭਰ ਜਾਂਦਾ, ਮੇਰੇ ਕਿਉਂ ਨਹੀਂ ਭਰ ਰਿਹਾ ਹੈ, ਇਹ ਸਵਾਲ ਦਾ ਜਵਾਬ ਤੁਹਾਨੂੰ ਮੈਂ ਦੇ ਸਕਦੀ ਹਾਂ। ਕੋਈ ਐਵੇਂ ਦਾ ਜਿਵੇਂ ਕੋਈ ਜਲੇ ਹੋਏ ਹਨ, ਉਹਨਾਂ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਹੋ ਸਕਦੀਆਂ ਹਨ, ਚਮੜੀ ਜਿਹੜੀ ਹੈ ਉਹ ਚਿਪਕ ਸਕਦੀ ਹੈ, ਜਾਂ ਫਿਰ ਖਾਰਿਸ਼ ਕੀਲੋਇਡਿਕ ਹੁੰਦਾ ਸਕਾਰ, ਜਿਹੜੀ ਚਮੜੀ ਉੱਠ ਖੜਦੀ ਹੈ, ਆਪਾਂ ਕਹਿੰਦੇ ਹਾਂ ਕਿ ਸਾਡੀ ਚਮੜੀ ਠੀਕ ਤਾਂ ਹੋ ਗਈ ਹੈ, ਚਮੜੀ ਆ ਗਈ ਹੈ, ਪਰ ਉਹ ਬਹੁਤ ਜ਼ਿਆਦਾ ਉੱਠ ਗਈ ਹੈ। ਬਰਨਸ ਵਾਲੇ ਪੇਸ਼ੈਂਟ ਜਿਹੜੇ, ਜਿਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਗਰ ਤੁਹਾਨੂੰ ਲੱਗਦਾ ਹੈ ਜਲਨ ਤੋਂ ਬਾਅਦ ਤੁਹਾਡਾ ਹੱਥ ਕੰਮ ਨਹੀਂ ਕਰ ਪਾ ਰਿਹਾ, ਪੈਰ ਕੰਮ ਨਹੀਂ ਕਰ ਪਾ ਰਿਹਾ, ਉਹ ਸਾਰੇ ਹੀ ਮਰੀਜ਼ ਸਾਡੇ ਕੋਲ ਆ ਸਕਦੇ ਨੇ। ਮੈਗਜ਼ਿਲੋ ਫੇਸ਼ੀਅਲ, ਜੇ ਕਿਸੇ ਨੂੰ ਕੋਈ ਮੂੰਹ ਦੀ ਹੱਡੀ ਟੁੱਟ ਗਈ ਹੈ, ਜਬੜੇ 'ਚ ਕੋਈ ਦਿੱਕਤ ਆ ਰਹੀ ਹੈ, ਮੂੰਹ ਖੋਲਣ 'ਚ ਕੋਈ ਦਿੱਕਤ ਆ ਰਹੀ ਹੈ, ਉਹ ਸਾਡੇ ਕੋਲ ਆ ਸਕਦੇ ਨੇ। ਡਾਇਲਿਸਿਸ ਵਾਲੇ ਪੇਸ਼ੈਂਟ ਇਹ ਵੀ ਫਿਸ਼ੁਲਾ ਬਣਾਉਣ ਲਈ ਆ ਸਕਦੇ ਨੇ, ਬੈੱਡ ਸੋਰ ਦੇ ਮਰੀਜ਼ ਆ ਸਕਦੇ ਨੇ, ਡਾਇਬਿਟਿਕ ਫੁੱਟ ਜਿਵੇਂ ਆਪਾਂ ਗੱਲ ਕੀਤੀ ਕਿ ਸ਼ੂਗਰ ਦੇ ਮਰੀਜ਼ ਜਿਹਨਾਂ ਦੇ ਪੈਰਾਂ ਤੇ ਅਲਸਰ ਹੋ ਜਾਂਦੇ ਨੇ ਉਹ ਆ ਸਕਦੇ ਨੇ, ਪਦੰਦਰ ਅਸੀਂ ਕਹਿੰਦੇ ਨੇ ਕਿ ਪਾਇਲੋਨਾਈਡਲ ਸਾਈਨਸ ਹੋ ਗਿਆ ਹੈ, ਜਿਹਨੂੰ ਕੱਢ ਕੇ ਪਹਿਲਾਂ ਕੀ ਹੁੰਦਾ ਸੀਗਾ, ਬਹੁਤ ਵੱਡਾ ਜ਼ਖਮ ਬਣਦਾ ਸੀ ਜਿਹਦੀਆਂ ਰੋਜ਼ ਪੱਟੀਆਂ ਕਰਾਉਣੀਆਂ ਪੈਂਦੀਆਂ ਸੀ, ਬਹੁਤ ਤਕਲੀਫ ਚੋਂ ਇਨਸਾਨ ਗੁਜ਼ਰਦਾ ਸੀ ਕਿਉਂਕਿ 3-4 ਮਹੀਨੇ ਉਹਦੀ ਪੱਟੀਆਂ ਹੀ ਚੱਲਦੀਆਂ ਰਹਿੰਦੀਆਂ ਸੀ, ਉਹ ਬੈਠ ਨਹੀਂ ਪਾਉਂਦਾ ਸੀ, ਸਿੱਧਾ ਲੇਟ ਨਹੀਂ ਪਾਉਂਦਾ ਸੀ, ਉਹਨੂੰ ਅਸੀਂ ਹੁਣ ਫਲੈਪ ਸਰਜਰੀ ਨਾਲ ਦੀ ਨਾਲ ਕਵਰ ਕਰ ਦਿੰਦੇ ਹਾਂ, ਤੇ ਉਹ 15 ਦਿਨ ਚ ਇਨਸਾਨ ਚੱਲਣ ਫਿਰਨ ਜੋਗਾ ਹੋ ਜਾਂਦਾ ਹੈ। ਤੇ ਮੈਂ ਕਹੂੰਗੀ ਕਿ ਕੋਈ ਵੀ ਐਵੇਂ ਦੀ ਕੰਡੀਸ਼ਨ ਜਿਹੜੀ ਤੁਹਾਨੂੰ ਲੱਗਦੀ ਹੈ ਜਿਹਦਾ ਹੱਲ ਨਹੀਂ ਮਿਲ ਪਾਇਆ ਤੁਹਾਨੂੰ ਇੱਕ ਅੱਧੇ ਡਾਕਟਰ ਕੋਲ ਜਾ ਕੇ, ਹੋ ਸਕਦਾ ਉਹਦਾ ਹੱਲ ਪਲਾਸਟਿਕ ਸਰਜਨ ਕੋਲ ਹੋਏ, ਤੁਸੀਂ ਜ਼ਰੂਰ ਆ ਕੇ ਮਿਲੋ
2: ਜੀ। ਡਾਕਟਰ ਸਾਹਿਬ ਬਹੁਤ ਵਿਸਥਾਰ ਸਹਿਤ ਜਾਣਕਾਰੀ ਤੁਸੀਂ ਸਾਡੇ ਸਰੋਤਿਆਂ

0: ਸਤਿ ਸ੍ਰੀ ਅਕਾਲ
1: ਜੀ। ਜੀ ਸਤਿ ਸ੍ਰੀ ਅਕਾਲ ਬਾਈ ਜੀ, ਆਪਣਾ ਨਾਮ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ।
0: ਖੜਕ ਸਿੰਘ ਮੱਟੂ, ਪਿੰਡ ਵਾਲੀਆਂ, ਤਹਿਸੀਲ ਧੂਰੀ, ਜ਼ਿਲ੍ਹਾ ਸੰਗਰੂਰ ਤੋਂ ਬੋਲਦਾ ਭਾਈ
1: ਜੀ। ਖੜਕ ਸਿੰਘ ਬਾਈ ਜੀ, ਡਾਕਟਰ ਸਾਹਿਬ ਤੁਹਾਡੀ ਗੱਲ ਸੁਣ ਰਹੇ ਨੇ, ਕੀ ਸਵਾਲ ਹੈ ਜੀ?
0: ਇੱਕ ਨਾ ਜੀ, ਮੇਰੇ ਸ਼ੂਗਰ ਦਾ ਮੈਨੂੰ ਹੈ ਨੀ, ਮੇਰੇ ਪੈਰ ਨੇ ਨਾ ਸੁੱਜੇ ਪਏ ਨੇ, ਪਤਾ ਹੀ ਨੀ ਲੱਗਦਾ ਇਹਨਾਂ ਨੂੰ, ਚੱਪਲ ਪੈ ਗਈ ਜਾਂ ਉਤਰ ਗਈ, ਆਪਣੇ ਆਪ ਹੀ ਉਤਰ ਜਾਂਦੀ, ਆਪਣੇ ਆਪ ਹੀ ਪੈ ਜਾਂਦੀ, ਭਾਰੀ ਭਾਰੀ ਜੇ ਹੋ ਪਏ, ਜਿਵੇਂ 5-6 ਕਿਲੋ ਦਾ ਹੋਇਆ ਪਿਆ ਹੁੰਦਾ ਇੱਕ ਪੈਰ
1: ਜੀ। ਇਹ ਨਿਊਰੋਪੈਥੀ ਦੇ ਸਾਈਨ ਹੈ ਜੀ, ਤੁਹਾਡੀ ਨਸਾਂ ਚ ਕੋਈ ਪ੍ਰੋਬਲਮ ਆ ਰਹੀ ਹੈ। ਨਿਊਰੋਪੈਥੀ ਜ਼ਰੂਰੀ ਨਹੀਂ ਹੈ ਕਿ ਸਿਰਫ ਸ਼ੂਗਰ ਦੇ ਮਰੀਜ਼ਾਂ ਨੂੰ ਹੀ ਹੋਏ, ਹੋਰ ਵੀ ਦਿੱਕਤਾਂ ਨਾਲ ਨਸਾਂ ਦੀ ਦਿੱਕਤ ਆ ਸਕਦੀ ਹੈ ਤੁਹਾਡੇ, ਹੋ ਸਕਦਾ ਹੈ। ਕੀ ਤੁਹਾਡੀ ਢੂਈ ਚ ਕੋਈ ਦਰਦ ਹੈ, ਪਿੱਠ ਚ ਕੋਈ ਦਰਦ ਹੈ?
0: ਹੁਣ ਤਾਂ ਨਹੀਂ ਹੈ ਜੀ।
1: ਪਹਿਲਾਂ ਕਦੇ ਹੋਇਆ ਹੈ ਤੁਸੀਂ ਗਿਰੇ ਹੋ?
0: ਪਹਿਲਾਂ ਹੁੰਦਾ ਸੀ।
1: ਹੋ ਸਕਦਾ ਉਹਦੇ ਕਾਰਨ ਤੁਹਾਡੀ ਨਸ ਜਿਹੜੀ ਹੈ ਉਹ ਕਮਜ਼ੋਰ ਹੋ ਗਈ ਹੋਏ, ਤੁਸੀਂ ਹਸਪਤਾਲ ਆ ਕੇ ਜ਼ਰੂਰ ਮਿਲੋ ਜੀ, ਤਾਂ ਕਿ ਅਸੀਂ ਤੁਹਾਡੀ ਸਹਾਇਤਾ ਕਰ ਸਕੀਏ।
2: ਜੀ, ਪ੍ਰੋਗਰਾਮ 'ਚ ਖੜਕ ਸਿੰਘ ਬਾਈ ਜੀ ਸ਼ਾਮਿਲ ਹੋਣ ਲਈ ਧੰਨਵਾਦ ਤੁਹਾਡਾ, ਤੇ ਪ੍ਰੋਗਰਾਮ ਸਰੋਤਿਓ ਤੁਸੀਂ ਸੁਣਦੇ ਰਹੋ ਤੇ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ। ਬਾਕੀ ਮਸ਼ਹੂਰੀ ਵੀ ਸਾਡੇ ਵੱਲੋਂ ਵਾਰ ਵਾਰ ਚਲਾਈ ਜਾ ਰਹੀ ਹੈ, ਜਿਹਦੇ ਵਿੱਚ ਡਾਕਟਰ ਸਾਹਿਬ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਵੀ ਤੁਸੀਂ ਇਹਨਾਂ ਨੂੰ ਕਿੱਥੇ ਮਿਲ ਸਕਦੇ ਹੋ, ਤੇ ਸਰੋਤਿਓ ਅਸੀਂ ਵਕਫੇ ਦੇ ਲਈ ਰੁਕ ਰਹੇ ਹਾਂ।
3: ਚਿਹਰੇ ਜਾਂ ਸਰੀਰ ਤੇ ਕੋਈ ਨਿਸ਼ਾਨ, ਸੜਨ ਦਾ ਦਾਗ ਜਾਂ ਜਨਮ ਤੋਂ ਕੋਈ ਸਮੱਸਿਆ,
4: ਹੁਣ ਚਿੰਤਾ ਛੱਡੋ। ਕ੍ਰਿਸ਼ਨਾ ਸੁਪਰ ਸਪੈਸ਼ਲਿਟੀ ਹਸਪੀਟਲ ਬਠਿੰਡਾ ਵਿੱਚ ਮਿਲੋ ਪਲਾਸਟਿਕ, ਬਰਨ ਅਤੇ ਮੈਕਸਿਲੋਫੇਸ਼ਲ ਸਰਜਰੀ ਦੇ ਮਾਹਿਰ ਡਾਕਟਰ ਜੋਤੀ ਪੱਲਾ ਨੂੰ।
3: ਇੱਥੇ ਮਿਲਦਾ ਹੈ ਸੜੇ ਹੋਏ ਜ਼ਖਮਾਂ ਦਾ ਇਲਾਜ, ਪੁਰਾਣੇ ਜ਼ਖਮਾਂ ਦੀ ਦੇਖਭਾਲ, ਲੰਬੇ ਸਮੇਂ ਤੋਂ ਨਾ ਭਰਨ ਵਾਲੇ ਜ਼ਖਮਾਂ ਦਾ ਇਲਾਜ, ਸ਼ੂਗਰ ਨਾਲ ਗਲੇ ਪੈਰਾਂ ਦਾ ਇਲਾਜ ਅਤੇ ਹੱਥਾਂ ਦੀ ਪੁਨਰ ਨਿਰਮਾਣ ਸਰਜਰੀ ਵਰਗੀਆਂ ਸੁਵਿਧਾਵਾਂ।
4: ਅੱਜ ਹੀ ਆਪਣੀ ਅਪੁਆਇੰਟਮੈਂਟ ਬੁੱਕ ਕਰੋ।
3: ਕ੍ਰਿਸ਼ਨਾ ਸੁਪਰ ਸਪੈਸ਼ਲਿਟੀ ਹਸਪਤਾਲ, ਪਾਰਕ ਗਰੁੱਪ ਆਫ ਹਸਪੀਟਲਸ, ਬਠਿੰਡਾ, 7431000 and 0164512200।
1: ਜੀ ਸਰੋਤਿਓ, ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਹੈ ਹੈਲੋ ਡਾਕਟਰ, ਤੇ ਅੱਜ ਸਾਡੇ ਨਾਲ ਸਟੂਡੀਓ ਵਿੱਚ ਮਾਹਿਰ ਮਹਿਮਾਨ ਡਾਕਟਰ ਜੋਤੀ ਭੱਲਾ ਜੀ ਪਹੁੰਚੇ ਹੋਏ ਨੇ। ਡਾਕਟਰ ਸਾਹਿਬ, ਇੰਨੀਆਂ ਗੱਲਾਂ ਕਰਨ ਤੋਂ ਬਾਅਦ ਇੱਕ ਨਾ ਬਹੁਤ ਹੀ ਜ਼ਰੂਰੀ ਸਵਾਲ ਮੇਰੇ ਮਨ ਦੇ ਵਿੱਚ ਆਇਆ ਕਿ ਜਦੋਂ ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਸਮੱਸਿਆ ਹੋ ਜਾਂਦੀ ਹੈ ਜਿਹਦੇ ਵਿੱਚ ਇੱਕ ਪਲਾਸਟਿਕ ਸਰਜਨ ਦੀ ਜ਼ਰੂਰਤ ਪੈਂਦੀ ਹੈ, ਪਰ ਜਿਵੇਂ ਕਹਿੰਦੇ ਨਹੀਂ ਹੁੰਦੇ ਵੀ ਜਦੋਂ ਕਿਸੇ ਦਾ ਨਾਲ ਕੋਈ ਹਾਦਸਾ ਵਾਪਰ ਜਾਂਦਾ ਵੀ ਸਾਡੇ ਤਾਂ ਜੀ ਸਾਹ ਨਹੀਂ ਮਾਰੇ ਗਏ, ਸਾਨੂੰ ਸਮਝ ਨਹੀਂ ਆਈ ਅਸੀਂ ਕੀ ਕਰੀਏ, ਜਿਹੜਾ ਡਾਕਟਰ ਸਾਹਮਣੇ ਆਇਆ ਜਾਂ ਜਿਹਨੇ ਕਿਸੇ ਨੇ ਨਾਮ ਲੈਤਾ ਸੀ ਉਹਨਾਂ ਕੋਲ ਚਲੇ ਗਏ, ਤੁਸੀਂ ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਕਿਵੇਂ ਉਹ ਇੱਕ ਪਲਾਸਟਿਕ ਸਰਜਨ ਤੱਕ ਪਹੁੰਚ ਕਰਨ, ਸਾਡੇ ਸਰੋਤੇ ਜੋ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ।
5: ਦੇਖੋ, ਐਵੇਂ ਹੈ ਕਿ ਆਪਾਂ ਨੇ ਸ਼ਹਿਰਾਂ ਵਿੱਚ ਪਲਾਸਟਿਕ ਸਰਜਨਸ ਦੀ ਕਮੀ ਜ਼ਰੂਰ ਹੈ, ਬਹੁਤ ਘੱਟ ਨੇ, ਬਟ ਇਹ ਨਹੀਂ ਹੈ ਕਿ ਹੈ ਹੀ ਨਹੀਂ ਹੈ। ਤੁਸੀਂ ਲੱਭੋਗੇ ਤਾਂ ਤੁਹਾਨੂੰ ਪਲਾਸਟਿਕ ਸਰਜਨ ਨੇੜੇ ਤੇੜੇ ਆਪਣੇ ਲੱਭ ਜਾਏਗਾ। ਤੇ ਐਵੇਂ ਹੈ ਕਿ ਕੌਣ ਪਲਾਸਟਿਕ ਸਰਜਨ ਕੋਲ ਆਏ ਉਹਦਾ ਮੈਂ ਉੱਤਰ ਇਹ ਦੇਣਾ ਚਾਹੂੰਗੀ ਕਿ ਜੇ ਤੁਸੀਂ ਨੋਰਮਲ ਤਾਂ ਨਹੀਂ ਕਹੂੰਗੀ, ਜੇ ਤੁਸੀਂ ਸਪੈਸ਼ਲਿਸਟ, ਕਿਉਂਕਿ ਪਲਾਸਟਿਕ ਸਰਜਨ ਇੱਕ ਸੁਪਰ ਸਪੈਸ਼ਲਾਈਜੇਸ਼ਨ ਹੈ, ਇਨਸਾਨ ਪਹਿਲਾਂ ਸਪੈਸ਼ਲਿਸਟ ਡਾਕਟਰ ਕੋਲ ਹੀ ਜਾਂਦਾ ਹੈ, ਜੇ ਤੁਹਾਨੂੰ ਕਦੇ ਵੀ ਲੱਗਦਾ ਹੈ ਕਿ ਮੇਰਾ ਕੋਈ ਹੱਲ ਲੱਭ ਨਹੀਂ ਰਿਹਾ, ਮੈਨੂੰ ਲੰਬਾ ਸਮਾਂ ਹੋ ਗਿਆ ਹੈ ਹੱਲ ਨਹੀਂ ਲੱਭ ਰਿਹਾ, ਤਾਂ ਤੁਸੀਂ ਪਲਾਸਟਿਕ ਸਰਜਨ ਕੋਲ ਆਓ, ਹੋ ਸਕਦਾ ਉਹ ਬਿਮਾਰੀ ਦਾ ਹੱਲ ਪਲਾਸਟਿਕ ਸਰਜਨ ਤੁਹਾਨੂੰ ਲੱਭ ਦੇ। ਤੇ ਮੈਂ ਬਹੁਤ ਸਾਰੀਆਂ ਬਿਮਾਰੀਆਂ ਤਾਂ ਸਪੈਸੀਫਾਈ ਕਰਤੀਆਂ, ਤੁਹਾਨੂੰ ਦੱਸਤੀਆਂ ਹੈ ਪ੍ਰੋਗਰਾਮ ਹੇਠ, ਪਰ ਹੋ ਸਕਦਾ ਹੈ ਬਹੁਤ ਸਾਰੀਆਂ ਮਿਸ ਵੀ ਹੋ ਗਈਆਂ ਹੋਣ, ਬਸ ਮੈਂ ਇੰਨਾ ਹੀ ਕਹਿਣਾ ਚਾਹੂੰਗੀ ਕਿ ਜੇ ਤੁਹਾਡਾ ਕੋਈ ਐਵੇਂ ਦਾ ਜ਼ਖਮ ਜਿਹੜਾ ਭਰ ਨਹੀਂ ਰਿਹਾ ਹੈ ਜਾਂ ਕੋਈ ਐਵੇਂ ਦੀ ਚੀਜ਼ ਜਿਹੜੀ ਤੁਹਾਨੂੰ ਪਤਾ ਨਹੀਂ ਲੱਗਦੀ ਕਿ ਮੈਂ ਕਿੱਥੇ ਜਾਵਾਂ, ਉਹਦੇ ਵਿੱਚ ਤੁਸੀਂ ਪਲਾਸਟਿਕ ਸਰਜਨ ਦਾ ਓਪੀਨੀਅਨ ਲੈ ਸਕਦੇ
1: ਜੀ। ਸਰੋਤਿਓ, ਮੈਨੂੂੰ ਪੂਰੀ ਉਮੀਦ ਹੈ ਕਿ ਵੀ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਤੁਸੀਂ ਇਸ ਨੂੰ ਸੁਣ ਕੇ ਵਿਚਾਰ ਕੇ ਜ਼ਰੂਰ ਲਾਗੂ ਕਰੋਗੇ, ਤੇ ਜੇਕਰ ਕਿਸੇ ਨੂੰ ਕੋਈ ਥੋੜੀ ਬਹੁਤ ਸਮੱਸਿਆ ਵੀ ਹੈ ਤਾਂ ਤੁਸੀਂ ਡਾਕਟਰ ਸਾਹਿਬ ਹੁਣਾਂ ਕੋਲ ਪਹੁੰਚ ਕਰੋਗੇ। ਤੇ ਡਾਕਟਰ ਸਾਹਿਬ, ਇੱਕ ਹੋਰ ਜੋ ਸਾਡੇ ਸਰੋਤੇ ਨੇ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਗੱਲ ਆ ਰਹੀ ਹੋਊਗੀ ਵੀ ਭੈਣ ਜੀ ਜਿੰਨੀਆਂ ਗੱਲਾਂ ਦੱਸੀ ਜਾਂਦੇ ਤਾਂ ਸਰਜਰੀ ਨਾਲ ਰਿਲੇਟਡ ਹੀ ਨੇ, ਵੀ ਲਓ ਜੀ ਇਹਦੇ ਵਿੱਚ ਵੀ ਓਪਰੇਸ਼ਨ ਕਰਾਉਣਾ ਪੈਂਦਾ, ਇਹ 'ਚ ਵੀ ਓਪਰੇਸ਼ਨ ਕਰਾਉਣਾ ਪੈਂਦਾ। ਹੁਣ ਮੈਂ ਅਗਲੀ ਗੱਲ ਤੁਹਾਡੇ ਤੋਂ ਪੁੱਛਣਾ ਚਾਹੂੰਗੀ ਵੀ ਕੀ ਪਲਾਸਟਿਕ ਸਰਜਰੀ ਦੇ ਨਾਲ ਹੀ ਸਾਰੀਆਂ ਜੋ ਸਮੱਸਿਆਵਾਂ ਸਾਡੇ ਸਰੀਰ ਦੀਆਂ ਉਹਦੇ ਨਾਲ ਹੱਲ ਹੁੰਦਾ, ਜਾਂ ਫਿਰ ਕੁਝ ਐਸੀਆਂ ਚੀਜ਼ਾਂ ਵੀ ਹੈ ਜਦੋਂ ਅਸੀਂ ਸਾਡੇ ਸਰੀਰ ਦੀ ਸੁੰਦਰਤਾ ਦੀ ਗੱਲ ਕਰਦੇ ਹਾਂ ਜਿਨ੍ਹਾਂ ਦੇ ਵਿੱਚ ਸਰਜਰੀ ਦੀ ਜ਼ਰੂਰਤ ਨਹੀਂ ਹੁੰਦੀ ਪਰ ਸਾਡੇ ਵਿੱਚ ਸਾਡੀ ਦਿੱਖ ਵਿੱਚ ਸਾਡੇ ਸਰੀਰ ਦੇ ਵਿੱਚ ਬਦਲਾਵ ਆ ਸਕਦੇ ਨੇ ਜੀ, ਜੋ ਜਿਸ ਤਰ੍ਹਾਂ ਦੇ ਬਦਲਾਵ ਅਸੀਂ ਚਾਹੁੰਦੇ ਹਾਂ।
5: ਦੇਖੋ, ਪਲਾਸਟਿਕ ਸਰਜਨ ਦਾ ਮਤਲਬ ਇਹ ਨਹੀਂ ਹੈ ਕਿ ਦਵਾਈਆਂ ਨਹੀਂ ਦੇ ਸਕਦੇ ਜਾਂ ਸਿਰਫ ਆਪਰੇਸ਼ਨ ਕਰਦੇ ਹਾਂ। ਪਲਾਸਟਿਕ ਸਰਜਰੀ ਇੱਕ ਬ੍ਰਾਂਚ ਦਾ ਨਾਮ ਹੈ, ਬਟ ਜਿਹੜੇ ਬਿਮਾਰੀ ਨੂੰ ਦਵਾਈਆਂ ਦੀ ਲੋੜ ਹੈ ਇੱਥੇ ਵੀ ਦਵਾਈਆਂ ਹੀ ਦਿੱਤੀਆਂ ਜਾਂਦੀਆਂ ਹਨ, ਜਿਹਨਾਂ ਨੂੰ ਸਰਜਰੀ ਦੀ ਲੋੜ ਹੈ ਉੱਥੇ ਸਰਜਰੀ ਕੀਤੀ ਜਾਂਦੀ ਹੈ। ਜਿਵੇਂ ਤੁਸੀਂ ਨੈਕਸਟ ਪੁੱਛਿਆ ਕਿ ਹਾਂਜੀ ਕੋਸਮੈਟਿਕ ਜਿਹੜਾ ਹੈ ਉਹ ਬਹੁਤ ਹੀ ਐਵੇਂ ਦਾ ਟੋਪਿਕ ਹੈ ਜਿਹੜਾ ਅੱਜ ਕੱਲ੍ਹ ਹਰ ਕੋਈ ਆਪਣੀ ਸੁੰਦਰਤਾ ਨੂੰ ਲੈ ਕੇ ਥੋੜਾ ਕੌਨਸ਼ੀਅਸ ਹੈ, ਤੇ ਜ਼ਰੂਰੀ ਨਹੀਂ ਹੈ ਤੁਸੀਂ ਆਪਣੀ ਸੁੰਦਰਤਾ ਚੇਂਜ ਕਰਨ ਲਈ ਜਾਂ ਵਧਾਉਣ ਲਈ ਤੁਹਾਨੂੰ ਸਰਜੀਕਲ ਹੀ ਚੀਜ਼ਾਂ ਕਰਾਉਣੀਆਂ ਪੈਣ। ਅੱਜ ਕੱਲ੍ਹ ਇੰਨੀਆਂ ਆਧੁਨਿਕ ਮਸ਼ੀਨਾਂ ਆ ਗਈਆਂ ਹਨ, ਜਿਵੇਂ ਮੈਂ ਇੱਕ ਬਹੁਤ ਹੀ ਕਾਮਨ ਚੀਜ਼ ਬਾਰੇ ਤੁਹਾਨੂੰ ਦੱਸਣਾ ਚਾਹੂੰਗੀ, ਅਨਵਾਂਟਿਡ ਹੇਅਰ ਅਸੀਂ ਕਹਿੰਦੇ ਹਾਂ ਲੋਕਾਂ ਦੇ, ਫੀਮੇਲਸ ਜਿਹੜੀਆਂ ਸਪੈਸ਼ਲੀ ਔਰਤਾਂ ਨੇ ਉਹਨਾਂ ਦੇ ਚਿਹਰੇ ਤੇ ਵਾਲ ਆ ਜਾਂਦੇ ਹਨ ਜਿਹੜੇ ਆਪਣੇ ਕਲਚਰ ਵਿੱਚ ਆਪਾਂ ਨਹੀਂ ਐਕਸਪੈਕਟ ਕਰਦੇ ਕਿ ਔਰਤਾਂ ਦੇ ਮੂੰਹ ਤੇ ਵਾਲ ਹੋਣ
1: ਜੀ।
5: ਇਹਦਾ ਇਲਾਜ ਹੈ, ਇਹਦੇ ਕੌਜ਼ ਹੋ ਸਕਦੇ ਨੇ, ਹਾਰਮੋਨਸ ਹੋ ਸਕਦੇ ਨੇ, ਅਸੀਂ ਉਹਨਾਂ ਦਾ

0: ਅਦਰਵਾਈਜ਼ ਲੇਜ਼ਰ ਦੀਆਂ ਬਹੁਤ ਹੀ ਆਧੁਨਿਕ ਮਸ਼ੀਨਾਂ ਆ ਗਈਆਂ ਹਨ ਜਿਹੜੇ ਜਿਹਦੇ ਨਾਲ ਕੋਈ ਜਲਨ ਨਹੀਂ ਹੁੰਦੀ, ਕੋਈ ਜਲਦਾ ਨਹੀਂ ਹੈ, ਜਿਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਅਸੀਂ ਪਿਛਲੇ 30 ਸਾਲਾਂ ਤੋਂ ਲੇਜ਼ਰ ਕਰੀ ਜਾਂਦੇ ਹਾਂ। ਸਾਡੇ ਕੋਲ USFDA ਅਪਰੂਵਡ ਮਸ਼ੀਨਾਂ ਨੇ, ਜਿਹੜਾ ਬਹੁਤ ਹੀ ਆਧੁਨਿਕ ਮਸ਼ੀਨਾਂ ਨੇ, ਉਹਦੇ ਨਾਲ ਬਿਨਾਂ ਸਰਜਰੀ ਤੋਂ, ਬਿਨਾਂ ਕਿਸੇ ਚੀਜ਼ ਤੋਂ ਤੁਹਾਡਾ ਹੱਲ ਹੋ ਸਕਦਾ ਹੈ। ਇਕੱਲੇ ਚਿਹਰੇ ਤੇ ਵਾਲ ਹੀ ਨਹੀਂ, ਆਪਾਂ ਕਹਿੰਦੇ ਹਾਂ ਕਿ ਕਿਸੇ ਦਾ ਮੋਟਾਪਾ ਹੈ, ਕੋਈ ਬਿਨਾਂ ਸਰਜਰੀ ਤੋਂ ਆਪਣਾ ਆਪਣੇ ਸਰੀਰ ਨੂੰ ਫਿੱਟ ਦਿਖਾਉਣਾ ਚਾਹੁੰਦਾ ਹੈ, ਜਾਂ ਆਪਾਂ ਕਹਿੰਦੇ ਹਾਂ ਕਿ ਅਸੀਂ ਤਾਂ ਬਹੁਤ ਜਿਮ ਕਰਦੇ ਹਾਂ ਜੀ, ਪਰ ਆਹ ਵਾਲੀ ਚਰਬੀ ਤਾਂ ਜਾਂਦੀ ਹੀ ਨਹੀਂ ਹੈ, ਇਹਨੂੰ ਅਸੀਂ ਸਟਬਨ ਫੈਟ ਕਹਿੰਦੇ ਹਾਂ। ਬਹੁਤ ਸਾਰੀਆਂ ਮਸ਼ੀਨਸ ਹੈ, ਬਹੁਤ ਸਾਰੀਆਂ ਟੈਕਨੀਕਸ, ਟੈਕਨੋਲੋਜੀਜ਼ ਅੱਜ ਕੱਲ੍ਹ ਆ ਚੁੱਕੀਆਂ ਨੇ ਜਿਹਦੇ ਨਾਲ ਆਪਾਂ ਇਹ ਸਭ ਦਾ ਹੱਲ ਕੱਢ ਸਕਦੇ ਹਾਂ
1: ਜੀ। ਡਾਕਟਰ ਸਾਹਿਬ, ਸਮਾਂ ਸਮਾਪਤੀ ਦੇ ਵੱਲ ਹੈ ਜੀ, ਚਲਦੇ ਚਲਦੇ ਸਾਡੇ ਸਰੋਤਿਆਂ ਨੂੰ ਕੀ ਸੰਦੇਸ਼ ਆਪਣੀ ਅੱਜ ਦੀ ਇਸ ਗੱਲਬਾਤ ਦੇ ਬਾਰੇ ਦੇਣਾ ਚਾਹੋਗੇ ਜੀ, ਤਾਂ ਜ਼ਰੂਰ ਸਾਡੇ ਸਰੋਤਿਆਂ ਨੂੰ ਕੋਈ ਸੰਦੇਸ਼ ਆਪਣੇ ਮੁਖਾਰਬਿੰਦ ਤੋਂ ਦਿਓ ਜੀ।
0: ਮੈਂ ਸਭ ਨੂੰ ਇਹੀ ਕਹਿਣਾ ਚਾਹੂੰਗੀ ਕਿ ਡਰੋ ਨਹੀਂ, ਹਰ ਕਿਸੇ ਚੀਜ਼ ਦਾ ਹੱਲ ਲੱਭਣ ਨਾਲ ਹੀ ਹੁੰਦਾ ਹੈ। ਜੇ ਤੁਸੀਂ ਘਰ ਬੈਠੇ ਹੀ ਡਰੀ ਜਾਓਗੇ ਕਿ ਪਲਾਸਟਿਕ ਸਰਜਨ ਤਾਂ ਬਹੁਤ ਮਹਿੰਗਾ ਹੈ ਜੀ, ਅਸੀਂ ਤਾਂ ਅਫੋਰਡ ਹੀ ਨਹੀਂ ਕਰ ਪਾਵਾਂਗੇ, ਸਰਕਾਰ ਨੇ ਵੀ ਬਹੁਤ ਸਹੂਲਤਾਂ ਹੁਣ ਦੇ ਦਿੱਤੀਆਂ ਨੇ ਤੇ ਗਵਰਨਮੈਂਟ ਚ ਸਕੀਮਸ ਜਿਹੜੀਆਂ ਨੇ ਉਹ ਵੀ ਇੰਸ਼ੋਰੈਂਸ ਸਕੀਮਸ ਅੰਡਰ ਵੀ ਪਲਾਸਟਿਕ ਸਰਜਰੀ ਆਉਣ ਲੱਗ ਗਈ ਹੈ। ਤੁਸੀਂ ਬਸ ਇੰਨਾ ਹੀ ਕੰਮ ਕਰਨਾ ਹੈ ਕਿ ਤੁਸੀਂ ਆ ਕੇ ਪਲਾਸਟਿਕ ਸਰਜਨ ਨੂੰ ਦਿਖਾਉਣਾ ਹੈ, ਪਲਾਸਟਿਕ ਸਰਜਨ ਤੁਹਾਡਾ ਹੱਲ ਕੱਢ ਸਕਦਾ ਹੋਇਆ ਤਾਂ ਜ਼ਰੂਰ ਕੱਢੇਗਾ। ਤੇ ਮੈਂ ਉਮੀਦ ਕਰਦੀ ਹਾਂ ਕਿ ਲੋਕ ਝਿਜਕਣ, ਇਸ ਪ੍ਰੋਗਰਾਮ ਤੋਂ ਬਾਅਦ ਉਹਨਾਂ ਦੀ ਝਿਜਕ ਥੋੜੀ ਘਟੇਗੀ ਪਲਾਸਟਿਕ ਸਰਜਨ ਨੂੰ ਦਿਖਾਉਣ ਲਈ। ਉਹ ਇਹ ਨਹੀਂ ਸੋਚਣਗੇ ਕਿ ਸਿਰਫ ਸੋਹਣੇ ਬਣਨਾ ਹੈ ਤਾਂ ਹੀ ਪਲਾਸਟਿਕ ਸਰਜਨ ਕੋਲ ਜਾਣਾ ਹੈ, ਅਸੀਂ ਹੋਰ ਬਹੁਤ ਸਾਰੀਆਂ ਚੀਜ਼ਾਂ ਚ ਨੋਰਮਲ ਇਨਸਾਨ ਦੀ ਮਦਦ ਕਰ ਸਕਦੇ ਹਾਂ, ਤੇ ਉਹ ਇਹ ਮਦਦ ਜ਼ਰੂਰ ਲੈਣਗੇ
1: ਜੀ। ਬਹੁਤ ਬਹੁਤ ਸ਼ੁਕਰੀਆ ਮੈਮ, ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਸਰੋਤਿਆਂ ਦੇ ਰੂਬਰੂ ਹੋਏ ਤੇ ਇੰਨੀਆਂ ਗਿਆਨ ਭਰਪੂਰ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਜੋਤੀ ਭੱਲਾ ਮੈਮ ਜੀ,
0: ਥੈਂਕ ਯੂ ਜੀ, ਧੰਨਵਾਦ
1: ਜੀ। ਸਰੋਤਿਓ, ਇਸ ਦੇ ਨਾਲ ਹੀ ਸਮਾਂ ਜੋ ਸਟੂਡੀਓ ਦੀਆਂ ਘੜੀਆਂ ਨੇ ਜੋ ਉਹ ਸਾਨੂੰ ਕਹਿ ਰਹੀਆਂ ਨੇ ਕਿ ਪ੍ਰੋਗਰਾਮ ਜੋ ਹੈ ਸਮਾਪਤੀ ਦੇ ਵੱਲ ਹੈ। ਜਾਣ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਜਾਣਕਾਰੀ ਦੇਣਾ ਚਾਹਾਂਗੇ ਕਿ ਅੱਜ ਸਾਡੇ ਨਾਲ ਸਟੂਡੀਓ ਵਿੱਚ ਮਾਹਿਰ ਮਹਿਮਾਨ ਡਾਕਟਰ ਜੋਤੀ ਭੱਲਾ ਜੀ ਪਹੁੰਚੇ ਹੋਏ ਸੀ, ਜੋ ਕਿ ਪਾਰਕ ਹਸਪਤਾਲ ਬਠਿੰਡਾ ਵਿਖੇ ਬਤੌਰ ਕੰਸਲਟੈਂਟ ਪਲਾਸਟਿਕ ਸਰਜਨ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ, ਔਰ ਸਫਦਰਜੰਗ ਹਸਪਤਾਲ ਤੋਂ ਡਾਕਟਰ ਸਾਹਿਬ ਉਹਨਾਂ ਨੇ MCH ਪਲਾਸਟਿਕ ਸਰਜਰੀ ਕੀਤੀ ਹੋਈ ਹੈ। ਇਸ ਦੇ ਨਾਲ ਹੀ ਤਕਨੀਕੀ ਟੀਮ ਦਾ ਧੰਨਵਾਦ ਕਰਦੇ ਹੋਏ ਤੇ ਵਿਸ਼ੇਸ਼ ਸਹਿਯੋਗ ਦੇ ਲਈ ਸਤਪਾਲ ਬਰਾੜ ਜੀ ਦਾ ਧੰਨਵਾਦ ਕਰਦੇ ਹੋਏ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ ਧੰਨਵਾਦ ਕਰਦੇ ਹੋਏ ਪ੍ਰੋਗਰਾਮ ਸਮਾਪਤ ਕਰਨ ਦੀ ਚਾਹਾਂਗੇ। ਆਗਿਆ, ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ 'ਚੋਂ ਗੱਲ, ਜਿਸ ਵਿੱਚ ਸਿਲਸਿਲਾ ਹੈਲੋ ਡਾਕਟਰ ਤਹਿਤ ਤੁਸੀਂ ਅੱਜ ਪਲਾਸਟਿਕ ਸਰਜਰੀ ਦੀ ਆਮ ਜ਼ਿੰਦਗੀ ਵਿੱਚ ਮਹੱਤਤਾ ਵਿਸ਼ੇ 'ਤੇ ਡਾਕਟਰ ਜੋਤੀ ਭੱਲਾ ਨਾਲ ਮੇਜ਼ਬਾਨ ਖੁਸ਼ਪ੍ਰੀਤ ਕੌਰ ਦੀ ਗੱਲਬਾਤ ਸੁਣੀ। ਇਸ ਪ੍ਰੋਗਰਾਮ ਦੇ ਪ੍ਰਯੋਜਕ ਸਨ ਪਾਰਕ ਹੋਸਪਿਟਲ ਬਠਿੰਡਾ, FM ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਮਾਂ ਹੈ 6:19, ਠੀਕ 6:20 'ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।

0: ओ रीमा, सोलर पैनल लगा ले, सोलर पैनल लगा ले। कदों तो मेरे सारे दोस्त बोलते सन, पर मैं उदो मन्निया जदो प्रधानमंत्री जी ने कहा।
1: भारत सरकार का लक्ष्य सोलर पावर से बिजली बिल जीरो करने का भी है।
0: मैं प्रधानमंत्री जी दे कहने ते सोलर पैनल लगवाया, हुण मेरा बिजली दा बिल जीरो आया। तुसी भी लगा लो।
2: पीएम सूर्य घर मुफ्त बिजली योजना आज ही रजिस्टर करो, pmsuryaghar.gov.in।
3: नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਸਰਵਉੱਚ ਅਦਾਲਤ ਨੇ ਹਾਈ ਕੋਰਟ ਵੱਲੋਂ 2020 ਦੇ ਚੰਡੀਗੜ੍ਹ ਦੰਗਿਆਂ ਦੇ ਇੱਕ ਮਾਮਲੇ ਨੂੰ ਰੱਦ ਕਰਨ ਦੇ ਫੈਸਲੇ ਖਿਲਾਫ ਸਬੰਧਿਤ ਪ੍ਰਸ਼ਾਸਨ ਦੀ ਪਟੀਸ਼ਨ ਤੇ ਪੰਜਾਬ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਹੋਰਨਾਂ ਆਗੂਆਂ ਤੋਂ ਜਵਾਬ ਤਲਬ ਕੀਤਾ। ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਪੰਜਾਬ ਦੇ ਬਰਨਾਲਾ ਵਿੱਚ ਸਫਾਈ ਕਰਮਚਾਰੀਆਂ ਖਿਲਾਫ਼ ਕਥਿਤ ਪੁਲਿਸ ਜ਼ਿਆਦਤੀ ਸਬੰਧੀ ਪੰਜਾਬ ਦੇ ਮੁੱਖ ਸਕੱਤਰ ਤੇ ਪੁਲਿਸ ਮਹਾਂਨਿਦੇਸ਼ਕ ਨੂੰ ਨੋਟਿਸ ਜਾਰੀ ਕੀਤੇ। ਅੰਮ੍ਰਿਤਸਰ, ਮੋਹਾਲੀ, ਗੁਰਦਾਸਪੁਰ, ਤਰਨ ਤਾਰਨ ਸਮੇਤ ਸੂਬੇ 'ਚ ਕਈ ਥਾਵਾਂ 'ਤੇ ਸਫਾਈ ਕਰਮਚਾਰੀਆਂ ਵੱਲੋਂ ਰੋਸ ਪ੍ਰਦਰਸ਼ਨ ਅੱਜ ਵੀ ਜਾਰੀ ਰਹੇ। ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਵੱਲੋਂ ਅੱਜ

0: ਰਾਣਾ ਹਲਕੇ ਦੇ ਦੋ ਪਿੰਡਾਂ ਚ ਨਹਿਰੀ ਪਾਣੀ ਸਿੰਚਾਈ ਪ੍ਰੋਜੈਕਟਾਂ ਦਾ ਉਦਘਾਟਨ। ਪੰਜਾਬ ਚ ਵੱਖ ਵੱਖ ਸੜਕ ਹਾਦਸਿਆਂ ਚ ਇਕ ਪੁਲਿਸ ਅਧਿਕਾਰੀ ਸਮੇਤ 5 ਵਿਅਕਤੀਆਂ ਦੀ ਮੌਤ, 2 ਜ਼ਖਮੀ। ਮੌਸਮ ਵਿਭਾਗ ਵੱਲੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਚ ਅੱਜ ਤੇ ਕੱਲ੍ਹ 31 ਜੁਲਾਈ ਨੂੰ ਭਾਰੀ ਮੀਂਹ ਪੈਣ ਬਾਰੇ ਔਰੰਜ ਤੇ ਯੈਲੋ ਅਲਰਟ ਜਾਰੀ ਤੇ ਨੀਰਜ ਚੋਪੜਾ ਨੇ ਗਲਾਸਗੋ ਰਾਸ਼ਟਰਮੰਡਲ ਖੇਡਾਂ ਚ ਮਰਦਾਂ ਦੇ ਜੈਵਲਿਨ ਥਰੋ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਕੀਤਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਸਰਵਉੱਚ ਅਦਾਲਤ ਨੇ ਹਾਈਕੋਰਟ ਵੱਲੋਂ 2020 ਦੇ ਚੰਡੀਗੜ੍ਹ ਦੰਗਿਆਂ ਦੇ ਇੱਕ ਮਾਮਲੇ ਨੂੰ ਰੱਦ ਕਰਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਚੰਡੀਗੜ੍ਹ ਪ੍ਰਸ਼ਾਸਨ ਦੀ ਪਟੀਸ਼ਨ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਹੋਰ ਨੇਤਾਵਾਂ ਤੋਂ ਜਵਾਬ ਤਲਬ ਕੀਤੈ। ਚੀਫ਼ ਜਸਟਿਸ ਸੂਰਿਆ ਕਾਂਤ, ਜਸਟਿਸ ਜੋਯਮਾਲਿਆ ਬਾਗਚੀ ਤੇ ਵੀ ਮੋਹਨ ਦੀ ਬੈਂਚ ਨੇ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਹਰਪਾਲ ਸਿੰਘ ਚੀਮਾ, ਗੁਰਮੀਤ ਸਿੰਘ ਮੀਥੀਅਰ, ਬਲਜਿੰਦਰ ਕੌਰ ਤੇ ਅਮਨ ਅਰੋੜਾ ਸਮੇਤ ਕਈਆਂ ਨੂੰ ਨੋਟਿਸ ਜਾਰੀ ਕੀਤੇ ਨੇ। ਵਧੀਕ ਸੋਲੀਸਿਟਰ ਜਨਰਲ ਐਸ ਵੀ ਰਾਜੂ ਨੇ ਕਿਹਾ ਕਿ ਮਾਮਲਾ ਗੈਰ ਕਾਨੂੰਨੀ ਇਕੱਠ ਦਾ ਸੀ ਤੇ ਇਸ ਵਿਚ ਬਲ ਦੀ ਵਰਤੋਂ ਕੀਤੀ ਗਈ ਸੀ ਜਿਸ ਵਿਚ ਬਿਨਾਂ ਵਾਰੰਟ ਗ੍ਰਿਫ਼ਤਾਰੀ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਇਸ ਦੇ ਬਾਵਜੂਦ ਹਾਈਕੋਰਟ ਨੇ ਪੂਰੀ ਤਰ੍ਹਾਂ ਗਲਤ ਨਿਰਦੇਸ਼ ਤਹਿਤ ਮਾਮਲਾ ਰੱਦ ਕਰ ਦਿੱਤਾ। AFIR ਸਾਲ 2020 ਵਿਚ ਦਰਜ ਕੀਤੀ ਗਈ ਸੀ। ਇਹ ਇਲਜ਼ਾਮ ਲਗਾਇਆ ਗਿਆ ਸੀ ਕਿ ਬਿਜਲੀ ਦੀਆਂ ਦਰਾਂ ਚ ਵਾਧੇ ਖਿਲਾਫ਼ ਆਮ ਆਦਮੀ ਪਾਰਟੀ ਦੇ ਇਕ ਰੋਸ ਪ੍ਰਦਰਸ਼ਨ ਦੌਰਾਨ ਪਾਰਟੀ ਦੇ ਕਈ ਨੇਤਾਵਾਂ, ਜਿਨ੍ਹਾਂ ਵਿਚ ਭਗਵੰਤ ਸਿੰਘ ਮਾਨ ਵੀ ਸ਼ਾਮਲ ਸਨ, ਨੇ ਲਗਭਗ 750 ਤੋਂ 800 ਪਾਰਟੀ ਵਰਕਰਾਂ ਨੂੰ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਵੱਲ ਮਾਰਚ ਕਰਨ ਲਈ ਉਕਸਾਇਆ ਸੀ। ਪੁਲਿਸ ਨੇ ਇਲਜ਼ਾਮ ਲਗਾਇਆ ਸੀ ਕਿ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਤੇ ਵਾਟਰ ਕੈਨਨ ਦੀ ਵਰਤੋਂ ਕੀਤੇ ਜਾਣ ਤੋਂ ਬਾਅਦ ਪੱਥਰਬਾਜ਼ੀ ਕੀਤੀ, ਜਿਸ ਨਾਲ ਪੁਲਿਸ ਦੇ ਕਈ ਮੁਲਾਜ਼ਮ ਜ਼ਖਮੀ ਹੋਏ ਸਨ। ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਪੰਜਾਬ ਦੇ ਬਰਨਾਲਾ ਚ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਤ ਸਫਾਈ ਕਰਮਚਾਰੀਆਂ ਖਿਲਾਫ਼ ਕਥਿਤ ਪੁਲਿਸ ਜਾਤੀ ਸਬੰਧੀ ਪੰਜਾਬ ਦੇ ਮੁੱਖ ਸਕੱਤਰ ਤੇ ਪੁਲਿਸ ਮਹਾਂਨਿਦੇਸ਼ਕ ਨੂੰ ਨੋਟਿਸ ਜਾਰੀ ਕੀਤੇ ਨੇ। ਕਮਿਸ਼ਨ ਨੇ ਦੋਵਾਂ ਅਧਿਕਾਰੀਆਂ ਨੂੰ 7 ਦਿਨਾਂ ਦੇ ਅੰਦਰ ਅੰਦਰ ਇਸ ਮਾਮਲੇ ਚ ਕਾਰਵਾਈ ਰਿਪੋਰਟ ਪੇਸ਼ ਕਰਨ ਲਈ ਕਿਹੈ। ਕਮਿਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਰਿਪੋਰਟ ਨਿਰਧਾਰਿਤ ਸਮਾਂ ਹੱਦ ਅੰਦਰ ਨਾ ਕਰਵਾਉਣ ਦੀ ਸੂਰਤ ਵਿਚ ਅਧਿਕਾਰੀਆਂ ਨੂੰ ਕਮਿਸ਼ਨ ਦੇ ਸਾਹਮਣੇ ਨਿੱਜੀ ਤੌਰ ਤੇ ਪੇਸ਼ ਹੋਣ ਲਈ ਤਲਬ ਕੀਤਾ ਜਾ ਸਕਦਾ ਹੈ। ਇਹ ਨੋਟਿਸ ਹਰਦੀਪ ਸਿੰਘ ਗਿੱਲ ਵੱਲੋਂ ਦਾਇਰ ਕੀਤੀ ਸ਼ਿਕਾਇਤ ਦੇ ਆਧਾਰ ਤੇ ਜਾਰੀ ਕੀਤਾ ਗਿਆ। ਬੀਤੇ ਦਿਨੀ ਬਰਨਾਲਾ ਵਿਚ ਸਫਾਈ ਕਰਮਚਾਰੀਆਂ ਤੇ ਹੋਏ ਕਥਿਤ ਲਾਠੀਚਾਰਜ ਦੇ ਵਿਰੋਧ ਵਿਚ ਅੰਮ੍ਰਿਤਸਰ, ਮੋਹਾਲੀ, ਗੁਰਦਾਸਪੁਰ, ਤਰਨ ਤਾਰਨ ਸਮੇਤ ਸੂਬੇ ਚ ਕਈ ਥਾਵਾਂ ਤੇ ਅੱਜ ਸਫਾਈ ਕਰਮਚਾਰੀਆਂ, ਵਾਲਮੀਕਿ ਸਮਾਜ ਤੇ ਵੱਖ ਵੱਖ ਸਮਾਜਿਕ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਅੱਜ ਵੀ ਜਾਰੀ ਰਹੇ। ਅੰਮ੍ਰਿਤਸਰ ਵਿਚ ਡਾ ਬੀ ਆਰ ਅੰਬੇਡਕਰ ਭਲਾਈ ਮੰਚ ਤੇ ਹੋਰ ਵਾਲਮੀਕਿ ਜਥੇਬੰਦੀਆਂ ਨੇ ਅਗਵਾਈ ਹੇਠ ਸ਼ਹਿਰ ਦੇ ਮੁੱਖ ਬਾਜ਼ਾਰ ਮੁਕੰਮਲ ਤੌਰ ਤੇ ਬੰਦ ਰਹੇ। ਉਧਰ ਗੁਰਦਾਸਪੁਰ ਸ਼ਹਿਰ ਦੇ ਮੁੱਖ ਬਾਜ਼ਾਰ, ਵਪਾਰਕ ਅਦਾਰੇ ਤੇ ਦੁਕਾਨਾਂ ਪੂਰਨ ਤੌਰ ਤੇ ਬੰਦ ਰਹੀਆਂ। ਤਰਨ ਤਾਰਨ ਨਗਰ ਕੌਂਸਲ ਦੇ ਸਫਾਈ ਸੇਵਕ ਕਰਮਚਾਰੀਆਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਸ਼ਾਂਤਮਈ ਢੰਗ ਨਾਲ ਧਰਨੇ ਤੇ ਰੋਸ ਪ੍ਰਦਰਸ਼ਨ ਕਰ ਰਹੇ ਨੇ, ਪਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਇਸ ਦੌਰਾਨ ਪਠਾਨਕੋਟ ਸ਼ਹਿਰ ਚ ਸਫਾਈ ਕਰਮਚਾਰੀਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣ। ਸਰਵ ਭਾਰਤੀ ਸਫਾਈ ਮਜ਼ਦੂਰ ਜਥੇਬੰਦੀ ਦੇ ਜਨਰਲ ਸਕੱਤਰ ਰਾਜੇਸ਼ ਕੁਮਾਰ ਨੇ ਕਿਹਾ,
1: ਅੱਜ ਪੂਰਾ ਪੰਜਾਬ ਪੂਰਾ ਹੀ ਹੜਤਾਲ ਤੇ ਹੈਗਾ ਜੀ ਕਿ ਸਾਡੀਆਂ ਇਹ ਮੰਗਾਂ ਆਊਟਸੋਰਸ ਮੁਲਾਜ਼ਮਾਂ ਨੂੰ ਕੰਟੈਕਟ ਕੀਤਾ ਜਾਏ ਤੇ ਜਿਹੜੇ ਮੁਲਾਜ਼ਮ ਕੰਟੈਕਟ ਤੇ ਉਹਨਾਂ ਨੂੰ ਰੈਗੂਲਰ ਕੀਤਾ ਜਾਏ। ਜਿਹੜੀ 5 ਸਾਲ ਦੀ ਪਾਲਿਸੀ ਹੈਗੀ ਆ ਉਹਨੂੰ ਕੈਂਸਲ ਕਰਕੇ ਬਿਨਾਂ ਸ਼ਰਤ ਤੋਂ ਮੁਲਾਜ਼ਮ ਰੈਗੂਲਰ ਕੀਤੇ ਜਾਣ। ਇੱਕ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਇਆ ਹੈ 20,500 ਸੈਲਰੀ ਦਾ। 20,000 ਸੈਲਰੀ ਤੁਹਾਡੀ ਕੋਈ ਮੰਗ ਨਹੀਂ, ਸਾਡੀ ਮੰਗ ਇਹ ਵੀ ਜਿਹੜੇ ਕੱਚੇ ਮੁਲਾਜ਼ਮ ਆ ਉਹਨਾਂ ਨੂੰ ਬਿਨਾਂ ਸ਼ਰਤ ਤੋਂ ਰੈਗੂਲਰ ਕੀਤਾ ਜਾਏ। ਪੁਰਾਣੀ ਪੈਨਸ਼ਨ ਸਾਡੀ ਹੈ ਜਿਹੜੀ 2004 ਤੋਂ ਬਾਅਦ ਉਹ ਬਹਾਲ ਕੀਤੀ ਜਾਏ ਤੇ ਮੁਲਾਜ਼ਮਾਂ ਦਾ ਜੋ ਵੀ ਮੰਗ ਆ DA ਆ ਉਹ ਜਲਦ ਤੋਂ ਜਲਦ ਸਰਕਾਰ ਮੁਲਾਜ਼ਮਾਂ ਨੂੰ ਦੇਵੇ। ਜੇ ਸਾਡੀਆਂ ਮੰਗਾਂ ਪੂਰੀਆਂ ਜਲਦ ਤੋਂ ਜਲਦ ਕੀਤੀਆਂ ਜਾਂਦੀਆਂ ਤੇ ਅਸੀਂ ਸਰਕਾਰ ਦਾ ਬੜਾ ਹੀ ਧੰਨਵਾਦ ਕਰਾਂਗੇ, ਨਹੀਂ ਤੇ ਸਾਡਾ ਪ੍ਰਦਰਸ਼ਨ ਇਸੇ ਤਰ੍ਹਾਂ ਹੋਰ ਵੀ ਉਗਰ ਰੂਪ ਧਾਰਨ ਕਰੇਗਾ।
0: ਇਧਰ ਜ਼ਿਕਰਯੋਗ ਹੈ ਕਿ ਸਰਕਾਰ ਨੇ 3 ਸਾਲ ਦੀ ਨਿਰੰਤਰ ਸੇਵਾ ਵਾਲੇ ਆਊਟਸੋਰਸ ਸਫਾਈ ਕਾਮਿਆਂ ਨੂੰ ਸਿੱਧੇ ਠੇਕੇ ਅਧੀਨ ਲਿਆਉਣ, 5 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਠੇਕਾਦਾਰ ਕਾਮਿਆਂ ਸਮੇਤ ਸਾਲ 2021 ਚ ਰੱਖੇ ਗਏ ਵਰਕਰਾਂ ਨੂੰ ਪੱਕਾ ਕਰਨ ਤੇ ਠੇਕਾਦਾਰ ਤੇ ਸਫਾਈ ਸਟਾਫ ਦਾ ਮਹੀਨੇਵਾਰ ਮਿਹਨਤਾਨਾ 1 ਅਗਸਤ ਤੋਂ ਸੋਧ ਕੇ 20,520 ਰੁਪਏ ਕਰਨ ਦਾ ਫੈਸਲਾ ਕੀਤਾ। ਇਨ੍ਹਾਂ ਫੈਸਲਿਆਂ ਬਾਰੇ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੱਲ੍ਹ ਹੋਈ ਮੀਟਿੰਗ ਚ ਦੱਸਿਆ ਕਿ ਸਾਰੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਨੂੰ ਇਹ ਮਾਮਲਾ ਆਪਣੇ ਆਪਣੇ ਹਾਊਸ ਅੱਗੇ ਰੱਖਣ ਤੇ ਮਤੇ ਪਾਸ ਕਰਨ ਦੇ ਨਿਰਦੇਸ਼ ਦਿੱਤੇ ਨੇ। ਮੰਤਰੀ ਨੇ ਕਿਹਾ ਕਿ ਐਲਾਨ ਮੁਤਾਬਕ ਸੋਧਿਆ ਹੋਇਆ ਮਿਹਨਤਾਨਾ 1 ਅਗਸਤ ਤੋਂ ਲਾਗੂ ਹੋ ਜਾਏਗਾ। ਸਾਰੇ ਸਫਾਈ ਕਰਮਚਾਰੀਆਂ ਨੂੰ ਵਡੇਰੇ ਜਨਤਕ ਹਿੱਤ ਵਿਚ ਸੇਵਾਵਾਂ ਤੇ ਵਾਪਸ ਆਉਣ ਬਾਰੇ ਮੰਤਰੀ ਨੇ ਮੌਨਸੂਨ ਦੇ ਮੌਸਮ ਨੂੰ ਧਿਆਨ ਚ ਰੱਖਦਿਆਂ ਹੜਤਾਲ ਵਾਪਸ ਲੈਣ ਦੀ ਅਪੀਲ ਕੀਤੀ ਤਾਂ ਜੋ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIRR ਜਲੰਧਰ। ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅਸ਼ਵਤ ਰਾਣਾ ਹਲਕੇ ਦੇ ਪਿੰਡ ਬੂਟਾ ਸਿੰਘ ਵਾਲਾ ਤੇ ਬਾਦਸ਼ਾਹਪੁਰ ਵਿਖੇ ਨਹਿਰੀ ਪਾਣੀ ਸਿੰਚਾਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਸ੍ਰੀ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਸਹੂਲਤ ਮੁਹੱਈਆ ਕਰਵਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸ਼ਵਤ ਰਾਣਾ ਹਲਕੇ ਚ 80 ਕਰੋੜ 35 ਲੱਖ ਰੁਪਏ

0: ਲਾਗਤ ਨਾਲ 137 ਕਿਲੋਮੀਟਰ ਤੋਂ ਵੱਧ ਨਹਿਰਾਂ ਰਚਵਾਇਆ ਤੇ ਸਭ ਮਾਈਨਰਾਂ ਦਾ ਨਵੀਨੀਕਰਨ ਕੀਤਾ ਗਿਆ, ਜਿਸ ਨਾਲ 56 ਪਿੰਡਾਂ ਦੀ ਕਰੀਬ 68,500 ਏਕੜ ਜ਼ਮੀਨ ਨੂੰ ਫਾਇਦਾ ਹੋਵੇਗਾ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕੇਂਦਰ ਸਰਕਾਰ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ਼ੁਰੂ ਕੀਤੀ ਗਈ ਨਵੀਂ ਈਜ਼ੀ ਕਨੈਕਟ ਹਵਾਈ ਸੇਵਾ ਦਾ ਸਵਾਗਤ ਕੀਤਾ। ਉਨ੍ਹਾਂ ਨੇ ਇਸ ਇਤਿਹਾਸਕ ਉਪਰਾਲੇ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਸਿਵਲ ਹਵਾਬਾਜ਼ੀ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਦਾ ਸ਼ੁਕਰੀਆ ਅਦਾ ਕੀਤਾ। ਸ੍ਰੀ ਢਿੱਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਹਬ ਐਂਡ ਸਕੋਪ ਮਾਡਲ ਤਹਿਤ ਏਅਰ ਇੰਡੀਆ ਵੱਲੋਂ ਸ਼ੁਰੂ ਕੀਤੀ ਗਈ ਇਸ ਸੇਵਾ ਨਾਲ ਪੰਜਾਬ ਦੇ ਹਜ਼ਾਰਾਂ ਮੁਸਾਫਰਾਂ ਤੇ ਵਿਦੇਸ਼ਾਂ 'ਚ ਰਹਿੰਦੇ NRI ਭਾਈਚਾਰੇ ਨੂੰ ਵੱਡਾ ਫਾਇਦਾ ਹੋਵੇਗਾ। ਪੰਜਾਬ ਵਿਚ ਅੱਜ ਬੀਤੇ ਰਾਤ ਵਾਪਰੇ 3 ਵੱਖ ਵੱਖ ਸੜਕ ਹਾਦਸਿਆਂ ਵਿਚ 5 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 2 ਗੰਭੀਰ ਰੂਪ ਚ ਜ਼ਖਮੀ ਹੋ ਗਏ ਨੇ। ਪਠਾਨਕੋਟ ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ਤੇ ਸਰਨਾ ਛੋਟੀ ਨਹਿਰ ਨੇੜੇ ਇੱਕ ਟੈਂਕਰ ਵਰਕਸ਼ਾਪ ਚ ਮੁਰੰਮਤ ਕਰਵਾਉਣ ਲਈ ਪਹੁੰਚੇ ਇੱਕ ਟੈਂਕਰ ਚ ਧਮਾਕਾ ਹੋਣ ਕਾਰਨ ਟੈਂਕਰ ਦੇ ਅੰਦਰ ਕੰਮ ਕਰ ਰਹੇ 2 ਵਿਅਕਤੀਆਂ ਵਿੱਚੋਂ ਇੱਕ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਰੂਪ ਚ ਜ਼ਖਮੀ ਹੋ ਗਿਆ। ਇਸ ਬਾਰੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ।
1: ਤੇ ਸਾਨੂੰ ਥਾਣੇ ਪਹੁੰਚ ਕੇ ਇਨਫੋਰਮੇਸ਼ਨ ਮਿਲੀ ਹੈ ਵੀ ਇੱਥੇ ਇੱਕ ਵਰਕਸ਼ਾਪ ਹੈ, ਉੱਥੇ ਬਲਾਸਟ ਹੋਇਆ ਤੇ ਕੁਝ ਬੰਦੇ ਦੀ ਡੈਥ ਹੋਈ ਹੈ। ਮੌਕੇ ਤੇ ਪਹੁੰਚਿਆ, ਦੇਖਿਆ ਬਲਾਸਟ ਹੋਣ ਕਰਕੇ ਅੰਦਰ ਕੋਈ ਗੈਸ ਗੂਸ ਬਣ ਗਈ ਹੈ ਟੈਂਕਰ ਦੇ ਅੰਦਰ, ਤੇ ਕਾਰਨ ਜਿਹੜੀ ਹੈ ਉਹ ਵੀ ਡੈਥ ਹੋਈ ਹੈ।
0: ਉਧਰ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਪੰਜਾਬ ਪੁਲਿਸ ਦੇ ਸੀਨੀਅਰ ਕਾਂਸਟੇਬਲ ਰਣਵੀਰ ਸਿੰਘ ਦੀ ਜਾਨ ਚਲੀ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬਟਾਲਾ ਦੇ ਰਹਿਣ ਵਾਲੇ ਰਣਵੀਰ ਸਿੰਘ ਆਪਣੀ ਡਿਊਟੀ ਖਤਮ ਹੋਣ ਕਰਕੇ ਘਰ ਵਾਪਸ ਜਾ ਰਹੇ ਸਨ। ਮੁੱਢਲੀ ਜਾਣਕਾਰੀ ਮੁਤਾਬਕ ਪੰਜਾਬ ਬੰਦ ਦੇ ਮੱਦੇਨਜ਼ਰ ਭੰਡਾਰੀ ਪੁਲ ਤੇ ਆਵਾਜਾਈ ਰੋਕਣ ਲਈ ਰੱਸਾ ਬੰਨਿਆ ਗਿਆ ਸੀ। ਸਕੂਟਰ ਤੇ ਸਵਾਰ ਰਣਵੀਰ ਸਿੰਘ ਨੂੰ ਰੱਸਾ ਨਜ਼ਰ ਨਹੀਂ ਆਇਆ ਤੇ ਤੇਜ਼ੀ ਨਾਲ ਅੱਗੇ ਵਧਦੇ ਸਮੇਂ ਸਕੂਟਰ ਦਾ ਸੰਤੁਲਨ ਵਿਗੜ ਗਿਆ ਤੇ ਰਣਵੀਰ ਸਿੰਘ ਸਿੱਧਾ ਰੱਸੇ ਨਾਲ ਜਾ ਟਕਰਾਏ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਧਰ ਜਲੰਧਰ ਦੇ ਹਾਥੀ ਚ ਫਿਲੌਰ ਨੇੜੇ ਅੱਜ ਤੜਕੇ ਵਾਪਰੇ ਇੱਕ ਸੜਕ ਹਾਦਸੇ ਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸਦੀ ਭੈਣ ਗੰਭੀਰ ਰੂਪ ਚ ਜ਼ਖਮੀ ਹੋ ਗਈ ਹੈ। ਉਧਰ ਫਤਿਹਗੜ੍ਹ ਸਾਹਿਬ ਚ ਚੰਡੀਗੜ੍ਹ ਸਰਹੰਦ ਸੜਕ ਤੇ ਬੀਤੀ ਦੇਰ ਰਾਤ ਕਰੀਬ 11 ਵਜੇ ਪਿੰਡ ਪੀ ਜੈਨ ਨੇੜੇ ਵਾਪਰੇ ਇੱਕ ਹੋਰ ਸੜਕ ਹਾਦਸੇ ਵਿੱਚ 2 ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪਿੰਡ ਕੋਟਲਾ ਬਜਵਾੜਾ ਦੇ ਰਹਿਣ ਵਾਲੇ ਮਨਦੀਪ ਸਿੰਘ ਤੇ ਪਿੰਡ ਮਾਨਪੁਰ ਦੀ ਰਹਿਣ ਵਾਲੀ ਪੂਜਾ ਵਜੋਂ ਹੋਈ ਹੈ। ਮੌਜੂਦਾ ਮੌਨਸੂਨ ਦੀ ਸਥਿਤੀ ਦੇ ਮੱਦੇਨਜ਼ਰ ਪੰਜਾਬ ਤੇ ਹਰਿਆਣਾ ਵਿੱਚ ਅੱਜ ਕਈ ਥਾਵਾਂ ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਪਿਆ ਤੇ ਮੌਸਮ ਵਿਭਾਗ ਵੱਲੋਂ ਚੰਡੀਗੜ੍ਹ ਸਮੇਤ ਇਹਨਾਂ ਦੋਵੇਂ ਸੂਬਿਆਂ 'ਚ ਇਸੇ ਤਰ੍ਹਾਂ ਦੀ ਸਥਿਤੀ ਕੱਲ੍ਹ ਵੀ ਜਾਰੀ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਅੱਜ ਮਲੇਰਕੋਟਲਾ, ਮੋਹਾਲੀ ਤੇ ਲੁਧਿਆਣਾ ਸਮੇਤ ਹੋਰਨਾਂ ਕਈ ਥਾਵਾਂ ਤੇ ਮੀਂਹ ਕਾਰਨ ਸੜਕਾਂ ਤੇ ਪਾਣੀ ਰੁਕਣ ਨਾਲ ਆਵਾਜਾਈ 'ਚ ਵਿਘਨ ਪਿਆ। ਉਧਰ ਲੁਧਿਆਣਾ 'ਚ ਇੱਕ ਸੜਕ ਦਾ ਹਿੱਸਾ ਜ਼ਮੀਨ 'ਚ ਧਸ ਜਾਣ ਕਾਰਨ ਇੱਕ ਕਾਰ ਉਸ ਵਿੱਚ ਡਿੱਗ ਗਈ, ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਮੌਸਮ ਵਿਭਾਗ ਵੱਲੋਂ ਪੰਜਾਬ 'ਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਤੇ ਹੁਸ਼ਿਆਰਪੁਰ 'ਚ ਅੱਜ ਤੇ ਕੱਲ੍ਹ 31 ਜੁਲਾਈ ਨੂੰ ਭਾਰੀ ਬਾਰਿਸ਼ ਬਾਰੇ ਔਰੇਂਜ ਅਲਰਟ, ਜਦਕਿ ਜਲੰਧਰ, ਕਪੂਰਥਲਾ, ਤਰਨ ਤਾਰਨ, ਨਵਾਂ ਸ਼ਹਿਰ, ਰੂਪਨਗਰ, ਮੋਹਾਲੀ ਤੇ ਫਤਿਹਗੜ੍ਹ ਸਾਹਿਬ 'ਚ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਗਿਆ। ਨੀਰਜ ਚੋਪੜਾ ਨੇ ਗਲਾਸਕੋ ਰਾਸ਼ਟਰਮੰਡਲ ਖੇਡਾਂ ਵਿਚ ਮਰਦਾਂ ਦੇ ਜੈਵਲਿਨ ਥਰੋ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ। ਜੈਵਲਿਨ ਥਰੋ ਰੋਹਿਤ ਯਾਦਵ, ਯਸ਼ਵੀਰ ਸਿੰਘ ਵੀ ਫਾਈਨਲ ਵਿਚ ਪਹੁੰਚ ਗਏ ਨੇ। ਕੁਆਲੀਫਿਕੇਸ਼ਨ ਗੇਟ ਵਿਚ ਨੀਰਜ 5ਵੇਂ, ਰੋਹਿਤ ਯਾਦਵ 9ਵੇਂ ਤੇ ਯਸ਼ਵੀਰ ਸਿੰਘ 10ਵੇਂ ਸਥਾਨ ਤੇ ਰਹੇ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਸਰਵਉੱਚ ਅਦਾਲਤ ਨੇ ਹਾਈਕੋਰਟ ਵੱਲੋਂ 2020 ਦੇ ਚੰਡੀਗੜ੍ਹ ਦੰਗਿਆਂ ਦੇ ਇੱਕ ਮਾਮਲੇ ਨੂੰ ਰੱਦ ਕਰਨ ਦੇ ਫੈਸਲੇ ਖਿਲਾਫ ਸਬੰਧਤ ਪ੍ਰਸ਼ਾਸਨ ਦੀ ਪਟੀਸ਼ਨ ਤੇ ਪੰਜਾਬ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਹੋਰਨਾਂ ਆਗੂਆਂ ਤੋਂ ਜਵਾਬ ਤਲਬ ਕੀਤਾ। ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਪੰਜਾਬ ਦੇ ਬਰਨਾਲਾ 'ਚ ਸਫਾਈ ਕਰਮਚਾਰੀਆਂ ਖਿਲਾਫ ਕਥਿਤ ਪੁਲਿਸ ਜ਼ਿਆਦਤੀ ਸਬੰਧੀ ਪੰਜਾਬ ਦੇ ਮੁੱਖ ਸਕੱਤਰ ਤੇ ਪੁਲਿਸ ਮਹਾਂਨਿਦੇਸ਼ਕ ਨੂੰ ਨੋਟਿਸ ਜਾਰੀ ਕੀਤੇ ਤੇ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ 'ਚ ਅੱਜ ਤੇ ਕੱਲ੍ਹ 31 ਜੁਲਾਈ ਨੂੰ ਭਾਰੀ ਮੀਂਹ ਪੈਣ ਬਾਰੇ ਔਰੇਂਜ ਤੇ ਯੈਲੋ ਅਲਰਟ ਜਾਰੀ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 6:30 ਤੇ ਆਓ ਹੁਣ ਸੁਣਦੇ ਹਾਂ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵਾਣੀ। ਅੱਜ ਦੇ ਇਸ ਪ੍ਰੋਗਰਾਮ ਦੇ ਸੰਚਾਲਕ ਹੋਣਗੇ ਮਿਨਾਜ਼ ਅਖਤਰ ਅਤੇ ਨਿਸ਼ਾਂਤ ਕੁਮਾਰ।

0: नमस्कार दोस्तों, एफएम बैंड 101.1 मेगाहर्ट्ज से आकाशवाणी ਦਾ ਇਹ ਬਠਿੰਡਾ ਕੇਂਦਰ ਹੈ। ਮੈਂ ਨਿਸ਼ਾਂਤ ਕੁਮਾਰ ਤੇ ਮੇਰੇ ਨਾਲ ਨੇ
1: ਮਿਨਾਜ਼ ਅਖਤਰ।
0: ਆਪ ਸਭ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਯੂਵਾਨੀ ਵਿੱਚ।
1: ਅੱਜ ਦੀ ਵਿਸ਼ੇਸ਼ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਸੁਣਦੇ ਆਏਗੀ

0: ਤੇ ਦੋਸਤੋ ਗੀਤ ਤੋਂ ਬਾਅਦ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਯੁਵਾਨੀ ਵਿੱਚ। ਤੇ ਅੱਜ ਮੇਰੇ ਸਾਥੀ ਮੀਨਾਜ਼ ਦੱਸਣਗੇ ਤੁਹਾਨੂੰ ਅੱਜ ਦੇ ਕੁਝ ਵਿਸ਼ੇਸ਼ ਦਿਨਾਂ ਬਾਰੇ।
1: ਅੱਜ ਦੇ ਦਿਨ ਵਰਲਡ ਡੇ ਅਗੇਂਸਟ ਟ੍ਰੈਫਿਕਿੰਗ ਇਨ ਪਰਸਨ, ਮਨੁੱਖੀ ਤਸਕਰੀ ਵਿਸ਼ਵ ਦਿਵਸ ਅਤੇ ਇੰਟਰਨੈਸ਼ਨਲ ਫਰੈਂਡਸ਼ਿਪ ਡੇ, ਅੰਤਰਰਾਸ਼ਟਰੀ ਦੋਸਤੀ ਦਿਵਸ ਅਤੇ ਅੱਜ ਦੇ ਦਿਨ ਹੀ ਪਰਮਵੀਰ ਚੱਕਰ ਵਿਜੇਤਾ ਲੈਂਸ ਨਾਇਕ ਐਲਬਰਟ 1 ਦੀ ਯਾਦ ਵਿੱਚ ਡਾਕ ਟਿਕਟ ਵੀ ਜਾਰੀ ਕੀਤੀ ਗਈ ਸੀ। ਸਰੋਤਿਓ, ਅੱਜ ਅਸੀਂ ਉਸ ਮਹਾਨ ਸੂਰਮੇ ਨੂੰ ਯਾਦ ਕਰ ਰਹੇ ਹਾਂ ਜਿਸ ਨੇ ਦੇਸ਼ ਦੀ ਰੱਖਿਆ ਲਈ ਆਪਣਾ ਸਰਵੋੱਚ ਬਲੀਦਾਨ ਦਿੱਤਾ। ਅੱਜ ਦੇ ਦਿਨ ਪਰਮਵੀਰ ਚੱਕਰ ਵਿਜੇਤਾ ਲੌਂਸ ਨਾਇਕ ਐਲਬਰਟ 1 ਦੀ ਯਾਦ ਵਿੱਚ ਇੱਕ ਵਿਸ਼ੇਸ਼ ਡਾਕ ਟਿਕਟ ਜਾਰੀ ਕੀਤੀ ਗਈ ਸੀ। ਇੱਕ ਡਾਕ ਟਿਕਟ ਸਿਰਫ ਇੱਕ ਡਾਕ ਚਿੰਨ੍ਹ ਨਹੀਂ, ਸਗੋਂ ਇੱਕ ਮਹਾਨ ਸੈਨਿਕ ਦੇ ਸਾਹਸ, ਦੇਸ਼ ਭਗਤੀ

0: ਅਤੇ ਬਲੀਦਾਨ ਨੂੰ ਨਮਨ ਹੈ। ਲਾਂਸ ਨਾਇਕ ਐਲਬਰਟ 1 ਦਾ ਜਨਮ 27 ਦਸੰਬਰ 1942 ਨੂੰ ਮੌਜੂਦਾ ਝਾਰਖੰਡ ਰਾਜ ਵਿੱਚ ਹੋਇਆ ਸੀ। ਬਚਪਨ ਤੋਂ ਹੀ ਉਹ ਬਹਾਦਰ, ਅਨੁਸ਼ਾਸਿਤ ਅਤੇ ਦੇਸ਼ ਸੇਵਾ ਦੀ ਭਾਵਨਾ ਨਾਲ ਭਰਪੂਰ ਸਨ। ਉਹ ਭਾਰਤੀ ਫੌਜ ਦੀ 14 ਗਾਰਡ ਰੈਜੀਮੈਂਟ ਵਿੱਚ ਸ਼ਾਮਿਲ ਹੋਏ ਅਤੇ ਆਪਣੇ ਫਰਜ਼ ਨੂੰ ਹਮੇਸ਼ਾ ਪਹਿਲ ਦਿੱਤੀ। ਉਹਨਾਂ ਦੀ ਅਸਾਧਾਰਨ ਵੀਰਤਾ ਅਤੇ ਦੇਸ਼ ਲਈ ਸਰਵੋੱਚ ਬਲੀਦਾਨ ਦੇ ਸਨਮਾਨ ਵਜੋਂ ਭਾਰਤ ਸਰਕਾਰ ਨੇ ਉਹਨਾਂ ਨੂੰ ਮਰਨ ਉਪਰੰਤ ਦੇਸ਼ ਦੇ ਸਰਵੋੱਚ ਸੈਨਿਕ ਸਨਮਾਨ ਪਰਮਵੀਰ ਚੱਕਰ ਨਾਲ ਨਵਾਜਿਆ।
1: ਜੀ ਜੀ ਬਿਲਕੁਲ।
0: ਸਰੋਤਿਓ, ਸਾਡੇ ਦੇਸ਼ ਦੇ ਅਜਿਹੇ ਵੀਰ ਸਪੂਤ ਸਾਨੂੰ ਇਹ ਸਿੱਖਿਆ ਦਿੰਦੇ ਹਨ ਕਿ ਦੇਸ਼ ਦੀ ਸੇਵਾ, ਹਿੰਮਤ ਅਤੇ ਕਰਤੱਵ ਨਿਸ਼ਠਾ ਸਭ ਤੋਂ ਵੱਡੇ ਗੁਣ ਹਨ। ਉਹਨਾਂ ਦਾ ਜੀਵਨ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਅਸੀਂ ਵੀ ਆਪਣੇ ਦੇਸ਼, ਸਮਾਜ ਅਤੇ ਆਪਣੇ ਫਰਜ਼ ਪ੍ਰਤੀ ਇਮਾਨਦਾਰ ਰਹੀਏ। ਡਾਕ ਟਿਕਟ ਜਾਰੀ ਕਰਨ ਦਾ ਉਦੇਸ਼ ਵੀ ਇਹੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਦੇਸ਼ ਦੇ ਮਹਾਨ ਨਾਇਕਾਂ ਨੂੰ ਜਾਣਨ, ਉਹਨਾਂ ਦੇ ਬਲੀਦਾਨ ਨੂੰ ਯਾਦ ਰੱਖਣ ਅਤੇ ਉਹਨਾਂ ਦੀ ਪ੍ਰੇਰਣਾ ਲੈਣ। ਇਹ ਛੋਟਾ ਜਿਹਾ ਡਾਕ ਟਿਕਟ ਸਾਡੇ ਇਤਿਹਾਸ ਦੀ ਇੱਕ ਵੱਡੀ ਕਹਾਣੀ ਆਪਣੇ ਅੰਦਰ ਸਮੇਟੇ ਹੋਏ ਹੈ।
1: ਜੀ ਬਿਲਕੁਲ ਮਿਨਾਜ਼, ਤੁਸੀਂ ਬਿਲਕੁਲ ਸਹੀ ਕਿਹਾ। ਆਪਾਂ ਨੂੰ ਆਪਣੇ ਦੇਸ਼ ਦੇ ਮਹਾਨ ਨਾਇਕਾਂ ਨੂੰ ਯਾਦ ਕਰਨਾ ਚਾਹੀਦਾ ਹੈ।
0: ਆਓ ਅੱਜ ਅਸੀਂ ਸਭ ਮਿਲ ਕੇ ਪਰਮਵੀਰ ਚੱਕਰ ਵਿਜੇਤਾ ਲਾਂਸ ਨਾਇਕ ਐਲਬਰਟ 1 ਨੂੰ ਸ਼ਰਧਾਂਜਲੀ ਭੇਟ ਕਰੀਏ ਅਤੇ ਇਹ ਸੰਕਲਪ ਲਈਏ ਕਿ ਅਸੀਂ ਹਮੇਸ਼ਾ ਆਪਣੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਮਹਾਨ ਸਨਮਾਨ ਨੂੰ ਕਾਇਮ ਰੱਖਣ ਵਿੱਚ ਆਪਣਾ ਯੋਗਦਾਨ ਪਾਵਾਂਗੇ। ਤੇ ਮੇਰੇ ਸਾਥੀ ਨਿਸ਼ਾਂਤ ਹੁਣ ਤੁਹਾਨੂੰ ਦੱਸਣਗੇ ਅੱਜ ਦੇ ਦਿਨ ਦੀ ਇੱਕ ਹੋਰ ਵਿਸ਼ੇਸ਼ਤਾ ਬਾਰੇ।
1: ਜੀ ਤੇ ਦੋਸਤੋ, ਅੱਜ ਹੈ ਇੰਟਰਨੈਸ਼ਨਲ ਫਰੈਂਡਸ਼ਿਪ ਡੇ, ਯਾਨੀ ਕਿ ਅੰਤਰਰਾਸ਼ਟਰੀ ਦੋਸਤੀ ਦਿਵਸ। ਇਹ ਹਰ ਸਾਲ 30 ਜੁਲਾਈ ਨੂੰ ਮਨਾਇਆ ਜਾਂਦਾ ਹੈ। ਤੇ ਦੋਸਤੋ, ਇਸ ਦਿਵਸ ਦੀ ਘੋਸ਼ਣਾ ਯੂਨਾਈਟਿਡ ਨੇਸ਼ਨ ਨੇ ਸਾਲ 2011 ਵਿੱਚ ਕੀਤੀ। ਇਸ ਦਿਵਸ ਦਾ ਮੁੱਖ ਉਦੇਸ਼ ਦੁਨੀਆ ਭਰ ਦੇ ਲੋਕਾਂ, ਵੱਖ ਵੱਖ ਸੱਭਿਆਚਾਰਾਂ ਅਤੇ ਦੇਸ਼ਾਂ ਵਿਚਕਾਰ ਦੋਸਤੀ, ਆਪਸੀ ਸਤਿਕਾਰ, ਸ਼ਾਂਤੀ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਦਾ ਹੈ। ਤੇ ਦੋਸਤੋ, ਦੋਸਤੀ ਇੱਕ ਅਜਿਹਾ ਰਿਸ਼ਤਾ ਹੈ ਜੋ ਭਰੋਸੇ, ਸਹਿਯੋਗ ਅਤੇ ਪਿਆਰ ਤੇ ਆਧਾਰਿਤ ਹੁੰਦਾ ਹੈ। ਤੇ ਸੱਚੇ ਦੋਸਤ ਜੀਵਨ ਦੀਆਂ ਖੁਸ਼ੀਆਂ ਨੂੰ ਵਧਾਉਂਦੇ ਹਨ ਅਤੇ ਮੁਸ਼ਕਲ ਸਮੇਂ ਵਿੱਚ ਹੌਸਲਾ ਅਤੇ ਸਹਾਰਾ ਦਿੰਦੇ ਹਨ।
0: ਜੀ ਬਿਲਕੁਲ।
1: ਤੇ ਦੋਸਤੋ, ਅੱਜ ਕੱਲ ਸਮਾਜ ਵਿੱਚ ਵੱਖ ਵੱਖ ਤਰ੍ਹਾਂ ਦੇ ਮਤਭੇਦ ਅਤੇ ਟਕਰਾਅ ਵੇਖਣ ਨੂੰ ਮਿਲਦੇ ਹਨ।
0: ਜੀ ਬਿਲਕੁਲ ਨਿਸ਼ਾਨ, ਬਿਲਕੁਲ ਇਹ ਟਕਰਾਅ ਦੇਖਣ ਨੂੰ ਮਿਲਦੇ ਹਨ।
1: ਜੀ, ਤੇ ਉੱਥੇ ਦੋਸਤੀ ਲੋਕਾਂ ਨੂੰ ਇੱਕ ਦੂਜੇ ਦੇ ਨੇੜੇ ਲਿਆਉਣ ਦਾ ਮਹੱਤਵਪੂਰਨ ਸਾਧਨ ਹੈ। ਇਹ ਦਿਵਸ ਸਾਨੂੰ ਨਫ਼ਰਤ ਦੀ ਥਾਂ ਪਿਆਰ, ਵੈਰ ਦੀ ਥਾਂ ਸਦਭਾਵਨਾ ਅਤੇ ਭੇਦਭਾਵ ਦੀ ਥਾਂ ਬਰਾਬਰੀ ਦਾ ਸੰਦੇਸ਼ ਦਿੰਦਾ ਹੈ। ਤੇ ਦੋਸਤੀ ਉਹ ਰਿਸ਼ਤਾ ਹੈ ਜੋ ਦਿਲਾਂ ਨੂੰ ਜੋੜਦਾ ਹੈ, ਭਰੋਸਾ ਵਧਾਉਂਦਾ ਹੈ ਤੇ ਦੁਨੀਆ ਨੂੰ ਸ਼ਾਂਤੀ ਅਤੇ ਭਾਈਚਾਰੇ ਦਾ ਰਾਹ ਦਿਖਾਉਂਦਾ ਹੈ।
0: ਹਾਂਜੀ ਹਾਂਜੀ, ਦੋਸਤੀ ਬਿਲਕੁਲ ਦਿਲਾਂ ਨੂੰ ਜੋੜਦੀ ਹੈ ਅਤੇ ਭਾਈਚਾਰੇ ਨੂੰ ਵਧਾਉਣ ਵਾਲੀ।
1: ਤੇ ਮਿਨਾਜ਼, ਮੈਂ ਨਾ ਆਪਣੇ ਸਾਰੇ ਸਰੋਤਿਆਂ ਨੂੰ ਇੱਕ ਸ਼ਾਇਰੀ ਵੀ ਸੁਣਾਉਣਾ ਚਾਹੂੰਗਾ ਦੋਸਤੀ ਉੱਤੇ। ਦੋਸਤੀ ਦੀ ਕੋਈ ਕੀਮਤ ਨਹੀਂ ਹੁੰਦੀ, ਇਹ ਤਾਂ ਦਿਲਾਂ ਦੀ ਦੌਲਤ ਹੁੰਦੀ ਹੈ। ਜਿਸ ਕੋਲ ਸੱਚੇ ਦੋਸਤ ਹੋਣ, ਉਸਦੀ ਜ਼ਿੰਦਗੀ ਹੀ ਸਭ ਤੋਂ ਖੂਬਸੂਰਤ ਹੁੰਦੀ ਹੈ।
0: ਜੀ ਬਹੁਤ ਖੂਬ, ਬਹੁਤ ਵਧੀਆ ਸ਼ਾਇਰੀ ਸੁਣਾਈ ਤੁਸੀਂ ਦੋਸਤਾਨਾ ਅੰਦਾਜ਼ ਵਿੱਚ। ਹੁਣ ਅਸੀਂ ਦੋਸਤਾਂ ਦੀ ਮਹੱਤਤਾ ਬਾਰੇ ਕੁਝ ਗੱਲਾਂ ਸੁਣਾਂਗੇ ਸਾਡੇ ਨੌਜਵਾਨ ਸਾਥੀਆਂ ਕੋਲੋਂ। ਤੁਹਾਡਾ ਨਾਮ ਕੀ ਹੈ?
2: ਸਰਬਜੀਤ ਕੌਰ।
0: ਕਿਹੜੀ ਕਲਾਸ ਵਿੱਚ ਪੜ੍ਹਦੇ ਹੋ ਤੁਸੀਂ?
2: ਐਮਏ ਇੰਗਲਿਸ਼ ਆਨਰਸ।
0: ਦੋਸਤੀ ਤੋਂ ਤੁਹਾਡਾ ਕੀ ਭਾਵ ਹੈ?
2: ਦੋਸਤ ਮਤਲਬ ਜਿਹਦੇ ਨਾਲ ਆਪਾਂ ਰਹਿੰਦੇ ਹੈਗੇ ਆ, ਆਪਣੀਆਂ ਗੱਲਾਂ ਸ਼ੇਅਰ ਕਰਦੇ ਆ।
0: ਜੇਕਰ ਤੁਹਾਡਾ ਕੋਈ ਦੋਸਤ ਨਾਰਾਜ਼ ਹੋਵੇ ਤਾਂ ਤੁਸੀਂ ਉਸ ਨੂੰ ਮਨਾਉਣ ਲਈ ਕੀ ਕਰਦੇ ਹੋ ਫਿਰ?
2: ਬਸ ਆਪੇ ਮੰਨ ਜਾਂਦੇ ਆ।
0: ਅੱਛਾ, ਤੁਸੀਂ ਇੱਕ ਚੰਗੇ ਦੋਸਤ ਦੀ ਖਾਸੀਅਤ ਦੱਸ ਸਕਦੇ ਹੋ?
2: ਜੋ ਆਪਣੀਆਂ ਫੀਲਿੰਗਸ ਸਮਝੇ, ਆਪਣੇ ਨਾਲ ਜਿਹੜੀਆਂ ਆਪਣੀਆਂ ਪ੍ਰੋਬਲਮਸ ਆ ਉਹਨਾਂ ਨੂੰ ਸੋਲਵ ਕਰਨ ਵਿੱਚ ਹੈਲਪ ਕਰੇ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਨਾਮ ਕੀ ਹੈ?
3: ਸੁਖਵੀਰ ਕੌਰ।
0: ਓਕੇ, ਤਾਂ ਤੁਸੀਂ ਦੱਸ ਸਕਦੇ ਹੋ ਕਿ ਪਹਿਲੀ ਕਲਾਸ ਤੋਂ ਲੈ ਕੇ ਤੁਸੀਂ ਕਿੰਨੇ ਦੋਸਤ ਬਣਾਏ ਹਨ ਹੁਣ ਤੱਕ?
3: ਮੇਰੇ ਤਾਂ ਬਹੁਤ ਸਾਰੇ ਫਰੈਂਡਸ ਰਹੇ ਆ, ਕਿਉਂਕਿ ਮੇਰੇ ਪਾਪਾ ਆਰਮੀ ਚ ਸੀ, ਮੇਰਾ ਸਕੂਲ ਚੇਂਜ ਹੁੰਦਾ ਰਹਿੰਦਾ ਸੀ ਤਾਂ ਫਰੈਂਡਸ ਵੀ ਚੇਂਜ ਹੁੰਦੇ ਰਹਿੰਦੇ।
0: ਤੇ ਤੁਹਾਨੂੰ ਕੀ ਲੱਗਦਾ ਕਿ ਮੁੰਡਿਆਂ ਦੀ ਦੋਸਤੀ ਪੱਕੀ ਹੁੰਦੀ ਹੈ ਕਿ ਕੁੜੀਆਂ ਦੀ?
3: ਮੈਨੂੰ ਤਾਂ ਕੁੜੀਆਂ ਵੀ ਬਹੁਤ ਵਧੀਆ ਫਰੈਂਡ ਮਿਲੀਆਂ ਨੇ, ਸੋ ਮੇਰੇ ਲਈ ਤਾਂ ਕੁੜੀਆਂ ਬਹੁਤ ਵਧੀਆ ਫਰੈਂਡਸ ਨੇ।
0: ਠੀਕ ਹੈ ਜੀ। ਤੁਹਾਡਾ ਨਾਮ ਕੀ ਹੈ?
3: ਨਿਕਿਤਾ।
0: ਘਰ ਵਿੱਚ ਤੁਹਾਡਾ ਚੰਗਾ ਦੋਸਤ ਕੌਣ ਹੈ?
3: ਮੰਮਾ।
0: ਦੋਸਤੀ ਪੁਰਾਣੀ ਠੀਕ ਹੁੰਦੀ ਹੈ ਕਿ ਸਾਨੂੰ ਨਵੇਂ ਨਵੇਂ ਦੋਸਤ ਵੀ ਬਣਾਉਣੇ ਚਾਹੀਦੇ ਹਨ?
3: ਦੋਸਤੀ ਪੁਰਾਣੀ ਤਾਂ ਵੈਸੇ ਵਧੀਆ ਹੁੰਦੀ, ਪਰ ਨਵੇਂ ਦੋਸਤ ਵੀ ਬਣਾਉਣੇ ਚਾਹੀਦੇ ਜਿਹਦੇ ਨਾਲ ਆਪਾਂ ਮਤਲਬ ਲੜਾਈ ਝਗੜਾ ਕੁਛ ਐਕਸਪੀਰੀਅੰਸ ਸਾਂਝੇ ਕਰ ਸਕੀਏ, ਦੁੱਖ ਸੁੱਖ ਸਾਂਝਾ ਕਰ ਸਕੀਏ, ਦੋਨੋਂ ਚੰਗੇ।
0: ਠੀਕ ਹੈ ਜੀ।
1: ਹਾਂਜੀ, ਤੁਸੀਂ ਆਪਣਾ ਨਾਮ ਮੈਨੂੰ ਦੱਸ ਦਿਓ।
4: ਗੁਰਜੀਤ ਕੌਰ।
1: ਤੇ ਤੁਸੀਂ ਕਿਹੜਾ ਕੋਰਸ ਕਰਦੇ ਹੋ?
4: ਐਮਏ ਇੰਗਲਿਸ਼ ਆਨਰਸ।
1: ਜੀ, ਤੇ ਥੋੜੀ ਨਜ਼ਰ ਵਿੱਚ ਦੋਸਤੀ ਕੀ ਹੈ?
4: ਇੱਕ ਬਹੁਤ ਹੀ ਸੋਹਣਾ ਰਿਸ਼ਤਾ ਹੁੰਦਾ ਜਿਹੜਾ ਖੂਨਦਾਨੀ ਹੁੰਦਾ ਪਰ ਬਹੁਤ ਵਧੀਆ ਹੁੰਦਾ।
1: ਜੀ, ਤੇ ਜਦੋਂ ਤੁਸੀਂ ਦੋਸਤ ਇਕੱਠੇ ਬੈਠਦੇ ਹੋ ਤਾਂ ਤੁਸੀਂ ਮੋਬਾਈਲ ਦੀ ਜ਼ਿਆਦਾ ਵਰਤੋਂ ਕਰਦੇ ਹੋ ਜਾਂ ਆਪਸ ਵਿੱਚ ਟਾਈਮ ਸਪੈਂਡ ਕਰਦੇ ਹੋ?
4: ਟਾਈਮ ਸਪੈਂਡ ਕਰਦੇ
1: ਹਾਂ। ਵੀ ਤੁਸੀਂ ਗੱਲਾਂ ਕਰਦੇ ਹੋ, ਪੜ੍ਹਾਈ ਬਾਰੇ ਡਿਸਕਸ ਕਰਦੇ ਹੋ ਜਾਂ
4: ਸਾਰੇ ਤਰ੍ਹਾਂ ਦੀ ਡਿਸਕਸ਼ਨ ਹੀ ਚੱਲਦੀ ਰਹਿੰਦੀ?
1: ਤੁਸੀਂ ਆਪਣਾ ਨਾਮ ਦੱਸੋ।
5: ਜਸਪਿੰਦਰ ਕੌਰ।
1: ਤੇ ਤੁਸੀਂ ਕੀ

0: ਕਰਦੇ ਹੋ?
1: ਐਮ ਏ ਇੰਗਲਿਸ਼
0: ਜੀ। ਤੇ ਤੁਹਾਡੇ ਗਰੁੱਪ ਵਿੱਚ ਸਭ ਤੋਂ ਮਜ਼ਾਕੀਆ ਕੌਣ ਹੈ ਤੇ ਸੋਚਦਾ ਵੀ ਸਾਰੇ ਜਣੇ ਰਲ ਮਿਲ ਕੇ ਰਹਿਣ?
1: ਫਿਲਹਾਲ ਤਾਂ ਮੈਂ ਖੁਦ ਹੀ ਹਾਂ, ਮੈਂ ਸਾਰਿਆਂ ਨੂੰ ਹਸਾਉਂ
0: ਜੀ। ਹਾਂਜੀ, ਤੁਸੀਂ ਆਪਣਾ ਮੈਨੂੰ ਨਾਮ ਦੱਸ ਦਿਓ।
2: ਮੇਰਾ ਨਾਮ ਬਿਰਲਾਭ ਸਿੰਘ ਹੈ ਜੀ।
0: ਜੀ, ਤੇ ਤੁਸੀਂ ਕੀ ਕੋਰਸ ਕਰਦੇ ਹੋ?
2: ਜੀ, ਪੰਜਾਬੀ ਅੰਦਰਗਰੀਆਂ
0: ਜੀ। ਤੇ ਤੁਹਾਡੀ ਨਜ਼ਰ ਵਿੱਚ ਦੋਸਤੀ ਕੀ ਹੈ?
2: ਦੋਸਤੀ ਇੱਕ ਭਰਾ ਵਾਲਾ ਰਿਸ਼ਤਾ ਹੁੰਦਾ ਜੀ, ਗੈਰ ਹਾਜ਼ਰੀ 'ਚ ਆਪਣਾ ਸਾਥ ਦਿੰਦਾ ਹੁੰਦਾ। ਜੇ ਕੋਈ ਬੰਦਾ ਕਈ ਵਾਰੀ ਆਪਣੀ ਗੈਰ ਹਾਜ਼ਰੀ 'ਚ ਕੁਛ ਵੀ ਸ਼ਬਦ ਬੋਲ ਜਾਂਦਾ, ਉਹ ਆਪਣੀ ਹਿਮਾਇਤ ਕਰੂਗਾ, ਕਦੇ ਆਪਣੀ ਬੁਰਾਈ ਨਹੀਂ ਕਰ ਸਕਦਾ ਜੀ।
0: ਜੀ, ਤੇ ਅੱਜ ਕੱਲ੍ਹ ਜਿਵੇਂ ਕਿ ਦੇਖਦੇ ਆਪਾਂ, ਕਈ ਦੋਸਤਾਂ 'ਤੇ ਇਲਜ਼ਾਮ ਲੱਗ ਜਾਂਦਾ ਵੀ ਉਹ ਨਸ਼ਿਆਂ ਵੱਲ ਵਗ ਜਾਂਦੇ ਤੇ ਉਹ ਹੋਰ ਦੋਸਤਾਂ ਨੂੰ ਵੀ ਨਸ਼ਿਆਂ ਵੱਲ ਲੈ ਜਾਂਦੇ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ?
2: ਦੇਖੋ ਜੀ, ਮੈਂ ਰਜਿੰਦਰਾ ਕਾਲਜ ਪਹਿਲਾਂ ਪੜ੍ਹੇ ਹੋਏ ਹਾਂ ਜੀ। ਆਪਣੀ ਸੰਗਤ ਬਹੁਤ ਵੱਡੀ ਸੀ ਦੋਸਤਾਂ ਵਿੱਚ, ਕਿਉਂਕਿ ਆਪਣਾ ਪੱਗ ਵੱਟ ਯਾਰ ਬਣਾਏ ਆ ਸ਼ੁਰੂ ਤੋਂ ਹੀ, ਕੋਈ ਆਪਾਂ ਕਾਸਟ ਦੇਖ ਕੇ ਯਾਰ ਮਿੱਤਰ ਨਹੀਂ ਬਣਾਏ, ਕਿਉਂਕਿ ਆਪਣੇ ਗਰੁੱਪ ਵਿੱਚ ਹੀ ਕੋਈ ਨਸ਼ਾ ਕਰਦਾ ਵੀ ਹੁੰਦਾ ਆਪਾਂ ਉਹਨੂੰ ਰੋਕ ਸਕਦੇ ਹਾਂ। ਅਧਿਕਤਰ ਦੋਸਤ ਨਸ਼ਾ ਵੀ ਕਰਦੇ ਸੀਗੇ, ਅਸੀਂ ਉਹਨਾਂ ਨੂੰ ਰਾਏ ਦਿੱਤੀ

0: ਕੋਈ ਨਸ਼ਾ ਕਰਦਾ ਵੀ ਹੁੰਦਾ ਆਪਾਂ ਉਹਨੂੰ ਰੋਕ ਸਕਦੇ ਹਾਂ। ਮੇਰੇ ਤਰ ਦੋਸਤ ਨਸ਼ਾ ਵੀ ਕਰਦੇ ਸੀਗੇ, ਅਸੀਂ ਉਹਨਾਂ ਨੂੰ ਰਾਏ ਦਿੱਤੀ ਕੋਈ ਵੀ ਆਪਾਂ ਸਹੀ ਰਾਏ ਦੇਵਾਂਗੇ ਆਪਾਂ ਉਹਨੂੰ ਨਸ਼ੇ ਦੂਰ ਕਰ ਸਕਦੇ ਹਾਂ। ਹੁਣ ਨਸ਼ੇ ਵਾਲਾ ਵਿਅਕਤੀ ਆਪਾਂ ਨਸ਼ੇ ਨੂੰ ਲਾ ਨਹੀਂ ਸਕਦਾ, ਪਰ ਆਪਾਂ ਜੇ ਆਪਣਾ ਅੰਦਰੋਂ ਮਨ ਹੋਵੇ ਫਿਰ ਲੱਭਣ ਲੱਗ ਸਕਦੇ ਹਾਂ।
1: ਤੇ ਤੁਸੀਂ ਸਾਨੂੰ ਦੱਸੋ ਵੀ ਮੁੰਡਿਆਂ ਦੀ ਦੋਸਤੀ ਜ਼ਿਆਦਾ ਗਹਿਰੀ ਹੁੰਦੀ ਹੈ ਜਾਂ ਕੁੜੀਆਂ ਦੀ ਦੋਸਤੀ ਲੰਬੇ ਸਮੇਂ ਤੱਕ ਟਿਕ ਪਾਉਂਦੀ ਹੈ?
0: ਉਹ ਤਾਂ ਇਹ ਹੁਣ ਮੁੰਡਿਆਂ ਦੀ ਜਾਰੀ ਛੇਤੀ ਹੈ ਜੀ, ਕਈ ਵਾਰੀ ਰੇਸ ਤਾਂ ਜਾਰੀ ਪਿੱਠ ਪਿੱਛੇ ਹੋ ਕੇ ਤਿਆਰੀ ਕਰ ਸਕਦੇ ਜੀ। ਉਹ ਕੁੜੀ ਕਈ ਵਾਰੀ ਕਰਦੀ ਵੀ ਨਹੀਂ, ਆਪਾਂ ਨਾ ਤਾਂ ਕੁੜੀ ਨੂੰ ਸਹੀ ਆਖ ਸਕਦੇ ਨਾ ਮੁੰਡੇ ਨੂੰ, ਜੇ ਕੁੜੀ ਵੀ ਸਹੀ ਹੋ ਜਾਂਦੀ ਹੈ ਕਿਉਂਕਿ ਹੱਥ ਦੀਆਂ ਪੰਜੇ ਉਂਗਲਾਂ ਸਹੀ ਨਹੀਂ ਹੁੰਦੀਆਂ। ਤਾਂ ਕਰਕੇ ਆਪਾਂ ਮੁੰਡੇ ਨੂੰ ਗਲਤ ਨਹੀਂ ਕਹਿ ਸਕਦੇ ਕੁੜੀਆਂ ਨੂੰ ਜੀ। ਅੱਜ ਤੱਕ ਦੇਖਿਆ ਜਾਵੇ ਤਾਂ ਮੁੰਡਿਆਂ ਦੀ ਯਾਰੀ ਦੇਖਦੇ ਹਾਂ ਜੋ ਕਿ ਲੰਬੇ ਸਮੇਂ ਤੱਕ ਚੱਲਦੀ ਆ, ਜਿਹੜੀ ਆਪਾਂ ਸ਼ੁਰੂ ਤੋਂ ਆਪਾਂ ਸਕੂਲ ਟਾਈਮ ਦੀ ਯਾਰੀ ਦੇਖੀਏ ਲੰਬੇ ਟਾਈਮ ਦੀ ਚੱਲਦੀ ਹੈ।
1: ਬਿਲਕੁਲ, ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੁੜਨ ਲਈ।
0: ਧੰਨਵਾਦ ਜੀ।
2: ਤੁਹਾਡਾ ਨਾਮ ਕੀ ਹੈ?
3: ਜਸਪ੍ਰੀਤ ਕੌਰ।
2: ਓਕੇ, ਤੁਸੀਂ ਕੀ ਕਰਦੇ ਹੁਣ?
3: ਹੁਣ ਅਸੀਂ ਐਮ ਏ ਕਰ ਰਹੇ ਹਾਂ ਇਕਨੋਮਿਕਸ ਦੀ।
2: ਠੀਕ ਹੈ ਜੀ, ਕੀ ਤੁਸੀਂ ਇੱਕ ਚੰਗੇ ਦੋਸਤ ਦੀ ਐਗਜ਼ਾਮਪਲ ਦੇ ਸਕਦੇ ਹੋ?
3: ਹਾਂਜੀ, ਚੰਗਾ ਦੋਸਤ ਇੱਕ ਉਹ ਹੁੰਦਾ ਜੋ ਹਰ ਮਤਲਬ ਮੁਸ਼ਕਿਲ ਟਾਈਮ ਦੇ ਵਿੱਚ ਹਰ ਦੁੱਖ ਸੁੱਖ ਦੇ ਵਿੱਚ ਆਪਣੇ ਨਾਲ ਖੜੇ ਤੇ ਆਪਾਂ ਨੂੰ ਹਰ ਸਹੀ ਗਲਤ ਦਾ ਦੱਸੇ, ਜਿੱਥੇ ਆਪਾਂ ਗਲਤ ਹਾਂ ਉੱਥੇ ਵੀ ਆਪਾਂ ਨੂੰ ਸਮਝਾਵੇ ਤੇ ਜਿੱਥੇ ਆਪਾਂ ਸਹੀ ਹਾਂ ਉੱਥੇ ਆਪਣਾ ਸਾਥ ਦੇਵੇ, ਤੇ ਆਈ ਥਿੰਕ ਉਹੀ ਹੁੰਦਾ ਤੇ ਇਹ ਮੇਰੀ ਬੈਸਟ ਫਰੈਂਡ ਹੈ।
2: ਇਹਨਾਂ ਦਾ ਨਾਮ ਕੀ ਹੈ?
4: ਜਸ਼ਨ।
2: ਜਸ਼ਨ ਜੀ, ਤੁਸੀਂ ਕੀ ਕਰਦੇ ਹੋ?
4: ਐਮਏ ਇਕਨੋਮਿਕਸ।
2: ਐਮਏ ਇਕਨੋਮਿਕਸ ਹੀ ਕਰਦੇ ਹੋ? ਤੁਸੀਂ ਦੱਸ ਸਕਦੇ ਹੋ ਕਿ ਇੱਕ ਚੰਗੇ ਦੋਸਤ ਵਿੱਚ ਕੀ ਖਾਸੀਅਤ ਹੁੰਦੀ ਹੈ?
4: ਸੇਮ ਕਿ ਉਹ ਹਰ ਵਕਤ ਤੁਹਾਡਾ ਹਰ ਮੁਸੀਬਤ 'ਚ ਸਾਥ ਦੇਵੇ, ਚਾਹੇ ਚੰਗਾ ਚਾਹੇ ਬੁਰਾ, ਹਮੇਸ਼ਾ ਤੁਹਾਨੂੰ ਚੰਗੀਆਂ ਗੱਲਾਂ ਸਿਖਾਵੇ।
2: ਅੱਛਾ ਜੀ, ਤੁਹਾਡਾ ਦੋਸਤ ਕਦੇ ਨਾਰਾਜ਼ ਹੋ ਜਾਏ ਤਾਂ ਤੁਸੀਂ ਕੀ ਕਰਦੇ ਹੋ ਉਸ ਨੂੰ ਮਨਾਉਣ ਲਈ?
4: ਐਦਾਂ ਹੀ ਮਨਾ ਲਈ।
2: ਠੀਕ ਹੈ ਜੀ, ਧੰਨਵਾਦ।
1: ਤੇ ਸਾਡੇ ਨਾਲ ਇੱਕ ਹੋਰ ਸਾਥੀ ਜੁੜੇ ਨੇ, ਤੁਹਾਡਾ ਨਾਮ ਦੱਸ ਦਿਓ।
5: ਮੇਰਾ ਨਾਮ ਸੁਖਚੈਨ ਸਿੰਘ ਜੀ।
1: ਤੇ ਤੁਸੀਂ ਕਿਹੜਾ ਕੋਰਸ ਕਰਦੇ ਹੋ?
5: ਮੈਂ ਇੱਥੇ ਐਮਏ ਪੰਜਾਬੀ ਕਰ ਰਿਹਾ ਸੈਕੰਡ ਸਮੈਸਟਰ ਦੀ।
1: ਜੀ, ਤੇ ਸਾਨੂੰ ਦੱਸੋ ਵੀ ਤੁਹਾਡੇ ਗਰੁੱਪ ਵਿੱਚ ਅਜਿਹਾ ਕਿਹੜਾ ਦੋਸਤ ਹੈ ਜਿਹੜਾ ਮਜ਼ਾਕੀਆ ਹੈ?
5: ਮੇਰੇ ਗਰੁੱਪ 'ਚ ਹੈਗਾ ਇੱਕ, ਨਾਮ ਉਹਦਾ ਹਰਚਰਨ ਆ, ਮੇਰੇ ਨਾਲ ਹੀ ਪੜ੍ਹਦਾ ਹੀ ਉਹ। ਅਸੀਂ ਇੱਥੇ ਇਕੱਠੇ ਹੋਏ ਹਾਂ, ਪਹਿਲਾਂ ਤਾਂ ਸਾਡੀ ਜਾਣ ਪਛਾਣ ਨਹੀਂ ਹੁੰਦੀ ਸੀਗੀ, ਪਰ ਇੱਥੇ ਅਸੀਂ ਇਕੱਠੇ ਹੋਏ ਹਾਂ, ਵਧੀਆ ਬੋਲ ਚਾਲ ਉਹਨਾਂ ਨਾਲ, ਵਧੀਆ ਮਜ਼ਾਕ ਕਰਦਾ।
1: ਤੇ ਤੁਸੀਂ ਸਾਡੇ ਯੁਵਾ ਸਾਥੀਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਦੋਸਤੀ ਦੇ ਉੱਤੇ?
5: ਮੈਂ ਇਹੀ ਕਹਿਣਾ ਚਾਹੁੰਦਾ ਕਿ ਦੋਸਤੀ ਬਹੁਤ ਵੱਡਾ ਤੇ ਪਵਿੱਤਰ ਰਿਸ਼ਤਾ ਗਾ, ਤੇ ਜਿਹੜੇ ਆਪਣੇ ਦੋਸਤ ਹੁੰਦੇ ਆ ਸਭ ਦੇ ਹੁੰਦੇ ਯਾਰ ਦੋਸਤ, ਠੀਕ ਹੈ, ਤੇ ਚੰਗੇ ਵੀ ਹੁੰਦੇ ਮਾੜੇ ਵੀ ਹੁੰਦੇ, ਨਸ਼ੇ ਪੱਤੇ ਵੀ ਕਰਦੇ ਹੁੰਦੇ, ਜੇ ਆਪਾਂ ਵੀ ਉਹਨਾਂ ਪਿੱਛੇ ਲੱਗ ਕੇ ਗਲਤ ਹੁੰਦੇ ਆ ਉਹ ਆਪਣੀ ਮਾੜੀ ਗੱਲ ਆ, ਯਾਰ ਦੋਸਤ ਠੀਕ ਹੁੰਦੇ ਆ। ਜੇ ਆਪਾਂ ਕੋਈ ਯਾਰ ਦੋਸਤ ਨਸ਼ੇ ਪੱਤੇ ਕਰਦਾ ਆਪਾਂ ਉਹਨਾਂ ਨੂੰ ਬਚਾ ਸਕਦੇ ਆ, ਦੂਰ ਕਰ ਸਕਦੇ, ਰੋਕ ਟੋਕ ਕਰ ਸਕਦੇ ਆ, ਆਪਾਂ ਉਹਨਾਂ ਨੂੰ ਸਮਝਾ ਸਕਦੇ ਆ ਬੈਠ ਕੇ। ਇਹੀ ਹੈ ਕਿ ਦੋਸਤੀ ਬਹੁਤ ਵਧੀਆ ਰਿਸ਼ਤਾ ਗਾ, ਇਹਨਾਂ ਨੂੰ ਵੀ ਦੋਸਤ ਹੈਗੇ ਆਪਣੇ ਸਾਂਭ ਕੇ ਰੱਖਣੇ ਚਾਹੀਦੇ ਆ।
1: ਜੀ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ।
5: ਧੰਨਵਾਦ ਜੀ, ਥੈਂਕ ਯੂ।
1: ਤੇ ਦੋਸਤੋ, ਇਹ ਸੀ ਗੱਲਬਾਤ ਸਾਡੇ ਨੌਜਵਾਨ ਸਾਥੀਆਂ ਨਾਲ, ਤੇ ਆਪਾਂ ਫਰੈਂਡਸ਼ਿਪ ਡੇ ਉੱਤੇ ਇੱਕ ਪਿਆਰਾ ਜਿਹਾ ਗੀਤ ਸੁਣਦੇ ਆ।
6: ਤੁਹਾਡਾ ਅਸਲ ਯਾਰ ਪਤਾ ਕੌਣ? ਜੋ ਤੁਹਾਡੇ ਬਾਰੇ ਮਾੜਾ ਨਹੀਂ ਸੁਣ ਸਕਦਾ, ਤੁਹਾਡੇ ਬਾਰੇ ਬੁਰਿਆਈ ਨਹੀਂ ਸੁਣ ਸਕਦਾ, ਉਹ ਤੁਹਾਡਾ ਯਾਰ ਆ। ਜਿਹੜਾ ਸੁਣ ਕੇ ਹੱਸਦਾ ਹੋਵੇ ਉਹ ਤੁਹਾਡਾ ਯਾਰ ਨਹੀਂ ਹੋ ਸਕਦਾ।

0: ਨਾ ਮਿਲੇ। ਤੇ ਦੋਸਤੋ ਗੀਤ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਯੁਵਾਣੀ ਵਿੱਚ। ਤੇ ਮਿਨਾਜ਼, ਆਪਾਂ ਦਾ ਇੱਕ ਹੋਰ ਵਿਸ਼ੇਸ਼ ਦਿਨ ਬਾਰੇ ਭੁੱਲ ਹੀ ਗਏ ਸੀਗੇ, ਤੇ ਉਹ ਵੀ ਸਾਡੇ ਸਰੋਤਿਆਂ ਨੂੰ ਦੱਸ ਹੀ ਦਿਓ।
1: ਜਿਵੇਂ ਕਿ ਸਰੋਤਿਓ, ਅੱਜ ਮਨੁੱਖੀ ਤਸਕਰੀ ਵਿਰੁੱਧ ਵਿਸ਼ਵ ਦਿਵਸ ਵੀ ਹੈ। ਮਨੁੱਖੀ ਤਸਕਰੀ ਵਿਰੁੱਧ ਵਿਸ਼ਵ ਦਿਵਸ ਦੇ ਦਿਨ ਦਾ ਉਦੇਸ਼ ਮਨੁੱਖੀ ਤਸਕਰੀ ਵਰਗੇ ਗੰਭੀਰ ਅਪਰਾਧ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਪੀੜਤਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ। ਇਸ ਉੱਪਰ ਕੀਤੀ ਹੋਈ ਗੱਲਬਾਤ ਜੋ ਕਿ ਰਵਨੀਤ ਕੌਰ ਜੀ ਨਾਲ ਕੀਤੀ ਗਈ ਹੈ, ਅਸੀਂ ਤੁਹਾਨੂੰ ਸੁਣਵਾਵਾਂਗੇ।
2: ਰਵਨੀਤ ਕੌਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਦੇ ਪ੍ਰੋਗਰਾਮ ਯੁਵਾਣੀ ਵਿੱਚ। ਜਿਵੇਂ ਕਿ ਅੱਜ ਮਨੁੱਖੀ ਤਸਕਰੀ ਵਿਰੁੱਧ ਵਿਸ਼ਵ ਦਿਵਸ ਹੈ, ਤਾਂ ਅਸੀਂ ਤੁਹਾਡੇ ਕੋਲੋਂ ਇਸ ਬਾਰੇ ਕੁਝ ਜਾਣਕਾਰੀ ਲੈਣੀ ਚਾਹਾਂਗੇ।
3: ਹਾਂਜੀ,
2: ਤਾਂ ਰਵਨੀਤ ਜੀ, ਮਨੁੱਖੀ ਤਸਕਰੀ ਕੀ ਹੈ?
3: ਅਗਰ ਆਪਾਂ ਗੱਲ ਕਰੀਏ ਕਿ ਮਨੁੱਖੀ ਤਸਕਰੀ, ਸੋ ਇਹਦੇ ਵਿੱਚ ਇਹੀ ਹੈ ਕਿ ਜਿਹੜੇ ਵੀ ਜੇ ਕਿਸੇ ਨੂੰ ਫੋਰਸਡ ਲੇਬਰ ਤੇ ਰੱਖਿਆ ਜਾਂਦਾ ਜਾਂ ਕਿਡਨੈਪ ਕੀਤਾ ਜਾਂਦਾ ਜਾਂ ਕਿਸੇ ਨੂੰ ਸੈਕਸੁਅਲੀ ਐਕਸਪਲੋਇਟ ਕੀਤਾ ਜਾਂਦਾ ਹੈ, ਟ੍ਰੈਫਿਕਿੰਗ ਕੀਤੀ ਜਾਂਦੀ ਹੈ ਬੱਚਿਆਂ ਦੀ, ਕੋਈ ਫੋਰਸ ਮੈਰਿਜ ਹੈ, ਸੋ ਇਹ ਸਾਰੀਆਂ ਹੀ ਡੈਫੀਨੇਸ਼ਨ ਹੈ ਜਿਹੜੀਆਂ ਉਹ ਆਪਾਂ ਮਨੁੱਖੀ ਤਸਕਰੀ ਦੇ ਵਿੱਚ ਕਿਹਾ ਜਾਂਦਾ ਹੈ।
2: ਜੇ ਕਿਵੇਂ ਸ਼ਿਕਾਰ ਹੁੰਦੇ ਨੇ ਇਸ ਚੀਜ਼ ਦਾ?
3: ਅਗਰ ਆਪਾਂ ਬੱਚਿਆਂ ਦੀ ਗੱਲ ਕਰੀਏ ਕਿ ਬੱਚਿਆਂ ਦੀ ਟ੍ਰੈਫਿਕਿੰਗ ਕਿਵੇਂ ਹੁੰਦੀ ਹੈ, ਤਾਂ ਬੱਚੇ ਜਿਹੜੇ ਕਿ ਆਮ ਤੌਰ ਤੇ ਆਪਾਂ ਕਈ ਵਾਰ ਦੇਖਦੇ ਹਾਂ ਕਿ ਬੱਚਿਆਂ ਨੂੰ ਕੋਈ ਫੋਰਸ ਬੱਚਿਆਂ ਦੀ ਮੈਰਿਜ ਕੀਤੀ ਜਾਂਦੀ ਹੈ, ਜਾਂ ਬੱਚਿਆਂ ਨੂੰ ਕਈ ਵਾਰ ਆਪਾਂ ਸੋਸਾਇਟੀ ਚ ਵੀ ਦੇਖਦੇ ਹਾਂ ਕਿ ਬੱਚਿਆਂ ਨੂੰ ਕਿਤੇ ਨਾ ਕਿਤੇ ਲੇਬਰ ਕਰਾ ਰਹੇ ਹੁੰਦੇ ਨੇ, ਕਈ ਵਾਰ ਕਿਸੇ ਸ਼ੋਪਸ ਤੇ ਜਾਂ ਉਹਨਾਂ ਨੂੰ ਹੋਮ ਹੈਲਪ ਦੀ ਤਰ੍ਹਾਂ ਰੱਖ ਰਹੇ ਹੁੰਦੇ ਨੇ, ਜਾਂ ਉਹਨਾਂ ਨੂੰ ਕੋਈ ਸੈਕਸੁਅਲੀ ਐਕਸਪਲੋਇਟ ਵੀ ਕੀਤਾ ਜਾਂਦਾ ਹੈ, ਔਰ ਕਈ ਕਈ ਵਾਰ ਤਾਂ ਇਹ ਵੀ ਦੇਖਿਆ ਗਿਆ ਕਿ ਬੱਚਿਆਂ ਨੂੰ ਜਿਹੜੀ ਬੈਗਰੀ ਦੇ ਬਾਲ ਭਿਕਸ਼ਾ ਦੇ ਵਿੱਚ ਪਾਇਆ ਜਾਂਦਾ ਹੈ, ਜਾਂ ਕੋਈ ਇਲੀਗਲ ਅਡੋਪਸ਼ਨ ਅੱਜ ਕੱਲ ਜਿਹੜਾ ਇੱਕ ਇਹ ਵੀ ਬਹੁਤ ਆਮ ਤੌਰ ਤੇ ਆਪਾਂ ਦੇਖਿਆ ਕਿ ਇਲੀਗਲ ਅਡੋਪਸ਼ਨ ਵੀ ਹੋ ਰਹੀ ਹੈ ਬੱਚਿਆਂ ਨੂੰ, ਤਾਂ ਇਹ ਸਾਰੇ ਹੀ ਬੱਚੇ ਜਿੱਥੇ ਬੱਚਿਆਂ ਨੂੰ ਕਿਤੇ ਨਾ ਕਿਤੇ ਫੋਰਸਡ ਕਰਕੇ ਉਹਨਾਂ ਦਾ ਬਚਪਨ ਜਿੱਥੇ ਖੋਇਆ ਜਾ ਰਿਹਾ, ਜਾਂ ਉਹਨਾਂ ਦੀ ਜਿਹੜਾ ਉਹਨਾਂ ਦੀ ਚਾਈਲਡ ਰਾਈਟ ਦੀ ਐਕਸਪਲੋਇਟੇਸ਼ਨ ਹੁੰਦੀ ਹੈ, ਤਾਂ ਉਹ ਜਿਹੜਾ ਹੈਗਾ ਮਨੁੱਖੀ ਤਸਕਰੀ ਦਾ ਹੀ ਭਾਗ।
2: ਜੀ ਰਵਨੀਤ ਕੌਰ ਜੀ, ਸਰਕਾਰ ਕੀ ਕਰ ਰਹੀ ਹੈ ਮਨੁੱਖੀ ਤਸਕਰੀ ਨੂੰ ਲੈ ਕੇ?
3: ਦੇਖੋ ਜੀ, ਇਹਦੇ ਵਿੱਚ ਵੱਖ ਵੱਖ ਵਿਭਾਗ ਬਣੇ ਹੋਏ ਨੇ, ਜਿਵੇਂ ਸਾਡਾ ਵਿਭਾਗ ਹੈ ਜਿਹੜਾ ਬਾਲ ਸੁਰੱਖਿਆ ਵਿਭਾਗ, ਸੋ ਅਸੀਂ ਜਿਹੜਾ ਹੈਗਾ ਬੱਚਿਆਂ ਦੀ ਚਾਈਲਡ ਰਾਈਟਸ ਨੂੰ ਇੰਪਲੀਮੈਂਟ ਕਰਵਾਉਣਾ ਹੁੰਦਾ, ਤਾਂ ਉਹਦੇ ਲਈ ਅਸੀਂ ਜਿਹੜੇ ਬੱਚਿਆਂ ਦੇ ਇਹ ਇਨਸ਼ੋਰ ਕਰਦੇ ਹਾਂ ਕਿ ਸਾਰੇ ਬੱਚੇ ਆਪਦਾ ਬਚਪਨ ਇੰਜੋਏ ਕਰਨ, ਔਰ ਕੋਈ ਵੀ ਬੱਚੇ ਦਾ ਕਿਸੇ ਵੀ ਤਰ੍ਹਾਂ ਦੀ ਕੋਈ ਇਲੀਗਲ ਜਿਹੜੀ ਉਹਨਾਂ ਦੀ ਟ੍ਰੈਫਿਕਿੰਗ ਨਾ ਹੋਵੇ। ਅਗਰ ਬੱਚਿਆਂ ਦੀ ਕੋਈ ਅਡੋਪਸ਼ਨ ਹੋ ਰਹੀ ਹੈ, ਜਾਂ ਬੱਚੇ ਬੈਗਰੀ ਕਰ ਰਹੇ ਆ, ਬੱਚੇ ਕੋਈ ਵੀ ਲੇਬਰ ਦੇ ਵਿੱਚ ਇਨਵੋਲਵ ਨੇ, ਜਾਂ ਕਈ ਵਾਰ ਚਾਈਲਡ ਮੈਰਿਜਸ ਦੇ ਕੇਸਿਸ ਵੀ ਆਉਂਦੇ ਨੇ, ਤਾਂ ਇਨਸ਼ੋਰ ਅਸੀਂ ਕਰਦੇ ਹਾਂ ਕਿ ਉਹਨਾਂ ਦਾ ਰੂਟ ਕੌਜ਼ ਕੀ ਹੈ, ਕਿਤੇ ਉਹ ਬੱਚੇ ਟ੍ਰੈਫਿਕਿੰਗ ਦਾ ਪਾਰਟ ਤਾਂ ਨਹੀਂ, ਕਿਤੇ ਬੱਚਿਆਂ ਨੂੰ ਕਿਸੇ ਵੇਚਿਆ ਤਾਂ ਨਹੀਂ ਗਿਆ, ਸੋ ਇਸ ਚੀਜ਼ਾਂ ਨੂੰ ਅਸੀਂ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਵੱਖ ਵੱਖ ਡਿਪਾਰਟਮੈਂਟ ਸਾਡੀ ਸਟੇਕ ਹੋਲਡਰ ਹੁੰਦੇ ਨੇ, ਸੋ ਇਹਨਾਂ ਵਿੱਚ ਅਸੀਂ ਇਨਸ਼ੋਰ ਕਰਨਾ ਹੁੰਦਾ।
2: ਤੁਹਾਡੇ ਵਿਭਾਗ ਦਾ ਮਨੁੱਖੀ ਤਸਕਰੀ ਵਿਰੁੱਧ ਕੀ ਯੋਗਦਾਨ ਹੈ?
3: ਸੋ ਬੇਸਿਕਲੀ ਅਸੀਂ ਜਿਹੜਾ ਬੱਚਿਆਂ ਨੂੰ ਉਹਨਾਂ ਨੂੰ ਮਨੁੱਖੀ ਤਸਕਰੀ ਦੇ ਵਿੱਚ ਨਾਲ ਇਨਵੋਲਵ ਹੋਣ, ਅਗਰ ਕੋਈ ਇਸ ਤਰੀਕੇ ਦਾ ਕੇਸ ਆਉਂਦਾ ਵੀ ਹੈ, ਸੋ ਅਸੀਂ ਜੇ ਐਕਟ ਇੰਪਲੀਮੈਂਟ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਗਰ ਪੋਕਸੋ ਐਕਟ ਦੇ ਅੰਦਰ ਉਹਨਾਂ ਦਾ ਕੋਈ ਅਪਰਾਧ ਹੁੰਦਾ, ਤਾਂ ਉਹ ਹੋ ਜਾਂਦਾ ਚਾਈਲਡ ਐਂਡ ਅਡੋਲਸੈਂਟ ਲੇਬਰ ਐਕਟ ਜਾਂ ਇਮੋਰਲ ਟ੍ਰੈਫਿਕਿੰਗ ਪ੍ਰੀਵੈਂਸ਼ਨ ਐਕਟ, ਸੋ ਹਰ ਕੇਸ ਵੱਖਰਾ ਹੁੰਦਾ। ਅਗਰ ਉਹ ਕਿਸੇ ਵੀ ਤਰੀਕੇ ਦੇ ਇਹਦੇ ਵਿੱਚ ਇਨਵੋਲਵਮੈਂਟ ਹੁੰਦੀ ਹੈ, ਤਾਂ ਉਸ ਤਰੀਕੇ ਨਾਲ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ, ਔਰ ਇਨਸ਼ੋਰ ਕੀਤਾ ਜਾਂਦਾ ਹੈ ਕਿ ਬੱਚੇ ਜਿੱਥੋਂ ਆਏ ਨੇ, ਬੱਚਿਆਂ ਦੇ ਜਿੱਥੇ ਬਾਇਓਲੋਜੀਕਲ ਪੇਰੈਂਟਸ ਨੇ, ਉੱਥੇ ਬੱਚਿਆਂ ਨੂੰ ਸਪੁਰਦ ਕੀਤਾ ਜਾਵੇ, ਉਹਨਾਂ ਦੀ ਰੀਹੈਬਿਲਿਟੇਸ਼ਨ ਕਰਵਾਈ ਜਾਵੇ। ਸੋ ਇਹ ਇਸ ਤਰੀਕੇ ਦੇ ਸਾਡੇ ਵਿਭਾਗ ਵੱਲੋਂ ਉਪਰਾਲੇ ਕੀਤੇ ਜਾਂਦੇ ਨੇ ਬੱਚਿਆਂ ਦੇ ਰਿਗਾਰਡਿੰਗ।
2: ਠੀਕ ਹੈ ਜੀ। ਰਵਨੀਤ ਕੌਰ ਜੀ, ਅਖੀਰ ਵਿੱਚ ਬੱਚਿਆਂ ਲਈ ਅਤੇ ਔਰਤਾਂ ਲਈ ਜਾਰੀ ਕੀਤੀ ਹੈਲਪਲਾਈਨ ਨੰਬਰ ਸਾਡੇ ਨਾਲ ਸਾਂਝੀ ਕਰ ਦੋ ਜੀ।
3: ਹਾਂਜੀ, ਅਗਰ ਕਿਸੇ ਵੀ ਨੂੰ ਐਵੇਂ ਲੱਗਦਾ ਹੈ ਕਿ ਬੱਚਾ ਟ੍ਰੈਫਿਕਿੰਗ ਦਾ ਸ਼ਿਕਾਰ ਹੈ ਜਾਂ ਕਿਸੇ ਤਰੀਕੇ ਦੀ ਵੀ ਬੱਚੇ ਨੂੰ ਹੈਲਪ ਦੀ ਜ਼ਰੂਰਤ ਹੈ, ਤਾਂ ਉਹ ਸਾਡੇ ਡਿਪਾਰਟਮੈਂਟ ਦਾ ਟੋਲ ਫ੍ਰੀ ਨੰਬਰ 1098 ਚਾਈਲਡ ਹੈਲਪਲਾਈਨ ਨੰਬਰ ਜਿਹੜਾ 24 ਘੰਟੇ ਉਪਲਬਧ ਹੈ, ਤਾਂ ਉਹਤੇ ਕਾਲ ਕਰ ਸਕਦੇ ਨੇ। ਔਰ ਅਗਰ ਕੋਈ ਇਸਤਰੀਆਂ ਦੇ ਰਿਲੇਟਡ ਵੀ ਅਗਰ ਕਿਸੇ ਨੂੰ ਇਸ ਤਰੀਕੇ ਦਾ ਕੋਈ ਮਸਲਾ ਸਾਹਮਣੇ ਆਉਂਦਾ ਹੈ, ਤਾਂ 181 ਤੇ ਵੀ ਜਿਹੜੇ ਸਰੋਤੇ ਨੇ ਉਹ ਕਾਲ ਕਰਕੇ ਆਪਦੀ ਕੰਪਲੇਂਟ ਰਜਿਸਟਰ ਕਰਾ ਸਕਦੇ ਨੇ।

0: ਇਹਨਾਂ ਸਾਰਿਆਂ ਦੇ ਵਿੱਚ ਹੀ ਜਿਹੜਾ ਕਾਲਰ ਹੁੰਦਾ ਉਹਦੀ ਸੂਚਨਾ ਗੁਪਤ ਰੱਖੀ ਜਾਂਦੀ ਹੈ। ਸੋ ਕਾਲਰ ਇਹਦੇ ਵਿੱਚ ਜਾ ਕੇ ਆਪਣੀ ਕੰਪਲੇਂਟ ਰਜਿਸਟਰ ਕਰਾ ਸਕਦੇ ਆ ਅਗਰ ਉਹਨਾਂ ਦੇ ਸਾਹਮਣੇ ਕੋਈ ਇਸ ਤਰੀਕੇ ਦਾ ਕੇਸ ਆਉਂਦਾ।
1: ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਰਮਨੀਤ ਕੌਰ ਜੀ।
0: ਸ਼ੁਕਰੀਆ ਜੀ।
2: ਤੇ ਦੋਸਤੋ, ਇਹ ਸੀ ਸਾਡੇ ਅੱਜ ਦੇ ਵਿਸ਼ੇਸ਼ ਦਿਵਸ ਬਾਰੇ ਜਾਣਕਾਰੀ, ਤੇ ਹੁਣ ਆਪਾਂ ਇੱਕ ਪ੍ਰੇਰਣਾਦਾਇਕ ਕਹਾਣੀ ਸੁਣਾਂਗੇ ਜਿਸ ਦਾ ਟਾਈਟਲ ਬਾਜ਼ੀ ਉਡਾਨ। ਦੋਸਤੋ, ਇੱਕ ਵਾਰ ਇੱਕ ਕਿਸਾਨ ਨੂੰ ਖੇਤ ਵਿੱਚ ਬਾਜ਼ ਦਾ ਇੱਕ ਛੋਟਾ ਜਿਹਾ ਬੱਚਾ ਮਿਲਿਆ, ਤੇ ਕਿਸਾਨ ਉਸ ਬਾਜ਼ ਨੂੰ ਆਪਣੇ ਘਰ ਲੈ ਆਇਆ ਤੇ ਮੁਰਗੀਆਂ ਦੇ ਨਾਲ ਪਾਲਣਾ ਸ਼ੁਰੂ ਕਰ ਦਿੱਤਾ। ਸਮਾਂ ਬੀਤਦਾ ਰਿਹਾ, ਬਾਜ਼ ਦਾ ਬੱਚਾ ਵੱਡਾ ਹੋ ਗਿਆ, ਪਰ ਉਹ ਆਪਣੇ ਆਪ ਮੁਰਗੀ ਹੀ ਸਮਝਦਾ ਰਿਹਾ। ਉਹ ਮੁਰਗੀਆਂ ਵਾਂਗ ਦਾਣਾ ਚੁਗਦਾ, ਥੋੜਾ ਜਿਹਾ ਉੱਡਦਾ ਤੇ ਫਿਰ ਵਾਪਸ ਧਰਤੀ ਤੇ ਆ ਜਾਂਦਾ। ਇੱਕ ਦਿਨ ਇੱਕ ਬਜ਼ੁਰਗ ਉੱਥੇ ਆਇਆ, ਉਸਨੇ ਕਿਹਾ, ਇਹ ਮੁਰਗੀ ਨਹੀਂ ਬਾਜ਼ ਹੈ, ਇਸਦੀ ਥਾਂ ਅਸਮਾਨ ਵਿੱਚ ਹੈ। ਤੇ ਕਿਸਾਨ ਨੇ ਕਿਹਾ, ਨਹੀਂ, ਇਹ ਤਾਂ ਮੁਰਗੀਆਂ ਵਾਂਗ ਹੀ ਰਹਿੰਦਾ ਹੈ। ਤੇ ਇੱਕ ਦਿਨ ਬਜ਼ੁਰਗ ਨੇ ਬਾਜ਼ ਨੂੰ ਇੱਕ ਉੱਚੀ ਪਹਾੜੀ ਤੇ ਲੈ ਗਿਆ। ਉਸਨੇ ਬਾਜ਼ ਨੂੰ ਅਸਮਾਨ ਵੱਲ ਵੇਖਣ ਲਈ ਕਿਹਾ। ਜਦੋਂ ਬਾਜ਼ ਨੇ ਖੁੱਲਾ ਅਸਮਾਨ ਤੇ ਉੱਚੀ ਉਡਾਨ ਭਰਦੇ ਹੋਏ ਹੋਰ ਬਾਜ਼ ਵੇਖੇ ਤਾਂ ਉਸਦੇ ਅੰਦਰ ਲੁਕਿਆ ਹੌਸਲਾ ਜਾਗ ਗਿਆ। ਉਸਨੇ ਆਪਣੇ ਪਰ ਖੋਲੇ ਅਤੇ ਇੱਕ ਲੰਮੀ ਜਿਹੀ ਉਡਾਨ ਭਰੀ। ਉਸ ਦਿਨ ਤੋਂ ਉਹ ਕਦੇ ਵੀ ਮੁਰਗੀਆਂ ਵਾਂਗ ਨਹੀਂ ਰਿਹਾ। ਤੇ ਦੋਸਤੋ, ਇਸ ਕਹਾਣੀ ਦਾ ਮੋਰਲ ਜਾਂ ਸਿੱਟਾ ਇਹ ਹੈ ਕਿ ਅਕਸਰ ਨੌਜਵਾਨ ਆਪਣੀ ਅਸਲੀ ਸਮਰੱਥਾ ਨੂੰ ਨਹੀਂ ਪਛਾਣਦੇ। ਉਹ ਦੂਜਿਆਂ ਦੀਆਂ ਗੱਲਾਂ, ਡਰ, ਆਲਸ ਜਾਂ ਅਸਫਲਤਾਵਾਂ ਕਰਕੇ ਆਪਣੇ ਸੁਪਨਿਆਂ ਨੂੰ ਛੋਟਾ ਕਰ ਲੈਂਦੇ ਹਨ, ਪਰ ਜਦੋਂ ਉਹ ਆਪਣੇ ਉੱਤੇ ਵਿਸ਼ਵਾਸ ਕਰਦੇ ਹਨ, ਮਿਹਨਤ ਕਰਦੇ ਹਨ ਤੇ ਸਹੀ ਦਿਸ਼ਾ ਵਿੱਚ ਅੱਗੇ ਵਧਦੇ ਹਨ, ਤਾਂ ਉਹ ਵੀ ਬਾਜ ਵਾਂਗ ਉੱਚੀਆਂ ਉਡਾਨਾਂ ਭਰ ਸਕਦੇ ਹਨ। ਤੇ ਦੋਸਤੋ, ਯਾਦ ਰੱਖੋ, ਹਾਲਾਤ ਤੁਹਾਡੀ ਪਹਿਚਾਣ ਨਹੀਂ ਬਣਾਉਂਦੇ, ਤੁਹਾਡੀ ਸੋਚ ਤੇ ਤੁਹਾਡੀ ਮਿਹਨਤ ਤੁਹਾਡੀ ਪਹਿਚਾਣ ਬਣਾਉਂਦੀ ਹੈ। ਇਸ ਲਈ ਆਪਣੇ ਸੁਪਨਿਆਂ ਤੇ ਕਦੇ ਪਿੱਛੇ ਨਾ ਹਟੋ। ਹਰ ਦਿਨ ਕੁਝ ਨਵਾਂ ਸਿੱਖੋ, ਮਿਹਨਤ ਕਰੋ ਤੇ ਆਪਣੇ ਆਪ ਤੇ ਭਰੋਸਾ ਰੱਖੋ। ਇੱਕ ਦਿਨ ਸਫਲਤਾ ਤੁਹਾਡੇ ਕਦਮ ਜ਼ਰੂਰ ਚੁੰਮੇਗੀ।
3: ਤੇ ਦੋਸਤੋ, ਪ੍ਰੋਗਰਾਮ ਦਾ ਵੇਲਾ ਇੱਥੇ ਸਮਾਪਤ ਹੁੰਦਾ ਹੈ। ਮੈਨੂੰ ਯਾਨੀ ਕਿ ਨਿਸ਼ਾਂਤ ਕੁਮਾਰ ਨੂੰ,
1: ਮੈਨੂੰ ਮਿਨਾਜ਼ ਅਖਤਰ ਨੂੰ
3: ਦਿਓ ਆਗਿਆ। ਜੈ ਹਿੰਦ
4: ਜੀ। ਦੋਸਤੋ, ਤੁਸੀਂ ਸੁਣ ਰਹੇ ਸੀ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵਾਣੀ, ਅਤੇ ਇਸ ਵਿੱਚ ਤੁਸੀਂ ਅੱਜ ਸੁਣਿਆ ਮਿਨਾਜ਼ ਅਖਤਰ ਅਤੇ ਨਿਸ਼ਾਂਤ ਕੁਮਾਰ ਨੂੰ। ਮੈਂ ਮਨਦੀਪ ਕੋਟਲੀ, ਪ੍ਰੋਗਰਾਮ ਯੁਵਾਣੀ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਪਿਆਰੇ ਦੋਸਤੋ, ਮੈਂ ਅੱਜ ਤੁਹਾਨੂੰ ਜੋ ਬਰਸਾਤੀ ਮੌਸਮ ਚੱਲ ਰਿਹਾ ਹੈ, ਇਸ ਵਿੱਚ ਸਾਵਧਾਨੀ ਕਿਵੇਂ ਵਰਤਣੀ ਹੈ, ਇਸ ਬਾਰੇ ਦੱਸਦਾ ਹਾਂ। ਦੋਸਤੋ, ਸਾਡੇ ਵਿੱਚੋਂ ਬਹੁਤ ਸਾਰੇ ਨੌਜਵਾਨ ਮੀਂਹ ਵਿੱਚ ਗੱਡੀ ਚਲਾਉਣਾ ਪਸੰਦ ਕਰਦੇ ਹਨ, ਲੇਕਿਨ ਬਰਸਾਤ ਵਿੱਚ ਸੜਕਾਂ 'ਤੇ ਸਫ਼ਰ ਕਰਨਾ ਥੋੜ੍ਹਾ ਖਤਰਨਾਕ ਹੋ ਸਕਦਾ ਹੈ। ਇਸ ਤੋਂ ਬਚਣ ਲਈ ਸਭ ਤੋਂ ਪਹਿਲਾਂ ਆਪਣੇ ਕਾਰ ਦੇ ਵਾਈਪਰ, ਬ੍ਰੇਕਾਂ ਅਤੇ ਟਾਇਰ ਦੀ ਜਾਂਚ ਜ਼ਰੂਰ ਕਰ ਲਓ। ਅਤੇ ਤੁਹਾਨੂੰ ਪਤਾ ਹੈ ਕਿ ਮੀਂਹ ਵਿੱਚ ਸੜਕਾਂ 'ਤੇ ਫਿਸਲਣ ਹੋ ਜਾਂਦੀ ਹੈ, ਜਿਸ ਨੂੰ ਹਾਈਡਰੋਪਲੇਨਿੰਗ ਕਿਹਾ ਜਾਂਦਾ ਹੈਗਾ। ਇਸ ਲਈ ਗੱਡੀ ਦੀ ਰਫ਼ਤਾਰ ਹਮੇਸ਼ਾ ਹੌਲੀ ਰੱਖੋ। ਤੁਸੀਂ ਬਰਸਾਤ ਦੇ ਦਿਨਾਂ ਵਿੱਚ ਅਗਲੀ ਗੱਡੀ ਨਾਲੋਂ ਆਮ ਦਿਨਾਂ ਨਾਲੋਂ ਵੱਧ ਦੂਰੀ ਬਣਾਓ, ਤਾਂ ਜੋ ਅਚਾਨਕ ਬ੍ਰੇਕਾਂ ਲਗਾਉਣ 'ਤੇ ਹਾਦਸਾ ਨਾ ਹੋਵੇ। ਭਾਰੀ ਮੀਂਹ ਵਿੱਚ ਤੁਹਾਨੂੰ ਪਤਾ ਹੈ ਕਿ ਦ੍ਰਿਸ਼ਟੀ ਜਿਹੜਾ ਦੋਸ਼ ਹੋ ਜਾਂਦਾ, ਵਿਜੀਬਿਲਿਟੀ ਘੱਟ ਜਾਂਦੀ ਹੈ। ਇਸ ਲਈ ਆਪਣੀਆਂ ਹੈੱਡਲਾਈਟਾਂ ਜਾਂ ਫੋਗ ਲਾਈਟਾਂ ਔਨ ਰੱਖੋ। ਹੈਜ਼ਰਡ ਲਾਈਟਾਂ, ਜਿਨ੍ਹਾਂ ਨੂੰ ਚਾਰੇ ਇੰਡੀਕੇਟਰ ਕਹਿੰਦੇ ਨੇ, ਚੱਲਦੀ ਗੱਡੀ ਵਿੱਚ ਬਿਨਾਂ ਵਜ੍ਹਾ ਨਾ ਚਲਾਓ, ਇਹ ਸਿਰਫ ਐਮਰਜੈਂਸੀ ਲਈ ਹੁੰਦੀਆਂ ਹਨ। ਪਾਣੀ ਭਰੇ ਖੱਡਿਆਂ ਤੋਂ ਬਚੋ ਅਤੇ ਟ੍ਰੈਫਿਕ ਸਿਗਨਲ ਦੀ ਪੂਰੀ ਪਾਲਣਾ ਕਰੋ। ਇਸ ਤੋਂ ਇਲਾਵਾ ਗੱਲ ਕਰੀਏ ਤੁਹਾਡੀ ਸਿਹਤ ਦੀ, ਤਾਂ ਦੋਸਤੋ, ਮੌਨਸੂਨ ਵਿੱਚ ਸਭ ਤੋਂ ਪਹਿਲਾ ਹਮਲਾ ਸਾਡੀ ਪਾਚਨ ਸ਼ਕਤੀ 'ਤੇ ਹੁੰਦਾ ਹੈ। ਬਾਹਰ ਦਾ ਮੌਸਮ ਦੇਖ ਕੇ ਮਨ ਕਰਦਾ ਹੈ ਕਿ ਰੇਹੜੀ ਤੋਂ ਸਮੋਸੇ, ਬਰਗਰ ਜਾਂ ਗੋਲ ਗੱਪੇ ਖਾਧੇ ਜਾਣ, ਪਰ ਦੋਸਤੋ, ਬਰਸਾਤ ਦੇ ਦਿਨਾਂ ਵਿੱਚ ਨਾ ਹਵਾ ਵਿੱਚ ਨਮੀ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਨਾਲ ਬੈਕਟੀਰੀਆ ਅਤੇ ਫੰਗਸ ਬਹੁਤ ਤੇਜ਼ੀ ਨਾਲ ਵੱਧਦੇ ਨੇ। ਖੁੱਲ੍ਹੇ ਵਿੱਚ ਵਿਕਣ ਵਾਲਾ ਜੰਕ ਫੂਡ ਅਤੇ ਦੂਸ਼ਿਤ ਪਾਣੀ ਡਾਇਰੀਆ, ਫੂਡ ਪੋਇਜ਼ਨਿੰਗ, ਟਾਈਫਾਇਡ ਅਤੇ ਪੀਲੀਆ ਵਰਗੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣਦਾ ਹੈ। ਇਸ ਲਈ ਬਾਹਰਲੇ ਤਲੇ ਭੁੰਨੇ ਅਤੇ ਖੁੱਲ੍ਹੇ ਭੋਜਨ ਤੋਂ ਪਰਹੇਜ਼ ਕਰੋ। ਘਰ ਦਾ ਬਣਿਆ ਸਾਫ਼ ਸੁਥਰਾ ਖਾਣਾ ਖਾਓ। ਹਰੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਵਰਤੋ ਅਤੇ ਹਮੇਸ਼ਾ ਉਬਾਲ ਕੇ ਜਾਂ ਫਿਲਟਰ ਕੀਤਾ ਪਾਣੀ ਹੀ ਪੀਓ। ਬਰਸਾਤ ਵਿੱਚ ਥਾਂ ਥਾਂ ਖੜ੍ਹਾ ਪਾਣੀ ਮੱਛਰਾਂ ਦਾ ਗੜ੍ਹ ਬਣ ਜਾਂਦਾ ਹੈ। ਇਸ ਨਾਲ ਡੇਂਗੂ, ਮਲੇਰੀਆ ਅਤੇ ਚਿਕਨਗੁਣੀਆਂ ਵਰਗੀਆਂ ਬਿਮਾਰੀਆਂ ਫੈਲਦੀਆਂ ਹਨ। ਆਪਣੇ ਘਰਾਂ ਦੇ ਆਲੇ ਦੁਆਲੇ ਕੂਲਰਾਂ ਵਿੱਚ ਜਾਂ ਗਮਲਿਆਂ ਵਿੱਚ ਪਾਣੀ ਇਕੱਠਾ ਨਾ ਹੋਣ ਦਿਓ। ਪੂਰੀਆਂ ਬਾਹਾਂ ਦੇ ਕੱਪੜੇ ਪਾਓ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕਰੋ। ਜੇਕਰ ਬੁਖਾਰ ਜਾਂ ਸਰੀਰ ਵਿੱਚ ਦਰਦ ਹੋਵੇ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ। ਘਰ ਦੇ ਵਿੱਚ ਹੀ ਓੜ ਪੋੜ ਨਾ ਕਰਨ ਬੈਠ ਜਿਓ ਕਿਤੇ। ਅੱਜ ਦਾ ਦੌਰ ਤਕਨੋਲੋਜੀ ਦਾ ਦੌਰ ਹੈ ਅਤੇ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਆਪਣੇ ਸਮਾਰਟਫੋਨ ਦੀ ਵਰਤੋਂ ਜ਼ਰੂਰ ਕਰੋ। ਹੁਣ ਤਾਂ ਸਾਰਿਆਂ ਕੋਲ ਸਮਾਰਟਫੋਨ ਹੁੰਦੇ ਨੇ। ਮੌਸਮ ਵਿਭਾਗ ਦੀ ਮੌਸਮ ਐਪ ਜਾਂ ਵੈਦਰ ਚੈਨਲਾਂ ਵਰਗੀਆਂ ਕਈ ਹੋਰ ਵੀ ਐਪਸ ਨੇ ਜੋ ਤੁਹਾਨੂੰ ਪਲ ਪਲ ਦੀ ਜਾਣਕਾਰੀ ਦਿੰਦੀਆਂ ਨੇ। ਇਹ ਐਪਸ ਤੁਹਾਨੂੰ ਪਹਿਲਾਂ ਹੀ ਦੱਸ ਦਿੰਦੀਆਂ ਹਨ ਕਿ ਤੁਹਾਡੇ ਇਲਾਕੇ ਵਿੱਚ ਭਾਰੀ ਮੀਂਹ ਜਾਂ ਤੂਫਾਨ ਜਾਂ ਬਿਜਲੀ ਗਰਜਣ ਦੀ ਸੰਭਾਵਨਾ ਹੈ। ਇਹਨਾਂ ਦੀ ਵਰਤੋਂ

0: ਕਰੋ ਅਤੇ ਤੁਸੀਂ ਆਪਣੇ ਆਪ ਨੂੰ ਸੁਚਾਰੂ ਸਫ਼ਰ ਦਾ ਪਲੈਨ ਬਣਾ ਕੇ ਤੋਰ ਸਕਦੇ ਹੋ। ਦੋਸਤੋ, ਮੌਨਸੂਨ ਦਾ ਪੂਰਾ ਆਨੰਦ ਲਓ, ਪਰ ਆਪਣੀ ਸਿਹਤ ਅਤੇ ਸੁਰੱਖਿਆ ਦੀ ਕੀਮਤ 'ਤੇ ਨਹੀਂ। ਸਮਝਦਾਰ ਬਣੋ, ਸਾਵਧਾਨੀ ਵਰਤੋ, ਨਿਯਮਾਂ ਦੀ ਪਾਲਣਾ ਕਰੋ ਅਤੇ ਇਸ ਖੂਬਸੂਰਤ ਮੌਸਮ ਦਾ ਮਜ਼ਾ ਲਓ। ਅੱਜ ਦੇ ਯੁਵਾਣੀ ਪ੍ਰੋਗਰਾਮ ਵਿੱਚ ਫਿਲਹਾਲ ਇੰਨਾ ਹੀ। ਮੈਨੂੰ ਦਿਓ ਇਜਾਜ਼ਤ, ਨਮਸਕਾਰ।
1: एक प्रकार से पीएम जय अब गरीबों की जय बन गई है।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਾਣੀ, ਜਿਸ ਦੇ ਸੰਚਾਲਕ ਸਨ ਮਿਨਾਜ਼ ਅਖਤਰ ਅਤੇ ਨਿਸ਼ਾਂਤ ਕੁਮਾਰ। ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਮਾਂ ਏ 6:59 ਅਤੇ 52 ਸੈਕਿੰਡ। ਆਓ ਸੁਣਦੇ ਹਾਂ ਤੁਹਾਡਾ ਪਸੰਦੀਦਾ ਲਾਈਵ ਫੋਨ ਇਨ ਪ੍ਰੋਗਰਾਮ ਸ਼ਾਮ ਸੁਹਾਨੀ।

0: विधिक सेवा प्राधिकरण अधिनियम 1987 की धारा 12 के तहत पात्र नागरिक निशुल्क कानूनी सहायता न्याय बंधु मोबाइल ऐप और www.probono-toj.in से प्राप्त कर सकते हैं।
1: You had been listening to a talk on India's new labor codes by Dr. Pradeep Kumar Jena, Director, Ministry of Labor and Employment. This talk was part of a webinar conducted by the Department of Justice.
2: ਪ੍ਰੋਗਰਾਮ ਸ਼ਾਮ ਸਵਾਨੀ ਵਿੱਚ ਤੁਸੀਂ ਸੁਣ ਰਹੇ ਸੀ ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਨਿਆਂ ਵਿਭਾਗ ਵੱਲੋਂ ਪ੍ਰਯੋਜਿਤ ਪ੍ਰੋਗਰਾਮ ਦੀ ਤੀਜੀ ਕਿਸ਼ਤ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ 7:15। ਹੁਣ ਵੇਲਾ ਹੋ ਗਿਆ ਤੁਹਾਡੀਆਂ ਫੋਨ ਕਾਲਾਂ 'ਤੇ ਆਧਾਰਿਤ ਪਸੰਦੀਦਾ ਗੀਤ ਸੁਣਨ ਦਾ, ਜਿਸ ਵਿੱਚ ਤੁਸੀਂ ਪੰਜਾਬੀ, ਹਿੰਦੀ, ਫਿਲਮੀ ਅਤੇ ਗੈਰ ਫਿਲਮੀ ਗੀਤਾਂ ਦੀ ਫਰਮਾਇਸ਼ ਕਰ ਸਕਦੇ ਹੋ, ਜਿਸ ਲਈ ਤੁਸੀਂ ਮਿਲਾ ਸਕਦੇ ਹੋ ਸਾਡੇ ਸਟੂਡੀਓ ਦਾ ਨੰਬਰ। ਹਾਂਜੀ, ਨੰਬਰ ਨੋਟ ਕਰ ਲਓ, 0164-2240-331। ਅਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਡੇ ਵਿਚਾਰ ਜਾਣਨ ਲਈ ਇੱਕ ਵਿਸ਼ਾ ਵੀ ਲੈ ਕੇ ਆਏ ਹਾਂ। ਜੀ ਹਾਂ, ਵਿਸ਼ਾ ਹੈ ਅੱਜ ਦੇ ਸਮੇਂ ਵਿਆਹਾਂ 'ਤੇ ਹੁੰਦੇ ਲੋੜੋਂ ਵੱਧ ਖਰਚੇ। ਤੁਸੀਂ ਇਸ ਬਾਰੇ ਆਪਣੇ ਵਿਚਾਰ ਦੇ ਸਕਦੇ ਹੋ, ਅਤੇ ਜਿੰਨਾ ਚਿਰ ਸਾਨੂੰ ਫੋਨ ਕਾਲ ਆਉਂਦੀ ਹੈ ਅਸੀਂ ਸੁਣਦੇ ਹਾਂ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਇਹ ਗੀਤ।

0: ਹਾਂਜੀ, ਬਾਬੇ ਭੰਗੜਾ ਪਾਉਂਦੇ ਨੇ ਅਤੇ ਭੰਗੜਾ ਪਾਉਂਦੇ ਨੇਗੇ ਬਾਬੇ ਜ਼ਿਆਦਾ ਜਦੋਂ ਖੁਸ਼ ਹੁੰਦੇ ਨੇ ਜਾਂ ਵਿਆਹਾਂ ਸ਼ਾਦੀਆਂ ਦੇ ਵਿੱਚ। ਅਤੇ ਜਿਵੇਂ ਸਾਡਾ ਅੱਜ ਦਾ ਵਿਸ਼ਾ ਸੀ ਕਿ ਅੱਜ ਦੇ ਸਮੇਂ ਵਿਆਹਾਂ 'ਤੇ ਹੁੰਦੇ ਲੋੜੋਂ ਵੱਧ ਖਰਚੇ, ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਪਹਿਲੇ ਕਾਲਰ, ਦੇਖਦੇ ਹਾਂ ਜੀ ਕੌਣ ਨੇ। ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ
1: ਹੈਲੋ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਬਾਈ ਸੁਖਰਾਜ ਸਿੰਘ ਜੀ, ਕਿੱਧਰ ਚਲੇ ਗਏ ਸੀ? ਆਵਾਜ਼ ਆਉਣੋਂ ਹਟ ਗਈ ਤੁਹਾਡੀ।
1: ਬਾਜ ਜੀ ਹਟ ਗਈ ਜੀ।
0: ਹਾਂਜੀ ਹਾਂਜੀ,
1: ਹੁਣ ਤਾਂ ਆ ਗਈ ਜੀ।
0: ਹਾਂਜੀ ਆ ਗਈ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ
1: ਸਵਾਗਤ ਜੀ।
0: ਪਹਿਲਾਂ ਗੀਤ ਦੱਸ ਦਿਓ, ਕਿਹੜਾ ਸੁਣੋਗੇ?
1: ਜਿੰਦੇ ਮੇਰੀਏ।
0: ਅੱਜ ਐਵੇਂ ਨੇ ਜਿੰਦੇ ਮੇਰੀਏ ਸੁਣਾ ਦਿੰਦੇ ਹਾਂ ਜੀ। ਹੋਰ ਸੁਣਾਓ, ਮੌਸਮ ਦਾ ਕੀ ਹਾਲ ਆ?
1: ਮੌਸਮ ਠੀਕ ਠਾਕ ਜੀ, ਵਧੀਆ ਜੀ। ਮੀਂਹ ਨੀ ਪਾਇਆ ਜੀ,
0: ਬਦਲਵਾਈ ਜੀ ਹੋਈ ਪਈ ਆ। ਜਿੱਥੇ ਪਾ ਜਾਂਦਾ ਉੱਥੇ ਪਾ ਜਾਂਦਾ, ਨਹੀਂ ਵੱਟ ਨਾਲ ਵੱਟ ਛੱਡ ਜਾਂਦਾ, ਹਨਾ ਐਵੇਂ ਚੱਲੀ ਜਾਂਦਾ ਹੈਗਾ।
1: ਝੋਨੇ ਵਧੀਆ ਹੋ ਜਾਂਦੇ ਜੀ, ਗੱਲ ਕਰਾਂ
0: ਵਧੀਆ ਹੋ ਜਾਂਦੇ, ਉਮਰ ਦੇ ਕਾਫੀ ਪੜਾ ਹੰਢਾ ਚੁੱਕੇ ਹੋਗੇ। ਤੇ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈਗਾ ਵੀ ਅੱਜ ਦੇ ਸਮੇਂ ਵਿੱਚ ਵਿਆਹਾਂ ਤੇ ਹੁੰਦੇ ਲੋੜੋਂ ਵੱਧ ਖਰਚੇ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ?
1: ਵਿਆਹ ਦਾ ਜਿਹੜੀਆਂ ਚੁੰਨੀ ਚੜਾਵਾ ਵੀ ਹੋ ਜਾਂਦਾ, ਜਿਵੇਂ ਚੁੰਨੀ ਚੜਾਵਾ ਕਰਕੇ ਨੀ ਵੀ ਮਤਲਬ ਵਿਆਹ ਬਚ ਜਾਂਦਾ।
0: ਹਾਂ, ਚੁੰਨੀ ਚੜਾਵਾ ਵੀ ਹੋ ਜਾਂਦਾ ਹੈਗਾ।
1: ਹਾਂ, ਤੇ ਜੇ 10-15 ਲੱਖ ਰੁਪਇਆ ਲਾ ਦੇ ਗਏ ਜਾਂ 20-20 ਲੱਖ ਰੁਪਇਆ ਲਾ ਦੇ ਗਏ, ਉਹ ਵੀ ਵਿਆਹ ਹੀ ਵੱਜੂਗਾ।
0: ਉਹ ਵੀ ਵਿਆਹ ਵੱਜੂਗਾ ਤੇ ਲੋਕ ਦੂਜੇ ਦਿਨ ਭੁੱਲ ਵੀ ਜਾਂਦੇ ਨੇ, ਹਨਾ।
1: ਹਾਂ, ਤੇ ਜਮੀਨਾਂ ਗਹਿਣੇ ਕਰਕੇ ਜਾਂ ਬੈ ਕਰਕੇ ਲਾਈ ਜਾਂਦੇ ਨੇ, ਕੋਈ ਦਮ ਵਾਲੀ ਗੱਲ ਨੀ।
0: ਕੋਈ ਦਮ ਵਾਲੀ ਗੱਲ ਨੀ, ਇਹ
1: ਆਪਾਂ ਸਾਰੇ ਸੋਚ ਗਏ। ਜੇ ਸਾਰੇ ਸੋਚਣ ਵਾਲੀ ਗੱਲ ਆ, ਜਿਵੇਂ ਹੁਣ ਮੰਨ ਕੇ ਚੱਲ, ਜੇ ਕੁੜੀ ਮੁੰਡਾ ਵੀ ਹੈਗਾ ਮੰਨ ਕੇ ਚੱਲ, ਆਪਾਂ ਦਾਜ ਲੈਂਦੇ ਹਾਂ, ਦਾਜ ਦੇਣਾ ਵੀ ਪਊਗਾ ਨਾ।
0: ਹਾਂਜੀ, ਦਾਜ ਦੇਣਾ ਵੀ ਪਊਗਾ, ਬਿਲਕੁਲ ਤੁਹਾਡੀ ਗੱਲ ਸਹੀ ਹੈਗੀ। ਜੇ ਅਸੀਂ ਦਾਜ ਲਵਾਂਗੇ ਤਾਂ ਸਾਨੂੰ ਦਾਜ ਦੇਣਾ ਵੀ ਪਊਗਾ, ਇਸ ਲਈ ਸਾਨੂੰ ਇਹ ਦਾਜ ਦੀ ਪ੍ਰਥਾ ਨੂੰ ਪਹਿਲੀ ਗੱਲ ਤਾਂ ਖਤਮ ਹੀ ਕਰ ਦੇਣਾ ਚਾਹੀਦਾ ਹੈਗਾ।

0: ਕੀ ਕਰ ਦੇਣਾ ਜੀ
1: ਜਦੋਂ ਮਾਂ ਬਾਪ ਆਪਣੇ ਬੱਚੇ ਨੂੰ ਪੜ੍ਹਾ ਲਿਖਾ ਲੈਂਦੇ ਨੇ ਨਾ, ਤਾਂ ਉਸ ਤੋਂ ਵੱਡਾ ਦਾਜ ਕੋਈ ਹੋਰ ਨਹੀਂ ਹੁੰਦਾ ਗਾ।
0: ਹਾਂਜੀ ਅੱਗੇ ਅੱਗੇ ਜਿਵੇਂ ਬਜ਼ੁਰਗ ਸੀਗੇ ਅੱਗੇ ਬੰਦਾ ਬੰਦਿਆਂ ਨੂੰ ਚਾਹੁੰਦੇ ਸੀਗੇ ਅੱਗੇ
1: ਧੰਨਵਾਦ ਜੀ ਤੁਹਾਡਾ ਤੁਹਾਡੇ ਕੀਮਤੀ ਵਿਚਾਰਾਂ ਦੇ ਲਈ ਤੇ ਸੁਣਦਿਆਂ ਤੁਹਾਡੀ ਪਸੰਦ ਆ ਇਹ ਗੀਤ।

नमस्कार, ये आकाशवाणी है। खबरां देश बुलेटिन नाल मैं चंचल शर्मा। पहला बुलेटिन दिया खास खबरां। संसद ने राष्ट्रीय सम्मान अपमान रोकथाम शोध बिल 2026 पास किया। राज्यसभा च जनतक प्रीख्यावां अनुचित साधना की रोकथाम शोध बिल 2026 ते चर्चा जारी है। सर्वोच्च अदालत ने हाई कोर्ट वालों 2020 के चंडीगढ़ दंगों के एक मामले को रद्द करने के फैसले खिलाफ संबंधित प्रशासन की पटीशन से पंजाब के मुख्यमंत्री आम आदमी पार्टी के होरना आगुआं तों जवाब तलब किया। राष्ट्रीय अनुसूचित जाति कमिशन ने पंजाब के बरनाला च सफाई कर्मचारियों खिलाफ कथित पुलिस ज्यादती संबंधी पंजाब के मुख्य सकत्र ते पुलिस महानिदेशक नूं नोटिस जारी किए। मौसम विभाग वालों पंजाब के वक् वक् जिले च अज ते कल 31 जुलाई नूं भारी मीह पैण बारे ओरेंज ते येलो अलर्ट जारी। नीरज चोपड़ा ने ग्लासगो राष्ट्रमंडल खेडां च मर्दां दे जैवलिन थ्रो मुकाबले दे फाइनल लई क्वालीफाई किया। हुण खबरां विस्थार नाल। संसद ने राष्ट्रीय सम्मान अपमान रोकथाम शोध बिल 2026 पास कर दिता है। ਇਹ ਬਿੱਲ ਰਾਸ਼ਟਰੀ ਸਨਮਾਨ ਅਪਮਾਨ ਰੋਕਥਾਮ ਐਕਟ 1971 ਵਿਚ ਸੋਧ ਲਈ ਲਿਆਂਦਾ ਗਿਆ ਸੀ। ਇਸ ਬਿੱਲ ਦਾ ਉਦੇਸ਼ ਵੰਦੇ ਮਾਤਰਮ ਨੂੰ ਰਾਸ਼ਟਰੀ ਗੀਤ ਜਨਗਣ ਮਨ ਦੇ ਬਰਾਬਰ ਕਾਨੂੰਨੀ ਸੁਰੱਖਿਆ ਪ੍ਰਦਾਨ ਕਰਨਾ ਹੈ। ਇਹਨਾਂ ਅਪਰਾਧਾਂ ਲਈ 3 ਸਾਲ ਤੱਕ ਦੀ ਕੈਦ, ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਨੇ। ਬਿੱਲ ਤੇ ਚਰਚਾ ਦਾ ਜਵਾਬ ਦਿੰਦਿਆਂ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਇਹ ਬਿੱਲ ਸਿਰਫ਼ ਇੱਕ ਕਾਨੂੰਨੀ ਸੋਧ ਨਹੀਂ, ਸਗੋਂ ਇਹ ਭਾਰਤ ਦੇ ਸੱਭਿਆਚਾਰਕ ਵਿਰਸੇ, ਰਾਸ਼ਟਰੀ ਪਛਾਣ ਤੇ ਦੇਸ਼ ਦੇ ਆਜ਼ਾਦੀ ਸੰਘਰਸ਼ ਦੇ ਆਦਰਸ਼ਾਂ ਦੀ ਨੁਮਾਇੰਦਗੀ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਲ 1971 ਵਿਚ ਰਾਸ਼ਟਰੀ ਸਨਮਾਨ ਅਪਮਾਨ ਰੋਕਥਾਮ ਐਕਟ ਰਾਹੀਂ ਰਾਸ਼ਟਰੀ ਗੀਤ ਪ੍ਰਤੀ ਸਨਮਾਨ ਯਕੀਨੀ ਬਣਾਉਣ ਲਈ ਵਿਵਸਥਾਵਾਂ ਕੀਤੀਆਂ ਗਈਆਂ ਸਨ। ਸ੍ਰੀ ਰਾਏ ਨੇ ਕਿਹਾ ਕਿ ਵੰਦੇ ਮਾਤਰਮ ਸਿਰਫ਼ ਇੱਕ ਗੀਤ ਨਹੀਂ, ਸਗੋਂ ਇਹ ਦੇਸ਼ ਦੀ ਆਤਮਾ ਦੀ ਆਵਾਜ਼ ਹੈ। ਉਨ੍ਹਾਂ ਕਿਹਾ ਕਿ ਵੰਦੇ ਮਾਤਰਮ ਗੀਤ ਆਜ਼ਾਦੀ ਘੁਲਾਟੀਆਂ ਲਈ ਪ੍ਰੇਰਣਾ ਦਾ ਸਰੋਤ ਰਿਹਾ। ਗ੍ਰਹਿ ਰਾਜ ਮੰਤਰੀ ਨੇ ਕਿਹਾ ਕਿ ਇਹ ਬਿੱਲ ਏਕਤਾ, ਸਤਿਕਾਰ ਤੇ ਦੇਸ਼ ਦੀ ਆਜ਼ਾਦੀ ਸੰਘਰਸ਼ ਦੀ ਅਮਰ ਵਿਰਾਸਤ ਦੇ ਆਦਰਸ਼ਾਂ ਨੂੰ ਹੋਰ ਮਜ਼ਬੂਤ ਕਰੇਗਾ। ਇਸ ਤੋਂ ਪਹਿਲਾਂ ਚਰਚਾ ਵਿਚ ਹਿੱਸਾ ਲੈਂਦਿਆਂ ਡੀਐਮਕੇ ਮੈਂਬਰ

0: ਕੇ ਕਰਨੀ ਮੁਚੀ ਨੇ ਇਸ ਬਿੱਲ ਦਾ ਵਿਰੋਧ ਕਰਦਿਆਂ ਆਖਿਆ ਕਿ ਇਹ ਦੇਸ਼ ਭਰ ਦੇ ਲੋਕਾਂ ਨੂੰ ਵੰਡਦਾ ਹੈ। ਬਿੱਲ ਦਾ ਸਮਰਥਨ ਕਰਦਿਆਂ ਬੀਜੇਪੀ ਦੇ ਸੰਬਿਤ ਪਾਤਰਾ ਨੇ ਕਿਹਾ ਕਿ ਬਿੱਲ ਬਹੁਤ ਮਹੱਤਵਪੂਰਨ ਹੈ। ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਪਿਛਲੇ ਸਾਲ ਨਵੰਬਰ ਤੋਂ ਰਾਸ਼ਟਰੀ ਗੀਤ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਮਨਾਉਣ ਲਈ 1 ਸਾਲ ਦਾ ਰਾਸ਼ਟਰੀ ਸਮਾਗਮ ਕਰਵਾ ਰਹੀ ਹੈ। ਉਹਨਾਂ ਕਿਹਾ ਕਿ ਇਸ ਬਿੱਲ ਰਾਹੀਂ ਨਰਿੰਦਰ ਮੋਦੀ ਸਰਕਾਰ ਰਾਸ਼ਟਰੀ ਗੀਤ ਨੂੰ ਕਾਨੂੰਨੀ ਸੁਰੱਖਿਆ ਪ੍ਰਦਾਨ ਕਰ ਰਹੀ ਹੈ। ਸ੍ਰੀ ਪਾਤਰਾ ਨੇ ਕਿਹਾ ਕਿ ਡਾਕਟਰ ਰਾਜਿੰਦਰ ਪ੍ਰਸਾਦ ਨੇ ਸੰਵਿਧਾਨ ਸਭਾ ਨੂੰ ਭਰੋਸਾ ਦਵਾਇਆ ਸੀ ਕਿ ਜਨ ਗਣ ਮਨ ਤੇ ਵੰਦੇ ਮਾਤਰਮ ਦੋਵਾਂ ਨੂੰ ਬਰਾਬਰ ਸਨਮਾਨ ਦਿੱਤਾ ਜਾਵੇਗਾ। ਬਿੱਲ ਪਾਸ ਹੋਣ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਭਲਕੇ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਰਾਜ ਸਭਾ ਨੇ ਜਨਤਕ ਪ੍ਰੀਖਿਆਵਾਂ ਅਨੁਚਿਤ ਸਾਧਨਾਂ ਦੀ ਰੋਕਥਾਮ ਸੋਧ ਬਿੱਲ 2026 ਤੇ ਚਰਚਾ ਸ਼ੁਰੂ ਕਰ ਦਿੱਤੀ ਹੈ। ਇਹ ਬਿੱਲ ਕੱਲ ਲੋਕ ਸਭਾ ਵੱਲੋਂ ਪਾਸ ਕਰ ਦਿੱਤਾ ਗਿਆ ਸੀ। ਦੁਪਹਿਰ ਦੇ ਖਾਣੇ ਤੋਂ ਬਾਅਦ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਣ ਤੇ ਅਮਲਾ ਜਨਤਕ ਸ਼ਿਕਾਇਤਾਂ ਤੇ ਪੈਨਸ਼ਨ ਮਾਮਲਿਆਂ ਬਾਰੇ ਰਾਜ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਇਹ ਬਿੱਲ ਪੇਸ਼ ਕੀਤਾ। ਸਭਾਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਇਸ ਬਿੱਲ ਤੇ ਚਰਚਾ ਲਈ 7 ਘੰਟੇ ਦਾ ਸਮਾਂ ਦਿੱਤਾ ਗਿਆ। ਇਸ ਬਿੱਲ ਵਿਚ ਕਈ ਅਹਿਮ ਵਿਵਸਥਾਵਾਂ ਜਿਸ ਵਿਚ 10 ਸਾਲ ਤੱਕ ਦੀ ਕੈਦ, 10 ਕਰੋੜ ਰੁਪਏ ਤੱਕ ਦਾ ਜੁਰਮਾਨਾ ਤੇ ਦੋਸ਼ੀ ਪਾਏ ਜਾਣ ਤੇ ਜਾਇਦਾਦ ਦੀ ਜ਼ਬਤੀ ਵਰਗੀਆਂ ਸਖ਼ਤ ਸਜ਼ਾਵਾਂ ਸ਼ਾਮਲ ਨੇ। ਮਾਮਲਿਆਂ ਦੇ ਤੇਜ਼ੀ ਨਾਲ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਇਸ ਬਿੱਲ ਵਿਚ ਹਰੇਕ ਰਾਜ ਸਰਕਾਰ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਲਈ ਰੋਜ਼ਾਨਾ ਸੁਣਵਾਈ ਵਾਸਤੇ ਵਿਸ਼ੇਸ਼ ਫਾਸਟ ਟ੍ਰੈਕ ਅਦਾਲਤਾਂ ਸਥਾਪਿਤ ਕਰਨ ਦੀ ਵਿਵਸਥਾ ਵੀ ਹੈ। ਬਿੱਲ ਪੇਸ਼ ਕਰਦਿਆਂ ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਦੇਸ਼ ਦੇ ਵਿਦਿਆਰਥੀਆਂ ਤੇ ਨੌਜਵਾਨਾਂ ਦੀ ਭਲਾਈ ਦੀ ਰਾਖੀ ਲਈ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ। ਉਨ੍ਹਾਂ ਦੱਸਿਆ ਕਿ ਨਵੇਂ ਕਾਨੂੰਨ ਤਹਿਤ ਜਾਂਚ 2 ਮਹੀਨਿਆਂ ਦੇ ਅੰਦਰ ਅੰਦਰ ਪੂਰੀ ਕਰਨੀ ਲਾਜ਼ਮੀ ਹੋਏਗੀ ਤੇ ਚਾਰਜਸ਼ੀਟ ਦਾਖਲ ਹੋਣ ਤੋਂ ਬਾਅਦ 3 ਮਹੀਨਿਆਂ ਦੇ ਅੰਦਰ ਮੁਕੱਦਮਾ ਪੂਰਾ ਕੀਤਾ ਜਾਣਾ ਚਾਹੀਦਾ ਹੈ। ਡਾਕਟਰ ਸਿੰਘ ਨੇ ਕਿਹਾ ਕਿ ਜਨਤਕ ਪ੍ਰੀਖਿਆਵਾਂ ਚ ਅਨੁਚਿਤ ਤਰੀਕਿਆਂ ਦੀ ਵਰਤੋਂ ਤੇ ਪ੍ਰਸ਼ਨ ਪੱਤਰ ਲੀਕ ਹੋਣ ਦੇ ਮਾਮਲਿਆਂ ਪ੍ਰਤੀ ਮੋਦੀ ਸਰਕਾਰ ਦੀ ਬਿਲਕੁਲ ਨਾ ਬਰਦਾਸ਼ਤ ਕਰਨ ਵਾਲੀ ਨੀਤੀ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਬਿੱਲ ਪੇਸ਼ ਕਰਨ ਵਿਚ ਬਿਲਕੁਲ ਵੀ ਦੇਰੀ ਨਹੀਂ ਕੀਤੀ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਕਿਸੇ ਨੂੰ ਵੀ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ।
1: Prime Minister Modi ji lost no time.
2: प्रधानमंत्री मोदी ने बिना समय गवाए घोषणा की है कि छात्रों के भविष्य को खतरे में डालने की अनुमति नहीं दी जाएगी, इसलिए वर्ष 2024 के अधिनियम में संशोधन करने वाला ये विधेयक लाया जा रहा है ताकि इसे अधिक कठोर और प्रभावी बनाया जा सके। यदि इसमें सुधार के लिए कोई सुझाव होंगे तो मैं उनका स्वागत करता हूँ और उन पर विचार करूँगा।
1: आई विल बी टेकिंग नोट।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNEWS ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIRRNEWS ਜਲੰਧਰ। ਸਰਵਉੱਚ ਅਦਾਲਤ ਨੇ ਹਾਈਕੋਰਟ ਵੱਲੋਂ 2020 ਦੇ ਦੰਗਿਆਂ ਦੇ ਇੱਕ ਮਾਮਲੇ ਨੂੰ ਰੱਦ ਕਰਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਚੰਡੀਗੜ੍ਹ ਪ੍ਰਸ਼ਾਸਨ ਦੀ ਪਟੀਸ਼ਨ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਹੋਰਨਾਂ ਨੇਤਾਵਾਂ ਤੋਂ ਜਵਾਬ ਤਲਬ ਕੀਤਾ ਹੈ। ਚੀਫ਼ ਜਸਟਿਸ ਸੂਰਿਆ ਕਾਂਤ, ਜਸਟਿਸ ਜੋਏ ਮਾਲਿਆ ਬਾਗਚੀ ਤੇ ਵੀ ਮੋਹਨ ਦੀ ਬੈਂਚ ਨੇ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਹਰਪਾਲ ਸਿੰਘ ਚੀਮਾ, ਗੁਰਮੀਤ ਸਿੰਘ ਮੇਥੀਅਰ, ਬਲਜਿੰਦਰ ਕੌਰ ਤੇ ਅਮਨ ਅਰੋੜਾ ਸਮੇਤ ਕਈਆਂ ਨੂੰ ਨੋਟਿਸ ਜਾਰੀ ਕੀਤੇ ਨੇ। ਵਧੀਕ ਸੋਲੀਸਿਟਰ ਜਨਰਲ ਐਸ ਵੀ ਰਾਜੂ ਨੇ ਕਿਹਾ ਕਿ ਇਹ ਮਾਮਲਾ ਗੈਰ ਕਾਨੂੰਨੀ ਇਕੱਠ ਦਾ ਸੀ ਤੇ ਇਸ ਵਿਚ ਬਲ ਦੀ ਵਰਤੋਂ ਕੀਤੀ ਗਈ ਸੀ ਜਿਸ ਵਿਚ ਬਿਨਾਂ ਵਾਰੰਟ ਗ੍ਰਿਫ਼ਤਾਰੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਇਸ ਦੇ ਬਾਵਜੂਦ ਹਾਈਕੋਰਟ ਨੇ ਪੂਰੀ ਤਰ੍ਹਾਂ ਗਲਤ ਨਿਰਦੇਸ਼ ਤਹਿਤ ਮਾਮਲਾ ਰੱਦ ਕਰ ਦਿੱਤਾ ਸੀ। ਪੁਲਿਸ ਨੇ ਦੋਸ਼ ਲਗਾਇਆ ਸੀ ਕਿ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਤੇ ਵਾਟਰ ਕੈਨਨ ਦੀ ਵਰਤੋਂ ਕੀਤੇ ਜਾਣ ਤੋਂ ਬਾਅਦ ਪੱਥਰਬਾਜ਼ੀ ਕੀਤੀ ਜਿਸ ਨਾਲ ਪੁਲਿਸ ਦੇ ਕਈ ਮੁਲਾਜ਼ਮ ਜ਼ਖਮੀ ਹੋਏ ਸਨ। ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਪੰਜਾਬ ਦੇ ਬਰਨਾਲਾ ਵਿਚ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਤ ਸਫਾਈ ਕਰਮਚਾਰੀਆਂ ਖਿਲਾਫ਼ ਕਥਿਤ ਪੁਲਿਸ ਜ਼ਿਆਦਤੀ ਸਬੰਧੀ ਪੰਜਾਬ ਦੇ ਮੁੱਖ ਸਕੱਤਰ ਤੇ ਪੁਲਿਸ ਮਹਾਂਨਿਦੇਸ਼ਕ ਨੂੰ ਨੋਟਿਸ ਜਾਰੀ ਕੀਤੇ ਨੇ। ਕਮਿਸ਼ਨ ਨੇ ਦੋਵਾਂ ਅਧਿਕਾਰੀਆਂ ਨੂੰ 7 ਦਿਨਾਂ ਦੇ ਅੰਦਰ ਇਸ ਮਾਮਲੇ 'ਚ ਕਾਰਵਾਈ ਰਿਪੋਰਟ ਪੇਸ਼ ਕਰਨ ਲਈ ਆਖਿਆ। ਬੀਤੇ ਦਿਨੀ ਪੰਜਾਬ ਦੇ ਬਰਨਾਲਾ 'ਚ ਸਫਾਈ ਕਰਮਚਾਰੀਆਂ ਤੇ ਹੋਏ ਕਥਿਤ ਲਾਠੀਚਾਰਜ ਦੇ ਵਿਰੋਧ ਵਿਚ ਅੰਮ੍ਰਿਤਸਰ, ਮੋਹਾਲੀ, ਗੁਰਦਾਸਪੁਰ, ਤਰਨ ਤਾਰਨ ਸਮੇਤ ਪੰਜਾਬ 'ਚ ਕਈ ਥਾਵਾਂ ਤੇ ਸਫਾਈ ਕਰਮਚਾਰੀਆਂ, ਵਾਲਮੀਕਿ ਸਮਾਜ ਤੇ ਵੱਖ ਵੱਖ ਸਮਾਜਿਕ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਅੱਜ ਵੀ ਜਾਰੀ ਰਹੇ। ਸਫਾਈ ਕਰਮਚਾਰੀਆਂ ਨੇ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ 'ਚ ਸ਼ਾਂਤਮਈ ਢੰਗ ਨਾਲ ਧਰਨੇ ਤੇ ਰੋਸ ਪ੍ਰਦਰਸ਼ਨ ਕਰ ਰਹੇ ਨੇ, ਪਰ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਪ੍ਰਤੀ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਸਫਾਈ ਕਰਮਚਾਰੀਆਂ ਨੇ ਜਾਇਜ਼ ਮੰਗਾਂ ਨੂੰ ਜਲਦ ਪੂਰਾ ਕੀਤੇ ਜਾਣ ਦੀ ਮੰਗ ਕੀਤੀ। ਪੰਜਾਬ 'ਚ ਅੱਜ ਤੇ ਬੀਤੀ ਰਾਤ ਵਾਪਰੇ 3 ਵੱਖ ਵੱਖ ਹਾਦਸਿਆਂ 'ਚ 5 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 2 ਗੰਭੀਰ ਰੂਪ 'ਚ ਜ਼ਖਮੀ ਹੋ ਗਏ ਨੇ। ਪਠਾਨਕੋਟ, ਅੰਮ੍ਰਿਤਸਰ, ਰਾਸ਼ਟਰੀ ਸ਼ਾਹਰਾਹ ਤੇ ਸਰਨਾ ਛੋਟੀ ਨਹਿਰ ਨੇੜੇ ਇੱਕ ਟੈਂਕਰ ਵਰਕਸ਼ਾਪ 'ਚ ਮੁਰੰਮਤ ਕਰਵਾਉਣ ਲਈ ਪਹੁੰਚਿਆ। ਇੱਕ ਟੈਂਕਰ 'ਚ ਧਮਾਕਾ ਹੋਣ ਕਾਰਨ ਟੈਂਕਰ ਦੇ ਅੰਦਰ ਕੰਮ ਕਰ ਰਹੇ 2 ਵਿਅਕਤੀਆਂ ਵਿੱਚੋਂ ਇੱਕ ਦੀ ਮੌਤ ਹੋ ਗਈ, ਦੂਜਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਉਧਰ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੇ ਵਾਪਰੇ ਇੱਕ ਸੜਕ ਹਾਦਸੇ 'ਚ ਪੰਜਾਬ ਪੁਲਿਸ ਦੇ ਸੀਨੀਅਰ ਕਾਂਸਟੇਬਲ ਰਣਵੀਰ ਸਿੰਘ ਦੀ ਜਾਨ ਚਲੀ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬਟਾਲਾ ਦੇ ਰਹਿਣ ਵਾਲੇ ਰਣਵੀਰ ਸਿੰਘ ਆਪਣੀ ਡਿਊਟੀ ਖਤਮ ਹੋਣ ਕਰਕੇ ਘਰ ਵਾਪਸ ਜਾ ਰਹੇ ਸਨ। ਮੁੱਢਲੀ ਜਾਣਕਾਰੀ ਮੁਤਾਬਕ ਪੰਜਾਬ ਬੰਦ ਦੇ ਮੱਦੇਨਜ਼ਰ ਭੰਡਾਰੀ ਪੁਲ ਤੇ ਆਵਾਜਾਈ ਰੋਕਣ ਲਈ ਰੱਸਾ ਬੰਨਿਆ ਹੋਇਆ ਸੀ। ਸਕੂਟਰ ਤੇ ਸਵਾਰ ਰਣਵੀਰ ਸਿੰਘ ਨੂੰ ਇਹ ਰੱਸਾ ਨਜ਼ਰ ਨਹੀਂ ਆਇਆ ਤੇ ਤੇਜ਼ੀ ਨਾਲ ਅੱਗੇ ਵਧਦੇ ਹੋਏ ਸਕੂਟਰ ਦਾ ਸੰਤੁਲਨ ਵਿਗੜ ਗਿਆ। ਇਧਰ ਜਲੰਧਰ ਦੇ ਹਾਥੀ 'ਚ ਫਿਲੌਰ ਨੇੜੇ ਅੱਜ ਤੜਕੇ ਵਾਪਰੇ ਇੱਕ ਸੜਕ ਹਾਦਸੇ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸਦੀ ਭੈਣ ਗੰਭੀਰ ਰੂਪ 'ਚ ਜ਼ਖਮੀ ਹੋ ਗਈ।

0: ਨੌਜਵਾਨ ਮੋਟਰਸਾਈਕਲ ਤੇ ਭੈਣ ਨੂੰ ਨਿੱਜੀ ਫੈਕਟਰੀ 'ਚ ਛੱਡਣ ਜਾ ਰਿਹਾ ਸੀ ਜਦੋਂ ਉਹ ਟਰੱਕ ਨਾਲ ਉਸਦੀ ਟੱਕਰ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਧਰ ਫਤਿਹਗੜ੍ਹ ਸਾਹਿਬ 'ਚ ਵੀ ਚੰਡੀਗੜ੍ਹ ਸਰਹੰਦ ਸੜਕ ਤੇ ਬੀਤੀ ਦੀ ਰਾਤ ਕਰੀਬ 12 ਵਜੇ ਪਿੰਡ ਪੀ ਚੈਨ ਨੇੜੇ ਵਾਪਰੇ ਇੱਕ ਹੋਰ ਹਾਦਸੇ 'ਚ ਦੋ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਪਰ ਸਾਡੇ ਪੱਤਰਕਾਰ ਨੇ ਦੱਸਿਆ ਕਿ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਚੰਡੀਗੜ੍ਹ ਵੱਲੋਂ ਆ ਰਹੇ ਇੱਕ ਟਰੱਕ ਨੇ ਸਕੂਟਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਹਾਂ ਵਾਹਨਾਂ ਨੂੰ ਅੱਗ ਲੱਗ ਗਈ। ਹਾਦਸੇ ਵਿੱਚ ਸਕੂਟਰ ਸਵਾਰ ਦੋਵੇਂ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ। ਸੈਰ ਸਪਾਟਾ ਮੰਤਰਾਲੇ ਅਤੇ ਇੰਡੀਗੋ ਨੇ ਬੇਮਿਸਾਲ ਭਾਰਤ ਪਹਿਲ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਮਝੌਤਾ ਪੱਤਰ ਤੇ ਹਸਤਾਖਰ ਕੀਤੇ ਨੇ। ਕੇਂਦਰੀ ਸੱਭਿਆਚਾਰਕ ਤੇ ਸੈਰ ਸਪਾਟਾ ਮੰਤਰੀ ਗੁਰਜਿੰਦਰ ਸਿੰਘ ਸ਼ੇਖਾਵਤ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਭਾਰਤ ਕੋਲ ਇੱਕ ਅਸਾਧਾਰਨ ਸੈਰ ਸਪਾਟਾ ਗਾਥ ਹੈ, ਜਿਸ ਨੂੰ ਸਰਕਾਰ ਤੇ ਇੰਡੀਗੋ ਸਾਂਝੇ ਤੌਰ ਤੇ ਦੁਨੀਆ ਨੂੰ ਦਿਖਾ ਰਹੇ ਨੇ। ਮੌਜੂਦਾ ਮੌਨਸੂਨ ਦੀ ਸਥਿਤੀ ਦੇ ਮੱਦੇਨਜ਼ਰ ਪੰਜਾਬ ਤੇ ਹਰਿਆਣਾ 'ਚ ਅੱਜ ਕਈ ਥਾਵਾਂ ਤੇ ਭਾਰੀ ਤੋਂ ਬੇਹੱਦ ਭਾਰੀ ਮੀਂਹ ਪਿਆ ਤੇ ਮੌਸਮ ਵਿਭਾਗ ਵੱਲੋਂ ਚੰਡੀਗੜ੍ਹ ਸਮੇਤ ਇਨ੍ਹਾਂ ਦੋਵੇਂ ਸੂਬਿਆਂ 'ਚ ਇਸੇ ਤਰ੍ਹਾਂ ਦੀ ਸਥਿਤੀ ਕੱਲ੍ਹ ਵੀ ਜਾਰੀ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਅੱਜ ਪੰਜਾਬ ਦੇ ਮਲੇਰਕੋਟਲਾ, ਮੁਹਾਲੀ ਤੇ ਲੁਧਿਆਣਾ ਸਮੇਤ ਹੋਰਨਾਂ ਕਈ ਥਾਵਾਂ ਤੇ ਮੀਂਹ ਕਾਰਨ ਸੜਕਾਂ ਤੇ ਪਾਣੀ ਰੁਕਣ ਨਾਲ ਆਵਾਜਾਈ 'ਚ ਵਿਘਨ ਪਿਆ। ਉਧਰ ਲੁਧਿਆਣਾ 'ਚ ਇੱਕ ਸੜਕ ਦਾ ਹਿੱਸਾ ਜ਼ਮੀਨ 'ਚ ਧਸ ਜਾਣ ਕਾਰਨ ਇੱਕ ਕਾਰ ਉਸ ਵਿੱਚ ਡਿੱਗ ਗਈ। ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਮੌਸਮ ਵਿਭਾਗ ਵੱਲੋਂ ਪੰਜਾਬ 'ਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਤੇ ਹੁਸ਼ਿਆਰਪੁਰ 'ਚ ਅੱਜ ਤੇ ਕੱਲ੍ਹ 31 ਜੁਲਾਈ ਨੂੰ ਭਾਰੀ ਬਾਰਿਸ਼ ਬਾਰੇ ਔਰੇਂਜ ਅਲਰਟ, ਜਦਕਿ ਜਲੰਧਰ, ਕਪੂਰਥਲਾ, ਤਰਨ ਤਾਰਨ, ਨਵਾਂ ਸ਼ਹਿਰ, ਰੂਪਨਗਰ, ਮੁਹਾਲੀ ਤੇ ਫਤਿਹਗੜ੍ਹ ਸਾਹਿਬ 'ਚ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਗਿਆ। ਇਸ ਸਮੇਂ ਦੌਰਾਨ ਜਲੰਧਰ ਸਮੇਤ ਹੋਰਨਾਂ ਕਈ ਥਾਵਾਂ ਤੇ ਮੀਂਹ ਜਾਰੀ ਹੈ। ਨੀਰਜ ਚੋਪੜਾ ਨੇ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਮਰਦਾਂ ਦੇ ਜੈਵਲਿਨ ਥਰੋ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ। ਜੈਵਲਿਨ ਥਰੋਅਰ ਰੋਹਿਤ ਯਾਦਵ ਤੇ ਯਸ਼ਵੀਰ ਸਿੰਘ ਵੀ ਫਾਈਨਲ 'ਚ ਪਹੁੰਚ ਗਏ ਨੇ। ਕੁਆਲੀਫਿਕੇਸ਼ਨ ਗੇੜ ਵਿੱਚ ਨੀਰਜ 5ਵੇਂ, ਰੋਹਿਤ 9ਵੇਂ ਤੇ ਯਸ਼ਵੀਰ ਸਿੰਘ 10ਵੇਂ ਸਥਾਨ ਤੇ ਰਹੇ ਨੇ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਸੰਸਦ ਨੇ ਰਾਸ਼ਟਰੀ ਸਨਮਾਨ ਅਪਮਾਨ ਰੋਕਥਾਮ ਸੋਧ ਬਿੱਲ 2026 ਪਾਸ ਕੀਤਾ। ਰਾਜ ਸਭਾ ਵਿੱਚ ਜਨਤਕ ਪ੍ਰੀਖਿਆਵਾਂ, ਅਨੁਚਿਤ ਸਾਧਨਾਂ ਦੀ ਰੋਕਥਾਮ ਸੋਧ ਬਿੱਲ 2026 ਤੇ ਚਰਚਾ ਜਾਰੀ ਹੈ। ਸਰਵਉੱਚ ਅਦਾਲਤ ਨੇ ਹਾਈਕੋਰਟ ਵੱਲੋਂ 2020 ਦੇ ਚੰਡੀਗੜ੍ਹ ਦੰਗਿਆਂ ਦੇ ਇੱਕ ਮਾਮਲੇ ਨੂੰ ਰੱਦ ਕਰਨ ਦੇ ਫੈਸਲੇ ਖਿਲਾਫ ਸਬੰਧਤ ਪ੍ਰਸ਼ਾਸਨ ਦੀ ਪਟੀਸ਼ਨ ਤੇ ਪੰਜਾਬ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਹੋਰਨਾਂ ਆਗੂਆਂ ਤੋਂ ਜਵਾਬ ਤਲਬ ਕੀਤਾ। ਮੌਸਮ ਵਿਭਾਗ ਵੱਲੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ 'ਚ ਅੱਜ ਤੇ ਕੱਲ੍ਹ 31 ਜੁਲਾਈ ਨੂੰ ਭਾਰੀ ਮੀਂਹ ਪੈਣ ਬਾਰੇ ਔਰੇਂਜ ਤੇ ਯੈਲੋ ਅਲਰਟ ਜਾਰੀ। ਤੇ ਨੀਰਜ ਚੋਪੜਾ ਨੇ ਗਲਾਸਗੋ ਰਾਸ਼ਟਰਮੰਡਲ ਖੇਡਾਂ 'ਚ ਮਰਦਾਂ ਦੇ ਜੈਵਲਿਨ ਥਰੋ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਕੀਤਾ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਕੱਲ ਸਵੇਰੇ 8:30 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਏ 7:40। ਹੁਣ ਪੇਸ਼ ਹੈ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਬਾਕੀ ਹਿੱਸਾ। ਹਾਂਜੀ ਸਰੋਤਿਓ, ਤੁਸੀਂ ਸਾਡੇ ਨਾਲ ਪ੍ਰੋਗਰਾਮ ਵਿੱਚ ਜੁੜਨ ਲਈ ਡਾਇਲ ਕਰ ਸਕਦੇ ਹੋ ਸਟੂਡੀਓ ਦਾ ਨੰਬਰ 0164-2240-331। ਤੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਅਗਲੇ ਕਾਲਰ, ਵੇਖਦੇ ਹਾਂ ਜੀ ਕੌਣ ਨੇ।
2: ਹੈਲੋ, ਸਤਿ ਸ੍ਰੀ ਅਕਾਲ ਮਨਦੀਪ ਭਾਈ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਬਾਈ ਜੀ, ਕੌਣ ਬਾਈ ਜੀ ਬੋਲਦੇ ਨੇ?
2: ਮੈਂ ਜੀ ਸਭ ਤੋਂ ਪਹਿਲਾਂ ਆਪਣੇ ਸੌਣ ਵਾਲੇ ਸਰੋਤਿਆਂ ਨੂੰ, ਤੁਹਾਡੇ ਸਾਰੇ ਸਟਾਫ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਜੀ ਜਸਵੀਰ ਸਿੰਘ, ਟੇਲਰ ਮਾਸਟਰ, ਫੌਜੀ ਬੋਲਦਾ ਜੀ, ਪਿੰਡ ਸੇਲਵਰਾ, ਬਾਬਾ ਸਾਹਿਬ ਸਥਾਨ ਤੋਂ ਜੀ।
1: ਧੰਨਵਾਦ ਜੀ, ਧੰਨਵਾਦ ਤੁਹਾਡਾ ਪ੍ਰੋਗਰਾਮ ਵਿੱਚ ਜੁੜਨ ਲਈ। ਤੇ ਜਸਵੀਰ ਸਿੰਘ ਜੀ, ਜੋ ਆਪਣਾ ਅੱਜ ਦਾ ਵਿਸ਼ਾ ਹੈਗਾ, ਆਪਣੇ ਕੋਲੇ ਸਮਾਂ ਘੱਟ ਹੈ, ਪਹਿਲਾਂ ਆਪਾਂ ਉਸੇ ਦੀ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ। ਅੱਜ ਦਾ ਵਿਸ਼ਾ ਆਪਣਾ ਵੀ ਵਿਆਹ ਸ਼ਾਦੀਆਂ ਤੇ ਜਿਹੜੇ ਲੋੜੋਂ ਵੱਧ ਖਰਚੇ ਹੋ ਰਹੇ ਨੇ, ਉਹਨਾਂ ਤੇ ਤੁਹਾਡੇ ਕੀ ਵਿਚਾਰ ਨੇ?
2: ਮਾਤਾ ਜੀ, ਮੇਰਾ ਵਿਚਾਰ ਤਾਂ ਇਹੀ ਆ, ਮੇਰਾ ਨਿੱਜੀ ਵਿਚਾਰ ਵੀ ਫਜ਼ੂਲ ਖਰਚਾ ਨਹੀਂ ਕਰਨਾ ਚਾਹੀਦਾ। ਦੇਖੋ ਜੀ, ਇੱਕ ਹਾਂ ਫਜ਼ੂਲ ਖਰਚਾ ਨਹੀਂ ਕਰਨਾ, ਬਾਅਦ ਵਿੱਚ ਪਤਾ ਕੀ ਹੈ ਜੀ, ਜੱਗ ਨੂੰ ਜਿੱਤਿਆ ਜਾਂਦਾ। ਕਈ ਵਾਰ ਸਾਡੇ ਮਨ ਦੇ ਵਿੱਚ ਵਿਚਾਰ ਹੁੰਦਾ ਹੈ ਕਿ ਇਹਦੇ ਨਾਲ ਸਾਈਡ ਸਾਡੇ ਨੱਕ ਰਹਿ ਜੂਗਾ, ਸਾਰੇ ਇਸ ਪਰਜੇ ਦੇ ਥੱਲੇ ਦੱਬੇ ਜਾਂਦੇ ਜੀ, ਬਾਅਦ ਦੇ ਵਿੱਚ ਪਤਾ ਲੱਗਦਾ, ਉਹੀ ਲੋਕ ਫਿਰ ਸਾਡੇ ਕੋਲ ਮਜ਼ਾਕ ਕਰਦੇ ਨੇ ਜੀ। ਤੇ ਬਾਕੀ ਇੱਕ ਹੋਰ ਬੇਨਤੀ ਕਰੂੰ, ਜੋ ਜੋ ਵੀ ਪੈਲਸਾਂ ਦੇ ਵਿੱਚ ਜਾਂ ਹੋਰ ਪ੍ਰੋਗਰਾਮਾਂ ਦੇ ਵਿੱਚ ਜੀ ਜਿਹੜਾ ਖਾਣਾ ਵੇਸਟ ਕੀਤਾ ਜਾਂਦਾ, ਖਰਾਬ ਕੀਤਾ ਜਾਂਦਾ, ਉਹਨੂੰ ਤੁਸੀਂ ਘੱਟ ਤੋਂ ਘੱਟ ਵਰਤੋ, ਤਾਂ ਕਿ ਜੇ ਲੋੜਵੰਦ ਅੱਜ ਦੇਖੀਏ ਜੀ, ਜੋ ਸੜਕਾਂ ਤੇ ਵਿਚਾਰੇ ਬੈਠੇ ਨੇ, ਅੱਜ ਰੋਟੀ ਬਿਨਾ ਝਾਕੀ ਵਾਲੇ, ਦੂਜੇ ਪਾਸੇ ਆਪਾਂ ਖਾਣੇ ਨੂੰ ਐ ਬੇਪਰਵਾਹ ਕਰਕੇ ਉਲੀ ਜਾਂਦੇ ਜੀ।
1: ਮੈਂ ਤੁਹਾਡੇ ਵਿਚਾਰ ਬਹੁਤ ਵਧੀਆ ਨੇ। ਤੇ ਗੀਤ ਕਿਹੜਾ ਸੁਣੋਗੇ ਦੱਸ ਦੋ
2: ਜੀ? ਡਾਕਟਰ ਸਰਤਾਜ ਜੀ ਦਾ ਕੋਈ ਵੀ ਸੁਣਾ ਦਿਓ।
1: ਡਾਕਟਰ ਸਰਤਾਜ ਜੀ ਦਾ ਕੋਈ ਵੀ ਗੀਤ। ਧੰਨਵਾਦ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਜੁੜਨ ਲਈ। ਤੁਹਾਡੇ ਬਹੁਤ ਵਧੀਆ ਵਿਚਾਰ ਸੀ ਜਸਵੀਰ ਸਿੰਘ ਜੀ। ਬਿਲਕੁਲ, ਤੁਸੀਂ ਕਹਿ ਕੇ ਜਿਹੜਾ ਪੈਲਸਾਂ ਦੇ ਵਿੱਚ ਫਾਲਤੂ ਦਾ ਖਾਣਾ ਜਿਹੜਾ ਵੇਸਟ ਹੁੰਦਾ ਹੈਗਾ, ਉਹਦੀ ਸਾਡੀ ਭਰਪਾਈ ਕੀਤੀ ਜਾਵੇ ਤੇ ਉਹਨੂੰ ਘੱਟ ਕੀਤਾ ਜਾਵੇ, ਤੇ ਵਿਆਹ ਜਿਹੜੇ ਸਾਦੇ ਕੀਤੇ ਜਾਣ। ਤੇ ਤੁਹਾਡਾ ਗੀਤ ਸੁਣਨ ਤੋਂ ਪਹਿਲਾਂ ਸੁਣਦੇ ਹਾਂ,

0: ਅਸੀਂ ਕੁਝ ਸੁਨੇਹੇ ਤੇ ਉਸ ਤੋਂ ਬਾਅਦ ਤੁਹਾਡਾ ਗੀਤ ਪੇਸ਼ ਕੀਤਾ ਜਾਵੇਗਾ।
1: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
2: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
1: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1-800-420-2233।
3: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 31 ਜੁਲਾਈ, ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਤਹਿਤ ਤੁਸੀਂ ਸੁਣੋਗੇ ਪੰਜਾਬੀ ਗਾਇਕੀ ਦਾ ਉਹ ਨਾਮ ਜਿਸ ਨੇ ਪੰਜਾਬੀ ਵਿਰਸੇ ਨੂੰ ਆਪਣੀ ਆਵਾਜ਼ ਰਾਹੀਂ ਦੁਨੀਆਂ

ਤੁਸੀਂ ਸੁਣੋਗੇ ਪੰਜਾਬੀ ਗਾਇਕੀ ਦਾ ਉਹ ਨਾਮ ਜਿਸ ਨੇ ਪੰਜਾਬੀ ਵਿਰਸੇ ਨੂੰ ਆਪਣੀ ਆਵਾਜ਼ ਰਾਹੀਂ ਦੁਨੀਆ ਤੱਕ ਪਹੁੰਚਾਇਆ। ਜੀ, ਮਨਮੋਹਨ ਵਾਰਿਸ।

0: ਜੀ ਸਰੋਤਿਓ, ਦੌਲਤਾਂ ਤਾਂ ਜੱਗ 'ਤੇ ਜ਼ਰੂਰੀ ਆ, ਪਰ ਪੈਸੇ ਦੀ ਵੀ ਹੁੰਦੀ ਹੈਗੀ ਹੱਥ ਜੀ। ਅਤੇ ਸਾਡੇ ਨਾਲ ਜੁੜੇ ਨੇ ਸਾਡੇ ਅਗਲੇ ਕਾਲਰ, ਅਤੇ ਦੇਖਦੇ ਹਾਂ ਕੌਣ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਬਾਈ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਨਾਮ ਹੈ ਜੀ ਤੁਹਾਡਾ?
1: ਨੰਦ ਰਾਮ ਜੀ, ਪਿੰਡ ਮਿਠੜੀ, ਬੁੱਧਗੜ੍ਹ, ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਜੀ।
0: ਪਿੰਡ ਮਿਠੜੀ ਤੋਂ ਨੰਦ ਰਾਮ ਜੀ। ਅੱਛਾ, ਮੌਸਮ ਦਾ ਕੀ ਹਾਲ ਹੈ ਮਿਠੜੀ ਦੇ ਵਿੱਚ?
1: ਮੌਸਮ ਜੀ ਅੱਜ ਮਾੜੀ ਮਾੜੀ ਬਾਰਿਸ਼ ਜੀ ਆਈ ਹੈਗੀ, ਧਰਤੀ ਭਿਉਂ ਜਿਹਾ ਹੈਗਾ ਤੇ ਨਹੀਂ ਹੈ ਨਹੀਂ ਸੀ ਜੀ।
0: ਧਰਤੀ ਭਿਉਂਈ ਹੋਈ ਜਾਂਦਾ ਸਾਰੇ ਪਾਸੇ,
1: ਹਾਂਜੀ
0: ਸ਼ਹਿਰਾਂ ਤੇ ਜ਼ਿਆਦਾ ਪਈ ਜਾਂਦਾ। ਜਿੱਥੇ ਝੋਨਾ ਲੱਗਿਆ ਹੋਇਆ ਉੱਥੇ ਬਾਰਿਸ਼ ਘੱਟ ਹੋ
1: ਹਾਂ,
0: ਗਈ।
1: ਬਸ ਜਿੱਥੇ ਜ਼ਰੂਰਤ ਆ ਉੱਥੇ ਹੈ ਨਹੀਂ ਗਾਈ।
0: ਹਾਂਜੀ ਹਾਂਜੀ ਬਿਲਕੁਲ। ਤੇ ਨੰਦ ਰਾਮ ਜੀ, ਕੀ ਕਰਦੇ ਹੋ ਤੁਸੀਂ?
1: ਅੱਖਾਂ ਤੋਂ ਹੈਂਡੀਕੈਪਟ ਹੈ ਜੀ, ਤੇ ਫ੍ਰੀ ਹੈ ਘਰੇ
0: ਅੱਖਾਂ
1: ਜੀ।
0: ਤੋਂ ਹੈਂਡੀਕੈਪਟ ਹੋਗੇ, ਠੀਕ ਹੈ।
1: ਹਾਂਜੀ,
0: ਤੇ ਕੁਛ ਸੁਣਨ ਦਾ ਸ਼ੌਂਕ ਰੱਖਦੇ ਹੋ ਫਿਰ ਜ਼ਿਆਦਾ?
1: ਸੁਣ ਦਾ, ਫੋਨ ਦਾ ਹੀ ਹੈਗਾ ਜੀ
0: ਫੋਨ ਦਾ
1: ਜ਼ਿਆਦਾ,
0: ਹੀ ਸ਼ੌਂਕ ਹੈ, ਠੀਕ ਹੈ।
1: ਟੀਵੀ ਨਹੀਂ ਦੇਖਦਾ ਕਿ ਘਰੇ ਹੈਗਾ, ਦੇਖਦਾ
0: ਹਾਂ। ਜੱਗ ਦੀਆਂ ਰੀਤਾਂ ਬਾਰੇ ਤਾਂ ਤੁਹਾਨੂੰ ਪਤਾ ਹੀ ਹੋਊਗਾ, ਤੇ ਅੱਜ ਦਾ ਜਿਹੜਾ ਵਿਸ਼ਾ ਹੈਗਾ ਵੀ ਵਿਆਹ
1: ਹਾਂਜੀ, ਅੱਜ
0: ਦੇ
1: ਫਜ਼ੂਲ
0: ਦੇ ਖਰਚੇ ਹੋ
1: ਫਜ਼ੂਲ ਖਰਚੇ ਜੀ ਵਿਆਹ ਦੇ,
0: ਉਹਨਾਂ ਬਾਰੇ ਦੱਸੋ ਸਾਨੂੰ ਆਪਣੇ ਵਿਚਾਰ।
1: ਉਹਦੇ ਬਾਰੇ ਇੱਕ ਤਾਂ ਇਹ ਹੈਗਾ ਜੀ, ਲੈਣ ਦੇਣ ਬੰਦ ਹੋ ਜੇ ਜਿਹੜਾ ਆਪਾਂ ਦਾਜ ਦਿੰਦੇ ਹੈਗੇ।
0: ਹਾਂਜੀ,
1: ਤੇ ਚੁੰਨੀ ਚੜਾ ਹੋ ਜੇ ਉਹ ਸਾਰਿਆਂ ਨੂੰ ਵਧੀਆ ਹੈਗਾ ਜੀ,
0: ਠੀਕ ਹੈ।
1: ਕੁੜੀ ਵਾਲਿਆਂ ਦੀ ਬੱਚਤ ਤੇ ਮੁੰਡੇ ਵਾਲਿਆਂ ਦਾ ਵੀ ਜੀ,
0: ਮੁੰਡੇ ਵਾਲਿਆਂ ਦੀ ਬੱਚਤ।
1: ਤੇ ਬਾਕੀ ਜਿਹੜਾ ਪੈਲੇਸ ਦੇ ਵਿੱਚ ਹੈਗਾ ਖਾਣਾ, ਉਹਨਾਂ ਪਾਓ ਜਿੰਨਾ ਖਾ ਸਕਦੇ, ਜ਼ਰੂਰਤ ਹੋਵੇ ਤਾਂ ਦੁਬਾਰੇ ਪਵਾ ਲਓ ਜੀ।
0: ਠੀਕ ਹੈ ਜੀ,
1: ਹਾਂਜੀ,
0: ਧੰਨਵਾਦ ਜੀ ਤੁਹਾਡੇ ਵਿਚਾਰ ਸਾਂਝੇ ਕਰਨ ਦੇ ਲਈ।
1: ਹਾਂਜੀ,
0: ਬਿਲਕੁਲ ਸਹੀ ਕਿਹਾ ਜੀ ਆਪਣੇ ਨੰਦ ਰਾਮ ਜੀ ਨੇ। ਅਤੇ ਜੇ ਵਿਆਹ ਅਸੀਂ ਪਿੰਡਾਂ ਦੇ ਵਿੱਚ ਕਰੀਏ, ਘਰਾਂ ਦੇ ਵਿੱਚ ਕਰੀਏ ਅਤੇ ਸਾਦੇ ਕਰੀਏ, ਤਾਂ ਜਿਹੜਾ ਕਰਜ਼ੇ ਦਾ ਭਾਰ ਹੈਗਾ ਉਹ ਸਾਡੇ 'ਤੇ ਨਾ ਚੜ੍ਹੇ। ਅਤੇ ਕਹਿੰਦੇ ਹੁੰਦੇ ਨੇ ਨਾ ਵੀ ਸਾਦੇ ਵਿਆਹ ਅਤੇ ਸਾਦੇ ਭੋਗ, ਨਾ ਕੋਈ ਚਿੰਤਾ ਨਾ ਕੋਈ ਰੋਗ। ਅਤੇ ਇਹਨਾਂ ਦੀ ਪਸੰਦ ਦਾ ਗੀਤ ਸੁਣਨ ਤੋਂ ਪਹਿਲਾਂ ਅਸੀਂ ਸੁਣਾਂਗੇ ਕੁਝ ਸੰਦੇਸ਼।
2: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
3: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
2: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1800 420 2233।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 31 ਜੁਲਾਈ ਦਿਨ ਸ਼ੁੱਕਰਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਅੰਤਰਗਤ ਤੁਸੀਂ ਸੁਣੋਗੇ ਆਕਾਸ਼ਵਾਣੀ ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼, ਜੋ ਮਹਾਨ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਹੋਵੇਗੀ।

ਯਾਦ ਕਰਨ ਅਤੇ ਉਹਨਾਂ ਦੇ ਬਲੀਦਾਨ ਨੂੰ ਨਮਨ ਕਰਨ ਲਈ ਜ਼ਰੂਰ ਸੁਣਿਓ ਸਾਡੀ ਵਿਸ਼ੇਸ਼ ਪੇਸ਼ਕਸ਼। ਮਿਤੀ 31 ਜੁਲਾਈ ਦਿਨ ਸ਼ੁੱਕਰਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਅੰਤਰਗਤ।

ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਰੇਡੀਓ ਦੋਸਤ ਮਨਦੀਪ ਕੋਟਲੀ ਅਤੇ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ। ਇਸ ਪ੍ਰੋਗਰਾਮ 'ਚ ਆਪਣੀ ਪਸੰਦ ਦਾ ਗੀਤ ਸੁਣਨ ਲਈ ਤੁਸੀਂ ਸਾਨੂੰ ਭੇਜ ਸਕਦੇ ਹੋ ਵਟਸਐਪ 'ਤੇ ਸੁਨੇਹਾ, ਅਤੇ ਸਾਡਾ ਨੰਬਰ ਹੈ 7713 7773 146। ਅਤੇ ਸਾਨੂੰ ਕੁਝ ਖਤ ਵੀ ਪ੍ਰਾਪਤ ਹੋਏ ਹਨ, ਪੜ੍ਹਦੇ ਹਾਂ ਅਸੀਂ ਸਭ ਤੋਂ ਪਹਿਲਾਂ ਇਹਨਾਂ ਖਤਾਂ ਨੂੰ। ਪਿੰਡ ਸਮਾਲਸਰ ਜ਼ਿਲ੍ਹਾ ਮੋਗਾ ਤੋਂ ਸਾਨੂੰ ਖਤ ਮਿਲਿਆ ਹੈ ਲਛਮਣ ਸਿੰਘ ਕਾਰੂ, ਗੰਗਾ ਰਾਮ ਭੁੱਚੋ ਮੰਡੀ, ਬੂਟਾ ਸਿੰਘ ਕੋਠ ਵਕਤੂ ਅਤੇ ਰਾਜਾ ਸਰਪੰਚ ਦਾ। ਅਤੇ ਪਿੰਡ ਘੁੜਿਆਣਾ ਤੋਂ ਜ਼ਿਲ੍ਹਾ ਫਾਜ਼ਿਲਕਾ ਤੋਂ ਖਤ ਲਿਖਣ ਵਾਲੇ ਨੇ ਸਰਦਾਰ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ, ਦੀਪਿੰਦਰ ਸਿੰਘ ਚੇਅਰਮੈਨ, ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ ਘੁੜਿਆਣਾ, ਦਰਸ਼ਨ ਸਿੰਘ ਸਾਬਕਾ ਸਰਪੰਚ, ਸਮੂਹ ਬਰਾੜ ਪਰਿਵਾਰ। ਅਤੇ ਜੀ ਸਾਨੂੰ ਅਗਲਾ ਖਤ ਪ੍ਰਾਪਤ ਹੋਇਆ ਹੈ ਪ੍ਰੇਮ ਸਿੰਘ ਜੌੜਾ ਭੇਜਣ ਵਾਲੇ ਨੇ, ਮਨਜੀਤ ਕੌਰ ਜੌੜਾ, ਪ੍ਰੇਮ ਸਿੰਘ ਜੌੜਾ, ਕਰਨਵੀਰ, ਕਰਨ, ਦੁਪਿੰਦਰ, ਵਰਿੰਦਰ ਅਤੇ ਸਿਮਰਨ, ਕੁਲਦੀਪ, ਏਕਮ, ਦਮਨ ਅਤੇ ਅਭਿਜੋਤ। ਅਤੇ ਅਗਲਾ ਖਤ ਪ੍ਰਾਪਤ ਹੋਇਆ ਹੈ ਸਾਨੂੰ ਪਿੰਡ ਕੱਲੋ ਜ਼ਿਲ੍ਹਾ ਮਾਨਸਾ ਤੋਂ ਭੇਜਣ ਵਾਲੇ ਨੇ ਸਰਦਾਰ ਬੰਤ ਸਿੰਘ ਮਾਨ, ਸੁਰਿੰਦਰ

ਕੌਰ, ਕੁਲਦੀਪ ਸਿੰਘ ਮਾਨ, ਫਤਿਹ ਸਿੰਘ, ਸੁਖਮਨਪ੍ਰੀਤ ਕੌਰ, ਜੈਵੀਰ ਸਿੰਘ, ਤੇਗਵੀਰ ਸਿੰਘ, ਮਨਵੀਰ ਸਿੰਘ ਅਤੇ ਮਨਮੀਤ ਕੌਰ, ਇਹਨਾਂ ਸਾਰਿਆਂ ਨੇ ਹੀ ਸਾਨੂੰ ਕੁਲਦੀਪ ਮਾਣਕ ਦੇ ਗੀਤ ਦੀ ਸਿਫਾਰਿਸ਼ ਕੀਤੀ ਹੈ ਅਤੇ ਸੁਣਦੇ ਹਾਂ ਇਹਨਾਂ ਦੀ ਪਸੰਦ ਦਾ ਗੀਤ ਅਤੇ ਉਸ ਤੋਂ ਪਹਿਲਾਂ ਅਸੀਂ ਸੁਣਦੇ ਹਾਂ ਕੁਝ ਸੁਨੇਹੇ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 31 ਜੁਲਾਈ ਦਿਨ ਸ਼ੁੱਕਰਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਅੰਤਰਗਤ ਤੁਸੀਂ ਸੁਣੋਗੇ ਆਕਾਸ਼ਵਾਣੀ ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼, ਜੋ ਮਹਾਨ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਹੋਵੇਗੀ।

0: ਗੱਲ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਪ੍ਰੋਗਰਾਮ ਪੈਗਾਮ ਦੀ ਰਿਕਾਰਡਿੰਗ ਸੰਬੰਧੀ ਸੂਚਨਾ। ਇਸ ਵਾਰ ਯਾਨੀ ਕਿ ਮਿਤੀ 2 ਅਗਸਤ ਦਿਨ ਐਤਵਾਰ ਨੂੰ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਦੀ ਰਿਕਾਰਡਿੰਗ ਮਿਤੀ 31 ਜੁਲਾਈ ਦਿਨ ਸ਼ੁੱਕਰਵਾਰ ਨੂੰ ਦੁਪਹਿਰ 12 ਵਜੇ ਕੀਤੀ ਜਾਵੇਗੀ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਵੱਲੋਂ ਭੇਜੇ ਗਏ ਪੈਗਾਮ ਅਤੇ ਤੁਹਾਡੇ ਨਾਮ ਪ੍ਰੋਗਰਾਮ ਪੈਗਾਮ 'ਚ ਸ਼ਾਮਲ ਹੋਣ, ਤਾਂ ਭੇਜ ਦੇਣਾ ਜੀ ਆਪਣੇ ਪੈਗਾਮ ਸਾਡੇ ਵਟਸਐਪ ਨੰਬਰ 7710373146 ਦੇ ਉੱਤੇ 31 ਜੁਲਾਈ ਦਿਨ ਸ਼ੁੱਕਰਵਾਰ ਨੂੰ ਦੁਪਹਿਰ 12 ਵਜੇ ਤੋਂ ਪਹਿਲਾਂ ਪਹਿਲਾਂ। ਪ੍ਰੋਗਰਾਮ ਪੈਗਾਮ ਦਾ ਵਟਸਐਪ ਨੰਬਰ ਇੱਕ ਵਾਰ ਫਿਰ ਸੁਣ ਲਓ, 7710373146। ਰਿਕਾਰਡਿੰਗ ਦਾ ਸਮਾਂ 31 ਜੁਲਾਈ ਦਿਨ ਸ਼ੁੱਕਰਵਾਰ ਦੁਪਹਿਰ 12 ਵਜੇ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, 31 ਜੁਲਾਈ ਦਿਨ ਸ਼ੁੱਕਰਵਾਰ ਦੁਪਹਿਰ 12:30 ਤੇ ਤੁਸੀਂ ਸੁਣੋਗੇ ਆਕਾਸ਼ਵਾਣੀ ਐਫਐਮ ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼ ਕੁਦਰਤ ਦੀ ਮੁਸਕਾਨ, ਸੌਣ ਦਾ ਪਵਿੱਤਰ ਮਹੀਨਾ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਤੇ ਮੈਂ ਜਾਣੀ ਗੁਰਦੀਪ ਗਿੱਲ। ਸੁਣਨਾ ਨਾ ਭੁੱਲਿਓ 31 ਜੁਲਾਈ ਦਿਨ ਸ਼ੁੱਕਰਵਾਰ ਦੁਪਹਿਰ 12:30 ਤੇ ਆਕਾਸ਼ਵਾਣੀ FM ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼ ਕੁਦਰਤ ਦੀ ਮੁਸਕਾਨ ਸਾਉਣ ਦਾ ਪਵਿੱਤਰ ਮਹੀਨਾ।

ਜੀ ਸਰੋਤਿਓ, ਸਾਨੂੰ ਅਗਲਾ ਜਿਹੜਾ ਖਤ ਮਿਲਿਆ ਹੈ ਉਹ ਮਿਲਿਆ ਹੈ ਕਨੇਰਾ ਮੁਹੱਲਾ ਪਟਿਆਲਾ ਤੋਂ। ਭੇਜਣ ਵਾਲੇ ਨੇ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ ਅਤੇ ਵੰਸ਼ ਬੱਤਾ। ਅਤੇ ਅਗਲਾ ਖਤ ਹੈ ਪਿੰਡ ਮੂਲਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ। ਭੇਜਣ ਵਾਲੇ ਨੇ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਣੀ ਕਾਠਪਾਲ, ਦੀਕਸ਼ਾ ਕਾਠਪਾਲ, ਜੰਨਤ ਕਾਠਪਾਲ। ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਖਤ ਮਿਲਿਆ ਹੈ ਹਰਜਿੰਦਰ ਸਿੰਘ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ। ਅਤੇ ਸੈਕਟਰ 67 ਮੁਹਾਲੀ ਚੰਡੀਗੜ੍ਹ ਤੋਂ ਖਤ ਮਿਲਿਆ ਹੈ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ ਕਾਲਕਾ, ਸ਼ੁਭਚੰਦਰ ਬਜਾਜ, ਬਿੱਟਾ ਬਜਾਜ ਅਤੇ ਸਾਹਿਲ। ਅਤੇ ਪਿੰਡ ਕੋਟ ਸ਼ਮੀਰ ਨੇੜੇ ਪਾਰਕ ਮਾਖਾਪਤੀ ਤੋਂ ਖਤ ਮਿਲਿਆ ਹੈ ਜਥੇਦਾਰ ਪਿਆਰਾ ਸਿੰਘ।

ਸਰੋਤੇ ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ।

0: Wiriawau to reach the last state. Devika Siak beat Indonesia's Nikadek Dinda Pratiwi. Devika and Unnati will face each other in the top eight. Kiran George kept the Indian challenge alive in the men's singles, defeating compatriot Tharun Manapalli. Benchmark domestic equity indices ended with modest gains today. The Sensex rose 274 points, or 0.35%, to close at 77,928, while Nifty added 67 points, or 0.3%, to settle at 24,317. In the broader market, at the National Stock Exchange, the mid-cap 100 index dropped 0.3%, while the small-cap 100 index fell nearly 0.6%. And now, before we end the bulletin, the headlines once again. Parliament passes legislation granting Vande Mataram the same statutory protection as the national anthem. Prime Minister Narendra Modi chairs meeting of Cabinet Committee on Security to review West Asia situation, stresses on unified mechanism for safeguarding citizens' interest, including seafarers. Delhi government says no legal action against individuals who participated in NEET protests, no protection for those with criminal background. US and Iran exchange fresh strikes, deeming hopes for a quick resolution of West Asia conflict. Red alert issued for very heavy rainfall in Gujarat and Madhya Maharashtra tomorrow. Flood situation in Odisha remains critical. Javelin throwers Neeraj Chopra, Rohit Yadav and Yashvir Singh qualify for the men's final at the Commonwealth Games. And that is all in the news at 9. Good night.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 9:15 ਤੇ 20 ਸਕਿੰਟ ਹੁਣ ਤੁਸੀਂ ਸੁਣੋਗੇ ਮੁੰਬਈ ਤੋਂ ਵਿਵਿਧ ਭਾਰਤੀ ਦੇ ਪ੍ਰਸਾਰਣ ਜਿਸ ਤਹਿਤ ਇਸ ਤੋਂ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਆਪਕੇ ਲਈ ਅਤੇ 9:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਆਜ ਕੇ ਫਨਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪਾਰਲੀਮੈਂਟ ਵਿੱਚ ਹੋਏ ਪ੍ਰਸ਼ਨ ਕਾਲ ਦੀ ਰਿਕਾਰਡਿੰਗ ਦਾ ਸਿੱਧਾ ਪ੍ਰਸਾਰਣ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਅਨੁਸਾਰ ਸਮਾਂ ਰਾਤ ਦੇ 11:10 ਹੋ ਰਹੇ ਨੇ। ਇਸ ਦੇ ਨਾਲ ਹੀ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੁੰਦੀ ਹੈ। ਕੱਲ੍ਹ ਸਵੇਰੇ 5:55 'ਤੇ